0: ਹਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਦੇ ਜਨ ਨਾਮ ਮਲੇ
0: ਖਿਨਮੇ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ
1: ਤਿਸ ਸਤਕਾਲ ਦੇ ਦੇਸ ਪਰਤਾਵੇ
0: ਜਾ ਕੋ ਆਪਣੀ

0: ਤਾਨ ਪ੍ਰਸਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੇ
0: ਨਾਨਕ ਸੰਤ ਸੰਗ ਨਿੰਦਕ ਪੀ ਤਰੇ
1: ਸੰਤ ਕੇ ਦੁਖਨ ਤੇ ਮੁਖ ਭਵੇ
0: ਸੰਤਨ ਕੇ ਦੁਖਨ ਕਾਗ ਜਿਉ ਲਵੇ
1: ਸੰਤਨ ਕੇ ਦੁਖਨ ਸਰਪ ਜੋਨ ਪਾਏ
0: ਸੰਤ ਕੇ ਦੁਖਨ

0: ਚਰਨ ਸਤ ਸਤ ਪਰਸਨ ਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਣ ਹਾਰ,
1: ਨਾਮ ਸਤ ਸਤ ਪਿਆਵਨ ਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸਤ ਸਤ ਸਤ

0: ਸਤ ਸਤ ਜਸ ਸੁਨਤਾ
1: ਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵ ਤਿਨ ਮੂਲ ਪਛਾਣਿਆ
1: ਜਾ ਕੇ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪਲਟਾਇਆ
1: ਤੇ ਨਿਰਭਉ ਹੋਏ ਬਸਾਨਾ
0: ਜਿਸ ਉਪਜੈ ਤਿਸ ਮਾਏ ਸਮਾਨ

0: ਮਾਨਤਾ ਨੇ ਆਪਣਾ ਤਿੰਨ ਜਨ ਜੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕਾ ਦਾਤਾ
1: ਜਿਸ ਕੀ ਸਰਨ ਸਰਬ ਸੁਖ ਪਾਵੇ
0: ਜਿਸ ਕੇ ਦਾਸ ਪਾਪ ਮਿਟਾਵੇ।

0: ਸਤਿਗੁਰ
1: ਸਿੱਖਾ ਹਲਦ ਪਲਦ ਸਵਾਰੇ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪਸ ਕੋ ਕਰ ਕਛ ਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਦ ਧਿਆਵੇ
1: ਮਨ ਵਿੱਚ ਹੈ ਸਤਿਗੁਰ ਕੈ ਪਾਸ
0: ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਹਿ ਕਾਮੀ
0: ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਾ ਗੁਰ ਕੀਮਤ ਲੈ
1: ਬੀਸ ਵਿਸ਼ਵੇ ਗੁਰ ਕਾ ਮਨ ਮਾਨੇ
0: ਸੋ ਸੇਵਾ ਪਰਮੇਸ਼ਰ ਕੀ ਗਤ ਜਾਣੇ
1: ਸੋ

0: ਮਨ ਗਾਏ
1: ਅਨ ਗਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਉਹ ਪੂਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਬੜੀ ਸੁਕਰਣੀ ਸੋਭਾ।

te grupe ir izsācami, bet var pagīt mai pai. Dženate grukie remtane, bakšane, hazri pari hai, jo apa har saal neem unsaar karde haan 40 din. ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਨੇ ਆਓ ਵੱਧ ਚੜ ਕੇ ਹਿੱਸਾ ਪਾਇਆ ਕਰੋ ਜੋ ਵੀ ਰੇਡੀਓ ਰਾਹੀਂ ਘਰ ਬੈਠੇ ਸੁਣਦੇ ਹੋ ਭਾਈ ਭਾਗਾਂ ਵਾਲੇ ਹੋ ਪਰ ਫਿਰ ਵੀ ਜੋ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਗੁਰੂ ਕਾ ਜਾਪ ਕਰਨਾ ਹੈ ਇਸ ਦਾ ਮਹੱਤਵ ਬਹੁਤ ਹੈ ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ ਉਹ ਮਹਾਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ 16 ਜੂਨ ਦਾ ਹੈ ਜੇਠ ਦਾ ਮਹੀਨਾ ਕਿਸ ਤਰ੍ਹਾਂ ਅੱਗ ਵਰਦੀ ਹੈ ਪੰਜਾਬ ਦੇ ਵਿੱਚ ਕਿੰਨੀ ਗਰਮੀ ਹੁੰਦੀ ਹੈ ਉਹਨਾਂ ਗਰਮੀਆਂ ਦੇ ਵਿੱਚ ਉਹ ਚੰਦੂ ਪਾਪੀ ਨੇ ਮਹਾਰਾਜ ਨੂੰ ਤੱਤੀਆਂ ਤੋਂ ਲੋਹਾਂ 'ਤੇ ਬਹਾਇਆ ਅਤੇ ਮਹਾਰਾਜ ਨੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਲਾਉਣ ਜੋ ਨੇਮ ਬਣਿਆ ਹੈ ਇਹ ਇਸੇ ਤਰ੍ਹਾਂ ਬਣਿਆ ਰਹੇ ਧੰਨਵਾਦੀ ਹਾਂ ਸਾਰੀਆਂ ਹੀ ਸੰਗਤਾਂ ਦਾ ਸਤਿਕਾਰਯੋਗ ਮੇਰੇ ਵੀਰ ਮਾਤਾਵਾਂ ਬੀਬੀਆਂ ਭੈਣਾਂ ਜੋ ਹਾਜ਼ਰੀ ਭਰਦੇ ਹੋ ਭਾਈ ਧੰਤਾ ਦੇ ਯੋਗ ਹੋ ਸਤਿਗੁਰੂ ਮਿਹਰ ਕਰਨ ਇਸੇ ਤਰ੍ਹਾਂ ਲੱਗੇ ਰਹੋ ਭੁੱਲਾਂ ਚੁੱਕਾਂ ਦੀ ਖਿਮਾ ਕੱਲ੍ਹ ਨੂੰ ਸ਼ਾਮਾਂ ਨੂੰ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ 4:30 'ਤੇ ਪਾਠ ਸ਼ੁਰੂ ਹੋ ਜਾਂਦਾ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਅੱਜ ਸਾਰੇ ਹੀ ਆਪਣੇ ਹਾਜ਼ਰੀ ਲਵਾਓ ਭਾਈ ਭੁੱਲਾਂ ਚੁੱਕਣ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾ

ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾਂ ਕੇਤੇ ਤੇਰੇ ਵਾਮਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਨਣ

ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ

ਆਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਰਾਮ ਪ੍ਰਗਾਸ ਰਾਹ ਗੁਜਰੀ ਮਹੱਲਾ ਪੰਜਵਾਂ

ਜਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ।

ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਜੋ ਸੇਵਹ ਤੁਤ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਤੁਤ ਜੀ, ਸੇ ਜਨ ਜੁਗਮੈ ਸੁਖ ਵਾਸੀ, ਸੇ ਮੁਕਤ ਬਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ

Y si yo tunde soy hijo pa'i rahao, sab teri tu sab niti aya, jisanu kripa karhe tina naam ratan paya, gurmukh lada manmukh gavaya, tud aab vishodya aap milaya, tun dariyao sab tujhi mahe, tujh bina dujja koi nahe, ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ

ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤਸਰ ਵਰਡੈ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵਾਏ ਕਰਤਾ।

ਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕ੍ਰਿਯ ਕੈਠਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਬ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਤਨ ਜਾਹੇ ਨੇ ਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛਵਾਏ ਸਕੇ ਨ ਕੋਈ ਏਕ ਬਾਰ ਜਨ ਤੁਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਦ ਲਿਓ ਉਭਾਰੀ ਸਰਬ ਠਾਵਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕੇਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਚਤ ਫਲ ਪਾਵੈ ਸੋਈ ਦੁਖ ਨਾ ਦਿਸੇ ਬਿਆਪਤ ਕੋਈ ਅੜਿਲ ਸੁਨੇ ਗੁੰ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਤ ਨਰ ਕੇਰਾ ਹੈ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਹਾ ਚੌਪਈ ਸੰਬਤ ਸਤਰਾ ਸਹਿਸ ਪਣਜੈ ਅਰਧ ਸਹਿਸਵਨ ਤੇਨ ਕਹਿਜੈ ਭਾਦਰਵ ਸਿਧੀ ਭਾਦਰਵ ਸੁਧੀ ਅਸ਼ਟਮੀ ਰਬ ਵਾਰਾ ਤੀਰ ਸਦਰਵ ਗ੍ਰੰਥ ਸੁਧਾਰ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਹਾ ਚਰਿਤਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤਰ ਸਮਾਪਤਮ ਸਤ ਸ਼ੁਭਮ ਸਤ ਅਭਜੋ ਦੋਹਰਾ।

ਆਪੇ ਤਰਸ ਪਏ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਬੈ ਹਰਿਆ ਪਾਉੜੀ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਓ ਦਰਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਭਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਿਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰੱਤੇ

ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਭਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਵਾ ਆਪ ਦਿਆਲ ਮਨੁ ਨਾ ਵਿਸਾਰਿਆ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਸਾਗਤ ਨਿੰਦਕ ਦੁਸ਼ਟ ਖਿਰ ਮਾਹੇ ਬੇਦਾਰਿਆ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਆਦਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂ ਸਵਾਸ ਸੰਗ ਨਿਭਾਏ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਫੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੁੰਗੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀਆਂ ਜੁਰੀ ਸੰਧਾ ਬਿੜਦੇ ਸੁੰਦਰ ਦੀਵਾਨ ਸਾਜ ਰਹੇ ਹਨ ਸੱਜ ਦੀਵਾਨ ਦੀ ਰਮਤਾ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪੁਰਬ ਆ ਰਹੇ ਸੰਬੰਧ ਕੱਲ੍ਹ ਦੇ ਰੋਜ਼ ਤਾਂ ਹੀ ਸੁਖਨੀ ਸਾਜ ਦੇ ਪਾਠ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਾਰੰਭ ਹੋਏ ਹਨ ਅੱਜ ਸਭ ਤੋਂ ਪਹਿਲਾਂ ਸੰਦਵਾਨ ਦੀ ਰਮਤਾ ਦੇ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਬੀਬੀਆਂ ਵੱਲੋਂ ਹੋਏ ਪ੍ਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ ਨੇ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਦਿਲ ਲਪੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਹੈ ਚੜ੍ਹਦੀ ਕਲਾ ਲਈ ਸੰਗਤ ਪੁਨਰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀ ਆ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

ਸਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਾ ਦਵਾਨਾਂ ਹਾਜ਼ਰੀਆਂ ਭਰ ਰਹੇ ਆ। ਸਭ ਤੋਂ ਪ੍ਰਥਮ ਹਰ ਸਾਲ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਜੋ ਕਿ ਸ਼ਹੀਦੀ ਦਿਹਾੜੇ ਜੂਨ ਦੇ ਮਹੀਨੇ 'ਚ ਆ ਰਹੇ ਹਨ, ਇਸ ਸੰਬੰਧ ਹਰ ਸਾਲ ਤਰ੍ਹਾਂ ਬੀਬੀਆਂ ਵੱਲੋਂ ਰੋਜ਼ਾਨਾ ਹੀ ਸੁਖਮਨੀ ਸਾਹਿਬ ਦੇ ਪਾਠ ਕੱਲ੍ਹ ਦੇ ਰੋਜ਼ ਤੋਂ ਪ੍ਰਾਰੰਭ ਹੋਏ ਹਨ। ਸਭ ਤੋਂ ਪ੍ਰਥਮ ਸੰਗਤ ਰੂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਧਰ ਦੇ ਪਾਠ ਹੋਏ, ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਹੁਣ ਕੀਰਤਨ ਦੀ ਰਮਤਾ ਹੁਣ ਜਾਰੀ, ਕੀਰਤਨ ਅਸੀਂ ਜੁਨਾ ਕਰੋ ਜੀ। ਆਉਣ ਵਾਲੀ 17 ਤਰੀਕ ਨੂੰ 17 ਮਈ ਨੂੰ ਦਿਨ ਐਤਵਾਰ ਗੁਰਦੁਆਰਾ ਸਾਹਿਬ ਹੇਵੜ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਹਨਾਂ ਬਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ, ਨਾਮ ਦੀ ਦਾਤ ਲੈਣੀ ਹੈ, ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ ਗੁਰਦੁਆਰਾ ਸਾਹਿਬ ਹੇਵੜ ਵਿਖੇ। 17 ਤਰੀਕ ਨੂੰ ਪਹੁੰਚ ਗਿਆ ਤਾਂ ਉਹਨੂੰ ਸਵੇਰੇ 10 ਵਜੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ, ਅਤੇ ਆਉਣ ਵਾਲੇ 18 ਮਈ ਤੋਂ ਲੈ ਕੇ ਸਾਰਾ ਹਫ਼ਤਾ ਹੀ ਸ਼ਾਮ ਦਾ ਸੋਮਵਾਰ ਤੋਂ ਸ਼ਨੀਸ਼ਵਰਵਾਰ ਤੱਕ 18 ਮਈ ਤੋਂ ਸ਼ਾਮ ਨੂੰ 8 ਤੋਂ 9 ਵਜੇ ਤੱਕ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਿਆ ਕਰਨਗੇ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਸਾਰੇ ਦੁਆਰਾਂ 'ਚ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਾ ਪ੍ਰਵਾਨ ਕਰਨੇ ਦੀ ਕੀਰਤਨ ਕਰਦੇ ਹਾਂ। ਭੁੱਲਾਂ ਦੀ ਮਾਫ਼ੀ ਬਖਸ਼ਦੇ ਹਾਂ ਹੁਣ ਪਾਸੇ ਭਾਈ ਅਗਤ ਸਿੰਘ ਜੀ ਆਪ ਜੀ ਨੂੰ ਪੱਤਰ ਬਾਣੀ ਕਥਾ ਰਾਹੀਂ ਜੋੜਨ ਗੱਲ ਪਾਸ ਪਿਆਰ ਸੇ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਹੈ। ਹਜ਼ੂਰ ਕਹਿੰਦੇ ਨੇ ਸਾਚਾ ਹਰਖ ਉਸ ਮਨੁੱਖ ਦੇ ਮਨ ਵਿੱਚ ਸਦੀ ਵੀ ਖੁਸ਼ੀਆਂ ਬਣੀ ਰਹਿੰਦੀਆਂ ਨੇ, ਹਮੇਸ਼ਾ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਨਾ ਹੀ ਤਿਸ ਸੋਗ, ਉਸਨੂੰ ਕਦੇ ਵੀ ਕੋਈ ਚਿੰਤਾ ਨਹੀਂ ਹੁੰਦੀ, ਚਿੰਤਾ ਨਹੀਂ ਰਹਿੰਦੀ। ਨਹੀਂ ਤਾਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਫਿਰ ਮਨੁੱਖ ਨੂੰ ਚਿੰਤਾ ਹੀ ਲੱਗੀ ਰਹਿੰਦੀ ਹੈ। ਪਹਿਲਾਂ ਆਪਣੀ ਚਿੰਤਾ, ਆਪਣੇ ਬਚਪਨ ਦੀ ਚਿੰਤਾ, ਫਿਰ ਜਵਾਨੀ 'ਚ ਕੰਮ ਕਾਰ ਦੀ ਚਿੰਤਾ, ਵਿਆਹ ਸਗਾਈ ਦੀ ਚਿੰਤਾ, ਅੱਗੇ ਬੱਚਿਆਂ ਦੀ ਚਿੰਤਾ, ਫਿਰ ਅੱਗੇ ਹੋਰ ਬੁਢੇਪੇ ਦੀ ਚਿੰਤਾ, ਬਹੁਤ ਚਿੰਤਾ ਲੱਗੀ ਰਹਿੰਦੀ ਹੈ। ਜਦੋਂ ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੀ ਇਹ ਚਿੰਤਾ ਕਿੰਨੇ ਕੁ ਲੋਕਾਂ ਨੂੰ ਲੱਗੀ ਹੁੰਦੀ, ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਬਹੁਤਿਆਂ ਨੂੰ ਲੱਗੀ ਹੁੰਦੀ ਹੈ। ਅਤੇ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਚਿਤਾ ਤੇ ਚਿੰਤਾ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਅੱਖਰਾਂ ਵਿੱਚ। ਜਦੋਂ ਆਪਾਂ ਇਹਨਾਂ ਦੀ ਬਣਤਰ ਦੇਖੀਏ, ਚਿੰਤਾ ਤੇ ਚਿਤਾ ਸਿਰਫ ਇੱਕ ਟਿੱਪੀ ਦਾ ਹੀ ਅੰਤਰ ਹੈ, ਚਿੰਤਾ ਨੂੰ ਲੱਗੀ ਹੋਈ ਹੈ, ਚਿਤਾ ਨੂੰ ਨਹੀਂ ਲੱਗੀ, ਬਾਕੀ ਸੇਮ ਅੱਖਰ ਨੇ। ਤੇ ਦੋਨੋਂ ਹੀ ਇਹ ਸਾੜਨ ਦਾ ਕੰਮ ਕਰਦੀਆਂ ਨੇ। ਚਿਤਾ ਮਰੇ ਹੋਏ ਨੂੰ ਸਾੜਦੀ ਹੈ ਤੇ ਚਿੰਤਾ ਇਹ ਜਿਉਂਦੇ ਨੂੰ ਸਾੜਦੀ ਹੈ। ਬੜੇ ਕਮਾਲ ਦੀ ਗੱਲ, ਦੋਨੋਂ ਹੀ ਸਾੜਨ ਦਾ ਕੰਮ ਕਰਦੀਆਂ ਨੇ। ਇਹ ਤਾਂ ਗੱਲ ਮੰਨਣ ਵਾਲੀ ਹੈ ਕਿ ਮਨੁੱਖ ਦੇ ਸਰੀਰ ਵਿੱਚੋਂ ਜਿੰਦ ਨਿਕਲੇ ਤੇ ਫਿਰ ਉਹਦਾ ਸੰਸਕਾਰ ਤਾਂ ਕਰਨਾ ਹੈ, ਉਹ ਤਾਂ ਹੋਣਾ ਹੀ ਹੈ, ਉਹ ਤਾਂ ਹੋਏਗਾ। ਫਿਰ ਜਿਹੜੀ ਚਿੰਤਾ ਇਹ ਬਾਰ ਬਾਰ ਮਨੁੱਖ ਨੂੰ ਮਾਰਦੀ ਹੈ, ਇਸ ਤੋਂ ਬਚਣਾ ਜ਼ਰੂਰੀ ਹੈ। ਇਹ ਵੀ ਅੰਦਰ ਨੂੰ ਸਾੜਦੀ ਹੈ। ਸਤਿਗੁਰੂ ਜੀ ਕਿੰਨੇ ਕੁ ਲੋਕਾਂ ਨੂੰ ਇਹ ਚਿੰਤਾ ਲੱਗੀ ਹੁੰਦੀ ਹੈ, ਚਿੰਤਤ ਹੀ ਦਿਸੈ ਸਭ ਕੋਈ, ਚਿੱਤ ਹੈ ਏਕ ਤਹੀ ਸੁਖ ਹੋਏ। ਵਾਹਿਗੁਰੂ ਜੀ ਇਹ ਚਿੰਤਾ ਸਾਰਿਆਂ ਨੂੰ ਸਤਾਉਂਦੀ ਹੈ। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹੈ ਉਹ ਇਸ ਚਿੰਤਾ ਤੋਂ ਬਚ ਜਾਂਦਾ ਹੈ। ਫਿਰ ਮਨੁੱਖਾ, ਜੇ ਤੂੰ ਸਦੀਵੀ ਸੁੱਖ ਚਾਹੁੰਦਾ ਹੈ, ਸਾਰੇ ਅਸੀਂ ਸਦੀਵੀ ਸੁੱਖ ਚਾਹੁੰਦੇ ਹਾਂ, ਸਾਰਿਆਂ ਨੂੰ ਇੱਛਾ ਹੁੰਦੀ ਵੀ ਸਾਰੀ ਉਮਰ ਖੁਸ਼ੀਆਂ ਹੀ ਬਣੀਆਂ ਰਹਿਣ, ਅੰਦਰ ਕਦੇ ਦੁੱਖ ਆਏ ਹੀ ਨਾ। ਅਬਿਨਾਸੀ ਖੇ ਮੁਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅੱਖਰ ਹੈ ਜਿਹੜਾ ਅਬਿਨਾਸੀ ਅੱਖਰ ਹੈ, ਇਹਦਾ ਜਿਹੜਾ ਮੂਲਕ ਅੱਖਰ ਹੈ ਉਹ ਹੈ ਬਿਨਾਸ਼, ਤੇ ਬਿਨਾਸ਼ ਦਾ ਭਾਉ ਹੈ ਨਾਸ਼, ਜਿਹੜੀ ਚੀਜ਼ ਨਾਸ਼ ਹੋ ਜਾਵੇ, ਖਤਮ ਹੋ ਜਾਵੇ। ਐੜਾ ਸਤਿਗੁਰਾਂ ਨੇ ਪਹਿਲੇ ਲਗਾਇਆ ਹੈ ਅਬਿਨਾਸੀ, ਕਦੇ ਖਤਮ ਨਾ ਹੋਣ ਵਾਲਾ, ਕਦੇ ਨਾਸ ਨਾ ਹੋਣ ਵਾਲਾ। ਕੀ ਖੇਮ, ਖੁਸ਼ੀਆਂ, ਸੁੱਖ। ਅਬਿਨਾਸੀ ਖੇਮ ਚਾਹੇ ਜੇ ਨਾਨਕ, ਹੇ ਨਾਨਕ ਜੇ ਤੂੰ ਸਦੀਵੀ ਸੁੱਖ ਚਾਹੁੰਦਾ ਹੈ, ਸਦਾ ਸਿਮਰ ਨਾਰਾਇਣ, ਹਮੇਸ਼ਾ ਹੀ ਉਸ ਪਰਮਾਤਮਾ ਨੂੰ ਸਿਮਰਨਾ ਪਏਗਾ, ਫਿਰ ਸਦੀਵੀ ਸੁੱਖ ਬਣਿਆ ਰਹੇਗਾ। ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਹੋਰ ਆਪਾਂ ਗੁਰਬਾਣੀ ਨੂੰ ਪੁੱਛੀਏ ਪੰਜਵੇਂ ਪਾਤਸ਼ਾਹ ਜੀ ਨੂੰ, ਮਹਾਰਾਜ ਇਹ ਜਿਹੜਾ ਨਾਮ ਸਿਮਰਨ ਦੀ ਤੁਸੀਂ ਗੱਲ ਕਰਦੇ ਹੋ, ਇਹ ਕੁਝ ਚਿਰ ਨਾਮ ਜਪ ਕੇ ਕੰਮ ਚੱਲ ਜਾਏਗਾ, ਜਾਂ ਕੁਝ ਮਹੀਨੇ ਕੁਝ ਸਾਲ ਜ਼ਿੰਦਗੀ ਦੇ ਨਾਮ ਜਪ ਲਈਏ ਤੇ ਗੱਲ ਬਣ ਜਾਏਗੀ? ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਬਣਨੀ। ਮਹਾਰਾਜ ਫਿਰ ਇਹ ਨਾਮ ਕਦੋਂ ਤੱਕ ਜਪਣਾ ਪਏਗਾ?

ਕਦੋਂ ਤੱਕ ਉਸ ਪਰਮਾਤਮਾ ਨੂੰ ਸਿਮਰਨਾ ਪਏਗਾ? ਹਜ਼ੂਰ ਕਹਿੰਦੇ ਨੇ, ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟਮੈ ਸਾਹ। ਕੁਦਰਤ ਕੀਮ ਨਾ ਜਾਣੀਐ, ਉਸ ਪਰਮਾਤਮਾ ਦੀ ਜਿਹੜੀ ਕੁਦਰਤ ਹੈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਕਿਉਂ ਨਹੀਂ ਪਾਈ ਜਾ ਸਕਦੀ? ਕਹਿਣ ਲੱਗੇ ਵੱਡਾ ਬੇਪਰਵਾਹ, ਉਹ ਪਰਮਾਤਮਾ ਬਹੁਤ ਵੱਡਾ ਹੈ ਤੇ ਨਾਲ ਕੀ ਉਹ ਪਰਮਾਤਮਾ ਬੇਪਰਵਾਹ ਹੈ, ਉਸ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਸਾਨੂੰ ਤਾਂ ਸਾਰਿਆਂ ਨੂੰ ਪਰਵਾਹ ਲੱਗੀ ਹੁੰਦੀ ਹੈ, ਚਿੰਤਾ ਲੱਗੀ ਹੁੰਦੀ, ਉਸ ਪਰਮਾਤਮਾ ਨੂੰ ਕੋਈ ਚਿੰਤਾ ਨਹੀਂ। ਮਹਾਰਾਜ ਫਿਰ ਇਹ ਸਿਮਰਨ ਕਿੰਨੇ ਦਿਨ ਤੱਕ ਕਰਨਾ ਪਏਗਾ? ਕਰ ਬੰਦੇ ਤੂੰ ਬੰਦਗੀ, ਐ ਮਨੁੱਖਾ ਤੂੰ ਉਸ ਪਰਮਾਤਮਾ ਦੀ ਬੰਦਗੀ ਕਰਨੀ ਹੈ, ਭਗਤੀ ਕਰਨੀ ਹੈ, ਉਸਨੂੰ ਯਾਦ ਰੱਖਣਾ ਹੈ, ਉਸਨੂੰ ਚੇਤੇ ਰੱਖਣਾ ਹੈ, ਉਸਦੇ ਗੁਣ ਗਾਉਣੇ ਨੇ। ਕਿੰਨੇ ਕੁ ਚਿਰ ਗਾਉਣੇ? ਜਿਚਰ ਘਟਮੈ ਸਾਹ, ਜਿੰਨੇ ਚਿਰ ਤੱਕ ਤੇਰੇ ਇਸ ਸਰੀਰ ਦੇ ਅੰਦਰ ਸਾਹ ਚੱਲਦੇ ਪਏ ਨੇ। ਕਹਿਣ ਲੱਗੇ ਉਦੋਂ ਤੱਕ ਉਸ ਪਰਮਾਤਮਾ ਨੂੰ ਸਿਮਰਨਾ ਹੈ, ਉਸ ਪਰਮਾਤਮਾ ਨੂੰ ਚੇਤੇ ਰੱਖਣਾ, ਉਸ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਹੈ। ਸਾਂਸ ਸਾਂਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਸਿਮਰੀਏ। ਕੀ ਹੋਏਗਾ? ਇਸ ਮਨ ਨੂੰ ਜਿਹੜੀ ਚਿੰਤਾ ਲੱਗੀ ਹੋਈ ਹੈ ਉਹ ਸਾਰੀ ਉਤਰ ਜਾਵੇਗੀ, ਖਤਮ ਹੋ ਜਾਏਗੀ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਹਦਾ ਭਾਵ ਇਹ ਵੀ ਸਾਡੇ ਮਨ ਨੂੰ ਚਿੰਤਾ ਲੱਗੀ ਹੁੰਦੀ ਹੈ, ਤਾਂ ਹੀ ਤਾਂ ਸਤਿਗੁਰੂ ਜੀ ਕਹਿ ਰਹੇ ਨੇ, ਮਨੁੱਖਾ ਜੇ ਤੂੰ ਚਾਹੁੰਦਾ ਹੈ ਤੇਰੇ ਮਨ ਦੀਆਂ ਸਾਰੀਆਂ ਚਿੰਤਾ ਝੋਰੇ ਦੂਰ ਹੋ ਜਾਣ, ਤੇ ਫਿਰ ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨਾ ਪਏਗਾ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲਈਏ ਸੁਖਮਨੀ ਸਾਹਿਬ ਵਿੱਚ, ਸਤਿਗੁਰੂ ਜੀ ਤਾਂ ਸ਼ੁਰੂ 'ਚ ਹੀ ਕਹਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ। ਕਿਰਪਾ 'ਚ ਕੀ ਮੰਗਿਆ? ਕਹਿਣ ਲੱਗੇ ਮੈਂ ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਤੇਰਾ ਨਾਮ ਸਿਮਰਾਂ। ਤੇ ਫਿਰ ਕਹਿਣ ਲੱਗੇ ਕਲ ਕਲੇਸ਼ ਤਨ ਮਾਹੀ ਮਿਟਾਓ, ਮੇਰੇ ਤਨ ਨੂੰ ਮੇਰੇ ਮਨ ਨੂੰ ਜਿਹੜੇ ਕਲੇਸ਼ ਲੱਗੇ ਹੁੰਦੇ ਨੇ, ਚਿੰਤਾ ਝੋਰੇ ਲੱਗੇ ਹੁੰਦੇ ਨੇ, ਦੁੱਖ ਲੱਗੇ ਹੁੰਦੇ ਨੇ, ਮੈਂ ਉਹਨਾਂ ਨੂੰ ਮਿਟਾ ਲਵਾਂ। ਇਹ ਨਹੀਂ ਕਿਹਾ ਭਾਈ ਤੁਸੀਂ ਮਿਟਾ ਦਿਓ। ਸਾਡਾ ਹਾਲ ਇਹ ਹੁੰਦਾ ਵੀ ਨਾਮ ਕੋਈ ਹੋਰ ਜਪੇ ਤੇ ਪਾਪ ਸਾਡੇ ਧੋਤੇ ਜਾਣ, ਸਾਡਾ ਹਾਲ ਇਹੀ ਹੁੰਦਾ। ਸਿਮਰਨ ਕੋਈ ਹੋਰ ਕਰ ਲਏ, ਭਜਨ ਬੰਦਗੀ ਕੋਈ ਹੋਰ ਕਰ ਲਏ ਤੇ ਉਹਦਾ ਲਾਭ ਸਾਨੂੰ ਮਿਲ ਜੇ। ਨਹੀਂ ਪਿਆਰੇ, ਆ ਗੁਰਬਾਣੀ ਨੂੰ ਪੁੱਛ ਲਈਏ ਫਿਰ, ਸਤਿਗੁਰੂ ਜੀ ਇਸ ਤਰ੍ਹਾਂ ਹੋ ਸਕਦਾ ਵੀ ਜੇ ਨਾਮ ਕੋਈ ਹੋਰ ਜਪੇ ਤੇ ਉਹਦਾ ਲਾਹਾ ਸਾਨੂੰ ਮਿਲ ਜਾਵੇ, ਫਾਇਦਾ ਸਾਨੂੰ ਹੋ ਜਾਵੇ? ਗੁਰਬਾਣੀ ਨੂੰ ਪੁੱਛੀਏ ਆਪਾਂ, ਆਪਣੇ ਵੱਲੋਂ ਕੁਝ ਨਹੀਂ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀ ਹੈ। ਇਹ ਕੰਮ ਤਾਂ ਪਿਆਰਿਆ ਤੈਨੂੰ ਆਪਣਾ ਕਾਰਜ ਇਹ ਤਾਂ ਆਪ ਹੀ ਸੰਵਾਰਨਾ ਪੈਣਾ। ਹੁਣ ਹੋਰ ਥੋੜਾ ਜਿਹਾ ਆਪਾਂ ਖੁਲਾਸਾ ਕਰੀਏ। ਕੋਈ ਬੰਦਾ ਕਹੇ ਭਾਈ ਮੈਨੂੰ ਭੁੱਖ ਲੱਗੀ ਹੈ, ਲੰਗਰ ਤੁਸੀਂ ਛਕ ਲਓ, ਤੇ ਦੂਜੇ ਦੇ ਲੰਗਰ ਪਾਣੀ ਛਕਣ ਨਾਲ ਕਿਸੇ ਦੀ ਭੁੱਖ ਮਿਟ ਜਾਏਗੀ? ਜੇਕਰ ਮੈਨੂੰ ਵੀ ਭੁੱਖ ਲੱਗੀ ਹੋਵੇ ਤੇ ਮੈਂ ਕਿਸੇ ਨੂੰ ਵੀ ਕਹਿ ਦਵਾਂ ਭਾਈ ਮੈਨੂੰ ਭੁੱਖ ਲੱਗੀ ਹੈ ਲੰਗਰ ਤੂੰ ਛਕ ਲੈ, ਤੇ ਪੇਟ ਉਹਦਾ ਭਰੇਗਾ ਜਾਂ ਮੇਰਾ ਭਰੇਗਾ? ਪੇਟ ਤਾਂ ਉਹਦਾ ਭਰਨਾ ਨਾ, ਮੇਰੇ ਪੇਟ 'ਚ ਤਾਂ ਭੁੱਖ ਜੋ ਕਿਤੋਂ ਲੱਗੀ ਰਹੇਗੀ? ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰੇ ਇਹ ਤਾਂ ਕੰਮ ਨਾਮ ਜਪਣ ਦਾ, ਭਜਨ ਬੰਦਗੀ ਦਾ, ਸਿਮਰਨ ਦਾ, ਇਹ ਤਾਂ ਤੈਨੂੰ ਆਪ ਹੀ ਕਰਨਾ ਪੈਣਾ, ਤਾਂ ਹੀ ਜੀਵਨ ਸੰਵਰੇਗਾ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀ ਹੈ, ਸੰਵਾਰ ਲੈ।
ਦੂਜੇ ਦੇ ਭਰੋਸੇ ਨਹੀਂ ਰਹਿਣਾ। ਤੇ ਸਤਿਗੁਰੂ ਜੀ

ਅੰਮ੍ਰਿਤ, ਇਹ ਜਿਹੜਾ ਅੱਖਰ ਬਣਿਆ ਹੈ ਅੰਮ੍ਰਿਤ, ਇਹਦਾ ਮੂਲਕ ਅੱਖਰ ਮ੍ਰਿਤ ਹੈ। ਮ੍ਰਿਤ ਦਾ ਭਾਉ ਮੌਤ, ਐੜਾ ਸਤਿਗੁਰੂ ਜੀ ਨੇ ਪਹਿਲੇ ਲਗਾਇਆ ਹੈ। ਜਿਸ ਨੂੰ ਛਕਣ ਨਾਲ, ਜਿਸ ਨੂੰ ਜਪਣ ਨਾਲ, ਜਿਸ ਨੂੰ ਪਿਉਣ ਨਾਲ, ਜਿਸ ਨੂੰ ਅਪਣਾਉਣ ਨਾਲ ਮੌਤ ਨਹੀਂ ਹੁੰਦੀ। ਕਿਹੜੀ ਮੌਤ ਨਹੀਂ ਹੁੰਦੀ? ਆਤਮਕ ਮੌਤ ਨਹੀਂ ਹੁੰਦੀ। ਹੁਣ ਅੰਮ੍ਰਿਤ ਆਪਾਂ ਤਾਂ ਇਹੀ ਕਹਿੰਦੇ ਹਾਂ ਭਾਈ, ਜਿਹੜੀ ਖੰਡੇ ਬਾਟੇ ਦੀ ਪਾਹੁਲ ਹੈ ਉਸੇ ਨੂੰ ਖਾਸ ਕਰਕੇ ਆਪਾਂ ਇਹ ਸਮਝ ਲੈਂਦੇ ਹਾਂ ਭਾਈ ਇਹੀ ਅੰਮ੍ਰਿਤ ਹੈ। ਪਰ ਗੁਰਬਾਣੀ ਨੂੰ ਪੁੱਛੀਏ, ਗੁਰਬਾਣੀ ਚ ਤਾਂ ਕਈ ਚੀਜ਼ਾਂ ਨੂੰ ਅੰਮ੍ਰਿਤ ਆਖਿਆ ਸਤਿਗੁਰੂ ਜੀ ਨੇ। ਜਿਹੜੀ ਸੈ, ਜਿਹੜੀ ਵਸਤੂ, ਜਿਹੜਾ ਪਦਾਰਥ ਤੇਰੇ ਤਨ ਤੇ ਮਨ ਨੂੰ ਤੰਦਰੁਸਤ ਰੱਖੇ ਉਹ ਹਰੇਕ ਸੈ ਤੇਰੇ ਵਾਸਤੇ ਅੰਮ੍ਰਿਤ ਹੈ। ਉਹ ਹਰੇਕ ਸੈ ਅੰਮ੍ਰਿਤ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਵਾਹਿਗੁਰੂ ਜੀ, ਤੇਰਾ ਜਿਹੜਾ ਨਾਮ ਹੈ ਉਹ ਆਤਮਕ ਜੀਵਨ ਦੇਣ ਵਾਲਾ ਹੈ। ਉਸਨੂੰ ਜਿਹੜਾ ਵੀ ਸਿਮਰਦਾ ਹੈ, ਕਹਿਣ ਲੱਗੇ ਉਹ ਆਤਮਕ ਜੀਵਨ ਜਿਉਂਦਾ, ਉਸਦੀ ਆਤਮਕ ਮੌਤ ਨਹੀਂ ਹੁੰਦੀ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛੀਏ ਹੋਰ ਅੰਮ੍ਰਿਤ। ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਉੱਥੇ ਭੋਜਨ ਨੂੰ ਅੰਮ੍ਰਿਤ ਆਖਿਆ ਹੈ। ਬੰਦਿਆ, ਜਿਸ ਪਰਮਾਤਮਾ ਦੀ ਕਿਰਪਾ ਨਾਲ, ਜਿਸ ਪਰਮਾਤਮਾ ਦੀ ਮਿਹਰ ਨਾਲ ਤੂੰ 36 ਪ੍ਰਕਾਰ ਦੇ ਭੋਜਨ ਛਕਦਾ ਹੈ ਜਿਹੜੇ ਤੇਰੇ ਤਨ ਨੂੰ ਤੰਦਰੁਸਤ ਰੱਖਦੇ ਨੇ, ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ। ਪਸੂ ਮਿਲੈ ਚੰਗਿਆਈਆਂ ਖੱਡ ਖਾਵੇ ਅੰਮ੍ਰਿਤ ਦੇਹ। ਪਸੂ ਮਿਲੈ ਚੰਗਿਆਈਆਂ, ਪਸੂਆਂ ਨੂੰ ਵੀ ਚੰਗਿਆਈਆਂ ਮਿਲਦੀ, ਉਹਨਾਂ ਨੂੰ ਵੀ ਬੜੀਆਈਆਂ ਮਿਲਦੀਆਂ ਨੇ। ਕਿਉਂ? ਕਹਿਣ ਲੱਗੇ ਪਿਆਰਿਆ, ਉਹ ਘਾਹ ਫੂਸ ਛੱਕ ਕੇ ਵੀ ਉਹ ਅੰਮ੍ਰਿਤ ਵਰਗਾ ਦੁੱਧ ਦਿੰਦੀਆਂ ਨੇ ਮੱਝਾਂ, ਗਾਵਾਂ, ਪਸ਼ੂ ਦੁੱਧ ਦਿੰਦੇ ਨੇ। ਹੁਣ ਦੁੱਧ ਸਾਡੇ ਸਰੀਰ ਵਾਸਤੇ, ਇਸ ਤਨ ਨੂੰ ਤੰਦਰੁਸਤ ਰੱਖਣ ਵਾਸਤੇ ਵਧੀਆ ਹੈ, ਇਸ ਤਨ ਨੂੰ ਤੰਦਰੁਸਤ ਰੱਖਣ ਵਾਸਤੇ। ਹੋਰ ਕਈ ਚੀਜ਼ਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਆਖਿਆ ਕਿ ਜਿਹੜੀ ਸੈ, ਜਿਹੜੀ ਵਸਤੂ, ਜੋ ਪਦਾਰਥ ਸਾਡੇ ਤਨ ਤੇ ਮਨ ਨੂੰ ਤੰਦਰੁਸਤ ਰੱਖਦਾ ਹੈ ਮਨੁੱਖਾ, ਉਹ ਤੇਰੇ ਵਾਸਤੇ ਅੰਮ੍ਰਿਤ ਵਰਗਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਗਿਆਨ ਮਹਾਰਸ ਭੋਗ। ਆਤਮਕ ਜੀਵਨ ਦੇਣ ਵਾਲਾ ਨਾਮ ਤੇ ਪਰਮਾਤਮਾ ਦੇ ਨਾਲ ਪਾਈ ਹੋਈ ਡੂੰਘੀ ਸਾਂਝ, ਉਸ ਮਨੁੱਖ ਦੇ ਵਾਸਤੇ ਆਤਮਕ ਖੁਰਾਕ ਬਣ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹੜਾ ਮਨੁੱਖ ਗੁਰੂ ਚਰਨਾਂ ਨਾਲ ਜੁੜ ਜਾਵੇ। ਉਸ ਨੂੰ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਬੜਾ ਸਵਾਦ ਆਉਂਦਾ ਹੈ। ਕਿੰਨਾ ਸਵਾਦ ਆਉਂਦਾ ਹੈ? ਗੁਰਬਾਣੀ ਨੂੰ ਹੀ ਪੁੱਛੀਏ ਆਪਾਂ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਹੀ ਲਪਟਾਇਓ। ਜਿਸਨੂੰ ਪਰਮਾਤਮਾ ਦੇ ਨਾਮ ਜਪਣ ਦਾ ਸਵਾਦ ਆ ਜਾਵੇ, ਉਹ ਫਿਰ ਦੁਨੀਆਵੀ ਸਵਾਦਾਂ ਨੂੰ ਕਹਿੰਦਾ ਭਾਈ ਇਹ ਤਾਂ ਹੋਚੇ ਸਵਾਦ ਨੇ, ਇਹ ਸਵਾਦ ਫਿੱਕੇ ਨੇ। ਪਰਮਾਤਮਾ ਦੇ ਨਾਮ ਦਾ ਜੋ ਸਵਾਦ ਆਉਂਦਾ ਹੈ। ਹੋਰ ਮੈਂ ਥੋੜਾ ਜਿਹਾ ਜ਼ਿਕਰ ਕਰਾਂ, ਖੁਲਾਸਾ ਕਰਾਂ ਸਾਧ ਸੰਗਤ ਜੀ, ਜਦੋਂ ਤੱਕ ਕਿਸੇ ਚੀਜ਼ ਦੇ ਬਾਰੇ ਸਾਨੂੰ ਸਮਝ ਨਹੀਂ ਆਉਂਦੀ ਉਦੋਂ ਤੱਕ ਉਸਦਾ ਸਵਾਦ ਨਹੀਂ ਆਉਂਦਾ। ਕਈ ਸੱਜਣ ਕਹਿੰਦੇ ਨੇ ਭਾਈ ਸਾਹਿਬ ਜੀ, ਗੁਰਬਾਣੀ ਪੜ੍ਹਨ ਨੂੰ ਤਾਂ ਬੜਾ ਮਨ ਕਰਦਾ ਹੈ ਪਰ ਪਤਾ ਨਹੀਂ ਮਨ ਕਿਉਂ ਇੱਧਰ ਉੱਧਰ ਦੌੜਦਾ। ਖਾਸ ਕਰਕੇ ਉਦੋਂ ਹੀ ਦੌੜਦਾ ਵੀ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰੀਏ।
ਅਸਲ ਵਿੱਚ ਗੁਰਬਾਣੀ ਤਾਂ ਮਨੁੱਖ ਪੜ੍ਹ ਰਿਹਾ ਪਰ ਉਸਨੂੰ ਅਰਥਾਂ ਦੀ ਸਮਝ ਨਹੀਂ ਲੱਗ ਰਹੀ। ਜਿਸ ਦਿਨ ਉਸਨੂੰ ਅਰਥਾਂ ਦੀ ਸਮਝ ਆ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਕੀ ਸਮਝਾ ਰਹੇ ਨੇ ਸੱਚ ਜਾਣੀਓ, ਫਿਰ ਇੱਕ ਇੱਕ ਅੱਖਰ ਅੰਦਰ ਵਸਦਾ ਜਾਂਦਾ, ਫਿਰ ਬੜਾ ਮਨ ਕਰਦਾ ਗੁਰਬਾਣੀ ਪੜ੍ਹਨ ਨੂੰ, ਪਾਠ ਕਰਨ ਨੂੰ, ਸੁਣਨ ਨੂੰ ਬੜਾ ਮਨ ਕਰਦਾ ਫਿਰ। ਕਿਉਂ? ਕਿਉਂਕਿ ਇੱਕ ਇੱਕ ਤੁਕ ਦੇ ਬਾਰੇ ਸਮਝ ਆ ਰਹੀ ਗੱਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਤੁਕ ਵਿੱਚ ਮੈਨੂੰ ਇਹ ਕੁਝ ਸਮਝਾ ਰਹੇ ਨੇ, ਇਹ ਕੁਝ ਸਮਝਾ ਰਹੇ ਨੇ। ਹੁਣ ਮੈਂ ਥੋੜ੍ਹਾ ਜਿਹਾ ਹੋਰ ਖੁਲਾਸਾ ਕਰੀਏ। ਹੁਣ ਸਪੋਜ਼ ਕਰੋ ਮੈਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ, ਬਹੁਤੀ ਨਹੀਂ ਆਉਂਦੀ, ਮਾੜੀ ਮੋਟੀ ਆਉਂਦੀ ਹੈ, ਮੈਨੂੰ ਉਹਦੇ ਅਰਥ ਨਹੀਂ ਆਉਂਦੇ। ਹੁਣ ਜੇ ਕਿਤੇ ਮੈਂ ਕੋਸ਼ਿਸ਼ ਕਰਾਂ ਮੈਨੂੰ ਸਿਰਫ ਪੜ੍ਹਨੀ ਆਉਂਦੀ ਹੈ ਪਰ ਮੈਨੂੰ ਉਹਦੇ ਅਰਥਾਂ ਦੇ ਬਾਰੇ ਪਤਾ ਨਹੀਂ, ਤੇ ਫਿਰ ਮੈਨੂੰ ਕੀ ਸਵਾਦ ਬਣਨਾ ਉਸਨੂੰ ਪੜ੍ਹਨ 'ਚ? ਨਹੀਂ ਬਣੇਗਾ ਸਵਾਦ, ਕਿਉਂਕਿ ਮੈਨੂੰ ਅਰਥਾਂ ਦਾ ਹੀ ਪਤਾ ਨਹੀਂ, ਨਹੀਂ ਪਤਾ ਮੈਨੂੰ, ਸਮਝ ਨਹੀਂ ਆ ਰਹੀ ਕੁਝ। ਪਰ ਜਿਸ ਬੰਦੇ ਨੂੰ ਸਮਝ ਹੋਵੇ ਉਸਨੂੰ ਤਾਂ ਬੜਾ ਮਨ ਲੱਗਦਾ ਵੀ ਸਮਝ ਆ ਰਹੀ। ਮੈਂ ਥੋੜਾ ਜਿਹਾ ਜ਼ਿਕਰ ਕਰਾਂ, ਦਸਵੇਂ ਪਾਤਸ਼ਾਹ ਜੀ ਦਾ ਸਮਾਂ ਹੈ। ਇੱਕ ਸਿੱਖ ਗੁਰੂ ਘਰ 'ਚ ਬੈਠਾ ਉਹ ਪਾਠ ਕਰਦਾ ਹੈ, ਗੁਰੂ ਘਰ ਦੇ ਕੀਰਤਨੀਏ ਆਏ, ਉਹਨਾਂ ਨੇ ਆਪਣੇ ਸਾਜ ਖੁੱਲ੍ਹੇ। ਇੱਕ ਸੱਜਣ ਜਿਹੜਾ ਗੁਟਕਾ ਲੈ ਕੇ ਪਾਠ ਇਕੱਲਾ ਕਰੀ ਜਾ ਰਿਹਾ ਹੈ, ਉਸਨੂੰ ਬੜਾ ਸਵਾਦ ਆ ਰਿਹਾ। ਉਹ ਪਾਠ ਕਰਦਾ ਹੈ ਪਰ ਜਦੋਂ ਰਾਗੀ ਸਿੰਘਾਂ ਨੇ ਆਪਣੇ ਸਾਜ ਖੁੱਲ੍ਹੇ, ਉਹ ਕੋਲ ਆਇਆ, ਆ ਕੇ ਕਹਿੰਦਾ ਵੀ ਗੁਰਮੁਖ ਪਿਆਰਿਓ, ਮੈਂ ਪਾਠ ਕਰ ਰਿਹਾ, ਗੁਟਕਾ ਲੈ ਕੇ ਮੈਨੂੰ ਬੜਾ ਸਵਾਦ ਆ ਰਿਹਾ, ਤੁਸੀਂ ਅੱਜ ਕੀਰਤਨ ਰਹਿਣ ਦਿਓ। ਤੇ ਗੁਰੂ ਘਰ ਦੇ ਕੀਰਤਨੀਏ ਕਹਿੰਦੇ ਭਾਈ ਇਹ ਤਾਂ ਸਤਿਗੁਰੂ ਜੀ ਦਾ ਹੁਕਮ ਹੈ, ਕੀਰਤਨ ਸਾਰੀ ਸੰਗਤ ਵਾਸਤੇ ਹੈ, ਇਹ ਤਾਂ ਹੋਏਗਾ। ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਫਿਰ ਗੁਰੂ ਘਰ ਦਾ ਪ੍ਰਚਾਰਕ ਆ ਗਿਆ, ਉਹ ਸਿੱਖ ਫਿਰ ਉੱਠ ਕੇ ਆਇਆ, ਆ ਕੇ ਕਹਿੰਦਾ ਵੀ ਰਾਗੀ ਸਿੰਘਾਂ ਨੇ ਤਾਂ ਮੇਰੀ ਗੱਲ ਮੰਨੀ ਕੋਈ ਨਹੀਂ ਪਰ ਗੁਰੂ ਪਿਆਰ ਵਾਲੇ ਮੈਂ ਗੁਟਕਾ ਲੈ ਕੇ ਪਾਠ ਕਰ ਰਿਹਾ ਤੇ ਮੈਨੂੰ ਬੜਾ ਸਵਾਦ ਬਣ ਰਿਹਾ, ਤੂੰ ਰਹਿਣ ਦੇ ਅੱਜ ਕਥਾ, ਰਹਿਣ ਦੇ ਗੁਰਮਤਿ ਵਿਚਾਰਾਂ ਤੋਂ ਅੱਜ ਰਹਿਣ ਦੇ। ਉਹ ਕਹਿੰਦਾ ਨਹੀਂ ਭਾਈ, ਇਹ ਤਾਂ ਗੁਰੂ ਘਰ ਦੀ ਮਰਿਆਦਾ ਹੈ, ਸਾਰੀ ਸੰਗਤ ਵਾਸਤੇ ਕਥਾ ਵਿਚਾਰ ਹੋਣੀ ਹੈ, ਸਤਿਗੁਰੂ ਜੀ ਦਾ ਹੁਕਮ ਹੈ, ਇਹ ਤਾਂ ਹੋਏਗੀ, ਮੈਂ ਕਰਾਂਗਾ। ਇਸ ਦਾ ਇੱਥੇ ਤਾਂ ਕੋਈ ਬੱਸ ਚੱਲੀ ਨਾ। ਇਹ ਸਾਰੀ ਘਟਨਾ ਜਾ ਕੇ ਸਤਿਗੁਰੂ ਜੀ ਨੂੰ ਦੱਸਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮੈਂ ਗੁਟਕਾ ਲੈ ਕੇ ਪਾਠ ਕਰ ਰਿਹਾ ਸੀ, ਮੈਨੂੰ ਬੜਾ ਸਵਾਦ ਆ ਰਿਹਾ ਸੀ, ਰਾਗੀ ਜਥਾ ਆ ਗਿਆ, ਸਾਜ ਖੁੱਲ੍ਹੇ, ਮੈਂ ਉਹਨਾਂ ਨੂੰ ਬੜੀ ਮਿੰਨਤਾਂ ਕੀਤੀ, ਉਹ ਨਹੀਂ ਮੰਨੇ, ਉਹਨਾਂ ਨੇ ਕੀਰਤਨ ਕੀਤਾ, ਮੇਰਾ ਰਸ ਕੁਰਸ ਰਹਿ ਗਿਆ, ਮੈਨੂੰ ਜੋ ਪਾਠ ਕਰਦਿਆਂ ਨੂੰ ਸਵਾਦ ਆ ਰਿਹਾ ਸੀ ਉਹ ਮੇਰਾ ਰਸ ਖਰਾਬ ਹੋ ਗਿਆ। ਚਲੋ ਰਾਗਿਆਂ ਦੀ ਵੀ ਕੋਈ ਗੱਲ ਨਹੀਂ, ਫਿਰ ਤੁਹਾਡਾ ਪ੍ਰਚਾਰਕ ਆ ਗਿਆ, ਮੈਂ ਉਹਨੂੰ ਵੀ ਬੇਨਤੀ ਕੀਤੀ, ਉਹ ਵੀ ਨਾ ਮੰਨਿਆ ਮੇਰੀ ਗੱਲ, ਇਹਨਾਂ ਨੇ ਮਨਮਤ ਨਹੀਂ ਕੀਤੀ। ਗੁਰਦੇਵ ਪਾਤਸ਼ਾਹ ਕਹਿੰਦੇ, ਕਹਿਣ ਲੱਗੇ ਨਹੀਂ, ਇਹਨਾਂ ਨੇ ਕੋਈ ਮਨਮਤ ਨਹੀਂ ਕੀਤੀ। ਕਹਿਣ ਲੱਗੇ ਦੇਖ ਪਿਆਰਿਆ, ਜਦੋਂ ਤੂੰ ਗੁਟਕਾ ਲੈ ਕੇ ਇਕੱਲਾ ਪਾਠ ਕਰ ਰਿਹਾ ਸੀ ਨਾ ਬੈਠਿਆ ਹੋਇਆ, ਗੁਰਬਾਣੀ ਪੜ੍ਹਦਿਆਂ ਤੈਨੂੰ ਇਕੱਲੇ ਨੂੰ ਸਵਾਦ ਆ ਰਿਹਾ ਸੀ, ਬਸ ਇਕੱਲੇ ਬੰਦੇ ਨੂੰ, ਬਾਕੀ ਸੰਗਤ ਨੂੰ ਉਹਦਾ ਕੋਈ ਸਵਾਦ ਨਹੀਂ ਆ ਰਿਹਾ ਸੀ, ਇੱਕ ਤੈਨੂੰ ਸਵਾਦ ਆ ਰਿਹਾ ਸੀ ਬਸ ਪਾਠ ਦਾ। ਕੀਰਤਨ ਇਵੇਂ ਮੰਨੋ ਜਿਵੇਂ ਬਾਰਿਸ਼ ਹੁੰਦੀ ਹੈ, ਤੇ ਬਾਰਿਸ਼ ਹੁੰਦੀ ਹੈ ਉਹ ਦੂਰ ਤੱਕ ਹੁੰਦੀ ਹੈ, ਦੂਰ ਤੱਕ ਹਰਿਆਲੀ ਆ ਜਾਂਦੀ ਹੈ, ਦੂਰ ਤੱਕ ਬਨਸਪਤ ਹਰੀ ਭਰੀ ਹੋ ਜਾਂਦੀ ਹੈ, ਬੜੇ ਲੋਕਾਂ ਨੂੰ ਚਾਹ ਚੜ੍ਹਦਾ ਹੈ। ਕਹਿਣ ਲੱਗੇ ਫਿਰ ਵੀ ਕਈ ਥਾਂ ਜਿੱਥੇ
ਉੱਚੀ ਥਾਂ ਹੋਵੇ ਉੱਥੇ ਪਾਣੀ ਨਹੀਂ ਰੁਕਦਾ, ਬਹਿ ਕੇ ਨੀਵੀਂ ਥਾਂ ਤੇ ਚਲਾ ਜਾਂਦਾ ਹੈ ਤੇ ਨੀਵੀਂ ਥਾਂ ਦੀ ਫਸਲ ਜਿਹੜੀ ਉਹ ਹਰੀ ਭਰੀ ਜ਼ਿਆਦਾ ਹੋ ਜਾਂਦੀ ਹੈ ਤੇ ਉੱਚੀ ਥਾਂ ਟਾਪੂ ਉਹ ਫਿਰ ਵੀ ਸੁੱਕਾ ਰਹਿ ਜਾਂਦਾ। ਕਹਿਣ ਲੱਗੇ ਕਥਾ ਇਸ ਤਰ੍ਹਾਂ ਹੈ ਕਿ ਜਿਵੇਂ ਝੜੀ ਵਾਲਾ ਮੀਂਹ ਵਰਦਾ ਨਾ, ਝੜੀ ਵਾਲਾ ਮੀਂਹ ਬਰੀਕ ਬਰੀਕ ਕਿਣੀਆਂ ਪੈਂਦੀਆਂ ਨੇ, ਉਹ ਧਰਤੀ ਦੇ ਅੰਦਰ ਸਮਾਈ ਜਾਂਦੀਆਂ ਨੇ, ਉਹ ਪਾਣੀ ਵਹਿ ਕੇ ਨਹੀਂ ਨਿਕਲਦਾ। ਜਿਹੜਾ ਝੜੀ ਵਾਲਾ ਮੀਂਹ ਹੈ ਉਹਦਾ ਪਾਣੀ ਵਹਿ ਕੇ ਨਹੀਂ ਨਿਕਲਦਾ। ਕਥਾ ਇਸ ਤਰ੍ਹਾਂ ਹੈ, ਇਸਦਾ ਇੱਕ ਇੱਕ ਬੋਲ ਮਨੁੱਖ ਦੇ ਕਿਰਦੇ ਨੂੰ ਟੁੰਬਦਾ ਹੈ, ਅੰਦਰ ਜਾ ਕੇ ਅੰਦਰ ਦੇ ਕਪਾਟ ਖੁੱਲਦਾ ਹੈ ਤੇ ਗੁਰੂ ਦੇ ਸ਼ਬਦ ਦੀ ਵਿਆਖਿਆ ਕਰਦਾ ਹੈ। ਕੀਰਤਨ ਚ ਕਈਆਂ ਨੂੰ ਸਮਝ ਲੱਗੀ, ਕਈਆਂ ਨੂੰ ਨਹੀਂ ਲੱਗੀ, ਪਰ ਕਥਾ ਤਾਂ ਜਦੋਂ ਹਰੇਕ ਅੱਖਰ ਦੇ ਅਰਥ ਦੱਸੇ ਜਾਂਦੇ ਨੇ, ਕਹਿਣ ਲੱਗੇ ਫਿਰ ਸਾਰਿਆਂ ਨੂੰ ਸਮਝ ਲੱਗਦੀ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਸਾਨੂੰ ਕੀ ਸਮਝਾ ਰਹੇ ਨੇ, ਕੀ ਉਪਦੇਸ਼ ਸਾਨੂੰ ਕਰ ਰਹੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਪੰਚ ਸਮਾਈ ਸੁਖੀ ਸਭ ਲੋਗ। ਪੰਚ ਸਮਾਈ, ਪੰਚ ਕਿਹੜੇ ਨੇ? ਪੰਚ ਵਿਕਾਰ, ਪੰਜ ਵਿਕਾਰ ਨੇ ਜਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦੋਂ ਇਹ ਮਨੁੱਖ ਤੇ ਹਾਵੀ ਹੋ ਜਾਣ ਫਿਰ ਮਨੁੱਖ ਦਾ ਦੁਖੀ ਹੋਣਾ ਲਾਜ਼ਮੀ ਹੈ, ਪਰ ਇਹਨਾਂ ਦੇ ਪ੍ਰਭਾਵ ਤੋਂ ਬਚ ਵੀ ਸਕਦਾ ਮਨੁੱਖ। ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਵੀ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਇੱਕ ਪਾਸੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ ਇਹ ਜਿਹੜੇ ਪੰਜ ਵਿਕਾਰ ਨੇ ਇਹ ਕੀ ਕਰਦੇ ਨੇ ਮਨੁੱਖ ਦੇ ਨਾਲ? ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰਹਿ ਲੁੱਟਹਿ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਮੇਰੇ ਵਾਹਿਗੁਰੂ ਜੀ, ਅਵਰ ਪੰਚ ਇਹ ਜਿਹੜੇ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਨੇ ਤੇ ਮੇਰਾ ਜੀਵ ਆਤਮਾ ਇਕੱਲਾ ਹੈ, ਇੱਕ ਹੈ, ਇਹ ਪੰਜ ਨੇ, ਕਿਉਂ ਰਾਖੋ ਘਰ ਬਾਰ ਮਨਾ। ਮੇਰੇ ਵਾਹਿਗੁਰੂ ਜੀ, ਮੈਂ ਆਪਣੇ ਜੀਵ ਆਤਮਾ ਨੂੰ ਇਹਨਾਂ ਤੋਂ ਕਿਵੇਂ ਬਚਾ ਕੇ ਰੱਖਾਂ, ਮੈਂ ਆਪਣੇ ਅੰਦਰ ਨੂੰ ਆਪਣੇ ਬਾਹਰ ਨੂੰ ਇਹਨਾਂ ਤੋਂ ਕਿਵੇਂ ਬਚਾ ਕੇ ਰੱਖਾਂ, ਕਿਉਂ ਇਹ ਕੀ ਕਰਦੇ ਨੇ? ਕਹਿਣ ਲੱਗੇ ਮਾਰਹਿ ਲੁੱਟਹਿ ਨੀਤ ਨੀਤ, ਇਹਨਾਂ ਦਾ ਇੱਕ ਦਿਨ ਦਾ ਕੰਮ ਨਹੀਂ ਹੈ। ਇਹ ਸਿਰਫ ਇਹ ਨਹੀਂ ਭਾਈ ਕੋਈ ਇੱਕ ਦਿਨ ਜ਼ੋਰ ਪਾਉਂਦੇ ਮਨੁੱਖ ਤੇ, ਨਹੀਂ, ਇਹ ਤਾਂ ਨਿੱਤਾ ਪ੍ਰਤੀ ਲੁੱਟਦੇ ਨੇ ਇਸ ਮਨੁੱਖ ਦੇ। ਕਿਹਨੂੰ? ਇਹਨਾਂ ਨੂੰ ਦੁਨੀਆ ਵੀ ਧਨ ਨਹੀਂ ਚਾਹੀਦਾ, ਦੁਨੀਆ ਵੀ ਧਨ ਦੀ ਹੈ, ਇਹ ਲੁੱਟਦੇ, ਇਹ ਆਤਮਕ ਜੀਵਨ ਨੂੰ ਲੁੱਟ ਲੈਂਦੇ ਨੇ, ਆਤਮਕ ਜੀਵਨ ਨੂੰ, ਆਤਮਕ ਖੁਸ਼ੀਆਂ ਨੂੰ ਲੁੱਟ ਲੈਂਦੇ, ਆਤਮਕ ਸੁੱਖ ਨੂੰ, ਆਤਮਕ ਆਨੰਦ ਨੂੰ ਇਹ ਲੁੱਟ ਲੈਂਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੋਹਾਗਾ ਢਾਲ ਹੈ। ਕਾਮ ਤੇ ਕ੍ਰੋਧ ਮਨੁੱਖ ਦੇ ਸਰੀਰ ਨੂੰ ਇਵੇਂ ਅੰਦਰੋਂ ਅੰਦਰ ਗਾਲ ਕੇ ਰੱਖ ਦਿੰਦੇ ਨੇ ਜਿਵੇਂ ਸੁਨਿਆਰਾ ਜਦੋਂ ਸੋਨੇ ਨੂੰ ਗਾਲਦਾ ਉਹ ਸੋਨੇ ਵਾਲੀ ਕੁਠਾਲੀ ਚ ਥੋੜਾ ਜਿਹਾ ਸੁਹਾਗਾ ਪਾ ਦਿੰਦਾ ਹੈ ਤੇ ਸੁਹਾਗਾ ਬੜੀ ਛੇਤੀ ਉਸ ਸੋਨੇ ਨੂੰ ਗਾਲ ਕੇ ਰੱਖ ਦਿੰਦਾ ਹੈ, ਬੜਾ ਛੇਤੀ ਗਲ ਜਾਂਦਾ ਹੈ, ਭਾਵ ਉਹਦੀ ਜਿਹੜੀ ਮਹਿਲ ਹੈ ਉਹ ਬੜੀ ਛੇਤੀ ਖਤਮ ਹੋ ਜਾਂਦੀ ਹੈ, ਸੜ ਜਾਂਦੀ ਹੈ। ਕਾਮ ਕ੍ਰੋਧ ਇਸੇ ਤਰ੍ਹਾਂ ਇਸ ਮਨੁੱਖ ਦੇ ਸਰੀਰ ਨੂੰ ਵੀ ਗਾਲ ਕੇ ਰੱਖ ਦਿੰਦੇ ਨੇ, ਬੰਦੇ ਨੂੰ ਸਮਝ ਹੀ ਨਹੀਂ ਲੱਗਦੀ, ਪਤਾ ਹੀ ਨਹੀਂ ਲੱਗਦਾ, ਇਹਦਾ ਸਰੀਰ ਕਮਜ਼ੋਰ ਪੈ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਵਾਹਿਗੁਰੂ ਜੀ, ਮੈਂ ਕਿਵੇਂ ਆਪਣੇ ਆਪ ਨੂੰ ਇਹਨਾਂ ਤੋਂ ਬਚਾ ਕੇ ਰੱਖਾਂ? ਮਾਰੇ ਇਹ ਬੜੀ ਮਾਰ ਕਰਦੇ ਨੇ, ਇਹ ਇਸ ਜਿੰਦ ਨੂੰ ਬੜਾ ਮਾਰਦੇ ਨੇ, ਭਾਓ ਆਪਣਾ ਕਬਜ਼ਾ ਕਰਕੇ ਰੱਖਦੇ ਨੇ। ਜਦੋਂ ਜਦੋਂ ਇਹ ਇਸ ਜੀਵ ਆਤਮਾ ਦੇ ਉੱਤੇ ਹਾਵੀ ਹੁੰਦੇ ਫਿਰ ਬੜਾ ਦੁੱਖ ਹੁੰਦਾ ਹੈ ਇਸ ਜੀਵ ਆਤਮਾ ਨੂੰ। ਮਾਰ ਹੈ ਲੁੱਟ ਹੈ, ਮਾਰਦੇ ਵੀ ਨੇ ਤੇ ਲੁੱਟਦੇ ਵੀ ਨੇ।
ਮਾਰਹ ਲੁੱਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਮੇਰੇ ਵਾਹਿਗੁਰੂ ਜੀ ਮੈਨੂੰ ਇਹ ਦੱਸ ਮੈਂ ਹੋਰ ਕਿਹਦੇ ਅੱਗੇ ਫਰਿਆਦ ਕਰਾਂ ਤੇਰੇ ਅੱਗੇ ਫਰਿਆਦ ਕਰਾਂਗਾ ਮੈਥੋਂ ਤੂੰ ਬਚਾ ਕੇ ਰੱਖਣਾ ਹੈ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੁੱਛੀਏ ਸਤਿਗੁਰੂ ਜੀ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਇਹਨਾਂ ਤੋਂ ਬਚਣ ਦਾ ਸਾਧਨ ਦੱਸੋ ਸਾਨੂੰ ਤੇ ਸਤਿਗੁਰੂ ਜੀ ਸੂਹੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ

ਪਰ ਵਾਸੈ ਪੰਚ ਦੁਸ਼ਟ ਲੈ ਸਦ। ਵਾਹਿਗੁਰੂ ਜੀ, ਜਿਨ੍ਹਾਂ ਦੇ ਸਿਰ ਉੱਤੇ ਤੇਰਾ ਮਿਹਰ ਭਰਿਆ ਹੱਕ ਹੋਵੇ, ਉਹ ਮਨੁੱਖ ਤੇਰਾ ਨਾਮ ਧਿਆਉਂਦੇ ਨੇ, ਤੇਰਾ ਨਾਮ ਸਿਮਰਦੇ ਨੇ। ਨਾਮ ਸਿਮਰ ਕੇ ਉਹਨਾਂ ਨੂੰ ਕੀ ਲਾਭ ਮਿਲਦਾ? ਸੁੱਖ ਫਲ ਪਾਇਨ, ਸੁੱਖਾਂ ਦਾ ਫਲ ਹਾਸਲ ਕਰ ਲੈਂਦੇ ਨੇ। ਕਿੰਨਾ ਕੁ ਨਾਮ ਸਿਮਰਦੇ ਨੇ? ਆਠ ਪਹਿਰ ਆਰਾਧ, ਅੱਠੇ ਪਹਿਰ ਆਰਾਧਦੇ ਨੇ, ਸਿਮਰਨ ਕਰਦੇ ਨੇ, ਭਜਨ ਬੰਦਗੀ ਕਰਦੇ ਨੇ। ਅੱਠੇ ਪਹਿਰ ਕਿਵੇਂ ਕਰਦੇ ਨੇ? ਸਵੇਰੇ ਉੱਠੇ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ, ਚੱਲਦੇ ਵੀ, ਤੁਰਦੇ ਵੀ, ਫਿਰਦੇ ਵੀ, ਆਪਣਾ ਕਾਰ ਵਿਹਾਰ ਕਰਦੇ ਵੀ ਉਸ ਪਰਮਾਤਮਾ ਨੂੰ ਨਹੀਂ ਭੁੱਲਦੇ, ਉਸ ਪਰਮਾਤਮਾ ਨੂੰ ਚੇਤੇ ਰੱਖਦੇ, ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ, ਉਹਦਾ ਸ਼ੁਕਰਾਨਾ ਕਰਦੇ ਰਹਿੰਦੇ ਨੇ। ਭਾਓ ਉਹ ਅੱਠੇ ਪੈਰ, ਭਗਤ ਕਬੀਰ ਜੀ ਤਾਂ ਬੜੇ ਕਮਾਲ ਦੀ ਗੱਲ ਕਹਿੰਦੇ ਨੇ, ਕਹਿਣ ਲੱਗੇ, ਦੁਨੀਆਂ ਦੇ ਲੋਕੋ ਸੱਚ ਜਾਣੀਓ, ਕਈ ਜਾਗਦੇ ਹੋਏ ਉਸ ਪਰਮਾਤਮਾ ਨੂੰ ਸਿਮਰਦੇ ਨੇ ਤੇ ਕਈ ਸੁੱਤੇ ਵੀ ਉਸ ਪਰਮਾਤਮਾ ਨੂੰ ਸਿਮਰਦੇ ਨੇ। ਕਬੀਰ, ਸੁਪਨੇ ਹੂੰ ਬਰਡਾਏ ਕੈ ਜੇ ਮੁਕ ਨਿਕਸੈ ਰਾਮ। ਭਗਤ ਕਬੀਰ ਜੀ ਕਹਿੰਦੇ, ਦੁਨੀਆਂ ਦੇ ਲੋਕੋ, ਜਿਹੜੇ ਮਨੁੱਖ ਰਾਤ ਨੂੰ ਸੁੱਤੇ ਹੋਏ ਹੁੰਦੇ ਨੇ ਤੇ ਉਹਨਾਂ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ ਕਹਿਣ ਲੱਗੇ, ਉਹਨਾਂ ਦੇ ਪੈਰ ਹੋਵਣ ਤੇ ਮੇਰੇ ਇਹ ਸਰੀਰ ਦੀ ਜਿਹੜੀ ਚਮੜੀ ਹੈ ਇਹਦੀ ਜੁੱਤੀ ਬਣਾ ਕੇ ਉਹਨਾਂ ਦੇ ਪੈਰ 'ਚ ਪਾ ਦਿੱਤੀ ਜਾਵੇ। ਭਾਓ ਉਹਨਾਂ ਦੇ ਪੈਰ ਇੰਨੇ ਮੁਬਾਰਕ ਨੇ ਜਿਹੜੇ ਸੁਪਨੇ ਵਿੱਚ ਵੀ ਉਸ ਵਾਹਿਗੁਰੂ ਨੂੰ ਯਾਦ ਰੱਖਦੇ ਨੇ। ਤੇ ਸੱਚਾਈ ਹੈ ਸਾਧ ਸੰਗਤ ਜੀ, ਜਿਹੜਾ ਮਨੁੱਖ ਦਿਨੇ ਨਾਮ ਜਪੇਗਾ ਉਹ ਸੁੱਤਿਆਂ ਵੀ ਨਾਮ ਜਪਦਾ ਹੈ, ਜਿਹੜਾ ਦਿਨੇ ਹੀ ਵਿਕਾਰ ਕਮਾਉਂਦਾ ਰਹੇ ਉਹ ਸੁਪਨੇ 'ਚ ਵੀ ਵਿਕਾਰ ਹੀ ਖੱਟਦਾ ਹੈ, ਸੁਪਨੇ 'ਚ ਨਾਮ ਨਹੀਂ ਜਪ ਸਕਦਾ। ਜਿਹਦਾ ਮਨ ਸਾਰੇ ਦਿਨ ਇਹ ਵਿਕਾਰਾਂ ਵਿੱਚ ਲਿਪਤ ਰਿਹਾ, ਵਿਕਾਰਾਂ ਵਿੱਚ ਹੀ ਫਸਿਆ ਰਿਹਾ, ਉਸਨੂੰ ਫਿਰ ਸੁਪਨੇ 'ਚ ਰਾਤੀ ਪਰਮਾਤਮਾ ਕਿੱਥੇ ਉਸਨੂੰ ਯਾਦ ਆਵੇਗਾ? ਨਹੀਂ ਯਾਦ ਆਉਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਨਾਮ ਧਿਆਇਨ ਸੁੱਖ ਫਲ ਪਾਇਨ, ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰੇ ਭਰਵਾਸੈ ਪੰਚ ਦੁਸ਼ਟ ਲੈ ਸਾਧੈ। ਵਾਹਿਗੁਰੂ ਜੀ, ਉਹ ਮਨੁੱਖ ਤੇਰੀ ਸ਼ਰਨ ਵਿੱਚ ਰਹਿ ਕੇ, ਉਹ ਤੇਰੇ ਭਰੋਸੇ ਤੇ ਟਿਕ ਕੇ ਇਹਨਾਂ ਪੰਜਾਂ ਨੂੰ ਸਾਧ ਲੈਂਦੇ ਨੇ। ਭਾਓ ਇਹਨਾਂ ਪੰਜ ਵਿਕਾਰਾਂ ਨੂੰ ਉਹ ਆਪਣੇ ਵਸ ਵਿੱਚ ਕਰ ਲੈਂਦੇ ਨੇ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਜਿਹੜੀ ਸੈ ਬੇਕਾਬੂ ਹੋ ਜਾਵੇ, ਜਿੱਥੇ ਉਸਨੇ ਸਾਨੂੰ ਫਾਇਦਾ ਦੇਣਾ ਸੀ, ਜਦੋਂ ਕੋਈ ਚੀਜ਼, ਉਹੀ ਚੀਜ਼ ਜੇਕਰ ਬੇਕਾਬੂ ਹੋ ਜਾਵੇ ਉਹੀ ਨੁਕਸਾਨ ਕਰਦੀ ਹੈ। ਆਪਾਂ ਦੁਨੀਆਂ ਵੀ ਤੁਰਦੇ ਦੇਖੀਏ, ਅੱਗ ਤੋਂ ਬਿਨਾਂ ਖਾਣਾ ਨਹੀਂ ਨਾ ਬਣਦਾ, ਚੁੱਲ੍ਹੇ ਦੀ ਅੱਗ ਹੈ, ਕਿਤੇ ਇਹੀ ਅੱਗ ਬੇਕਾਬੂ ਹੋ ਜਾਵੇ ਤਾਂ ਬੜੀ ਸੰਪੱਤੀ ਨੂੰ ਸਾੜ ਕੇ ਰੱਖ ਦਿੰਦੀ ਹੈ। ਜਿਸ ਪਾਣੀ ਦੇ ਵਾਸਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਪਾਣੀ ਤੋਂ ਬਿਨਾਂ ਜੀਵਨ ਨਹੀਂ, ਅੰਨ ਤੋਂ ਬਿਨਾਂ ਸਰ ਜਾਂਦਾ ਹੈ, ਪਰ ਪਾਣੀ ਤੋਂ ਬਿਨਾਂ ਨਹੀਂ। ਪਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ, ਜੇ ਕਿਤੇ ਇਹ ਪਾਣੀ ਬੇਕਾਬੂ ਹੋ ਜਾਵੇ ਫਿਰ ਦੇਖਦੇ ਹੋ ਤੁਸੀਂ, ਹੱਡ ਆ ਜਾਂਦਾ ਹੈ, ਕਿੰਨੀ ਇਹ ਬਰਬਾਦੀ ਕਰ ਜਾਂਦਾ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦੋਂ ਤੱਕ ਇਹ ਮਨੁੱਖ ਦੇ ਵਸ ਵਿੱਚ ਨੇ ਇਹ ਕੋਈ ਨੁਕਸਾਨ ਨਹੀਂ ਕਰ ਸਕਦੇ। ਜਦੋਂ ਇਹ ਮਨੁੱਖ ਦੇ ਬੇਕਾਬੂ ਹੁੰਦੇ ਨੇ ਫਿਰ ਇਹ ਮਨੁੱਖ ਦੀ ਬੇਪਤੀ ਕਰਾਉਂਦੇ ਨੇ, ਬੇਪਤੀ ਕਰਾ ਦਿੰਦੇ ਨੇ। ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਨੇ, ਪਰਮਾਤਮਾ ਦੇ ਭਰੋਸੇ ਤੇ ਰਹਿ ਕੇ ਉਹ ਇਹਨਾਂ ਪੰਜਾਂ ਨੂੰ ਵਸ ਵਿੱਚ ਕਰ ਲੈਂਦੇ ਨੇ, ਫਿਰ ਇਹ ਉਸ ਬੰਦੇ ਤੇ ਹਾਵੀ ਨਹੀਂ ਹੁੰਦੇ, ਉਹਦਾ ਕੋਈ ਨੁਕਸਾਨ ਇਹ ਨਹੀਂ ਕਰ ਸਕਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਪੰਚ ਸਮਾਈ, ਜਿਹੜੇ ਇਨ ਪੰਜ ਕਾਮਾਂ ਦੀ
ਇਹਨਾਂ ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਆਪਣੇ ਅੰਦਰੋਂ ਮੁਕਾ ਲੈਂਦੇ ਨੇ। ਕਹਿਣ ਲੱਗੇ ਸੁਖੀ ਸਭ ਲੋਕ, ਉਹ ਸਾਰੇ ਲੋਕ ਫਿਰ ਸੁਖੀ ਹੋ ਜਾਂਦੇ ਨੇ, ਉਹ ਆਤਮਕ ਆਨੰਦ ਮਾਣਦੇ ਨੇ, ਆਤਮਕ ਸੁਖ ਮਾਣਦੇ ਨੇ।

ਪਰਮਾਤਮਾ ਦੀ ਜੋਤ ਜਗਦੀ ਪਈ ਹੈ। ਭਾਓ ਉਸ ਪਰਮਾਤਮਾ ਤੋਂ ਬਿਨਾਂ ਕੋਈ ਵੀ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਨੇ ਅਈਏ ਮਈਏ ਏਕ ਆਨ ਜੀਓ। ਅਈਏ ਦਾ ਭਾਵ ਹੈ ਸਾਰੇ ਹੀ ਇਸਤਰੀ ਤੇ ਮਈਏ ਦਾ ਭਾਵ ਹੈ ਸਾਰੇ ਹੀ ਮਰਦ। ਸਾਰੇ ਹੀ ਇਸਤਰੀ ਪੁਰਸ਼ ਉਸ ਪਰਮਾਤਮਾ ਦੇ ਕਰਕੇ ਜਿਉਂਦੇ ਪਏ ਨੇ। ਸਾਰਿਆਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ। ਉਸ ਪਰਮਾਤਮਾ ਤੋਂ ਬਿਨਾਂ ਇਹਨਾਂ ਚੋਂ ਇੱਕ ਵੀ ਨਹੀਂ ਹੈ, ਇੱਕ ਵੀ ਨਹੀਂ ਹੈ। ਅਈਏ ਮਈਏ ਏਕ ਆਨ ਜੀਓ। ਸਾਰੀਆਂ ਇਸਤਰਾਂ ਇਸਤਰੀਆਂ ਤੇ ਮਰਦਾਂ ਦੇ ਅੰਦਰ, ਸਾਰਿਆਂ ਦੇ ਅੰਦਰ ਉਹ ਪਰਮਾਤਮਾ ਆਪ ਬੈਠਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਮੂਲ ਮੰਤਰ ਵਿੱਚ ਹੀ ਇਹ ਗੱਲ ਸਮਝਾ ਦਿੱਤੀ। ਕਰਤਾ ਪੁਰਖ ਪਹਿਲਾਂ ਉਹ ਸਾਰੇ ਸ੍ਰਿਸ਼ਟੀ ਦਾ ਕਰਤਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ। ਤੇ ਪੁਰਖ ਦਾ ਭਾਵ ਉਹ ਸਾਰਿਆਂ ਨੂੰ ਬਣਾ ਕੇ ਫਿਰ ਸਾਰਿਆਂ ਦੇ ਅੰਦਰ ਵੀ ਆ ਬੈਠਾ ਹੈ। ਸਰਗੁਣ ਰੂਪ ਨਿਰਗੁਣ ਰੂਪ ਦੋਨੋਂ ਉਹਦੇ ਰੂਪ ਨੇ। ਜੇ ਉਸ ਪਰਮਾਤਮਾ ਦੇ ਜਦੋਂ ਕਿਹਾ ਕਿ ਉਸ ਪਰਮਾਤਮਾ ਦਾ ਨਿਰਗੁਣ ਰੂਪ ਵੇਖਣਾ ਹੈ ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਪਿਆਰੇ ਉਹ ਪਰਮਾਤਮਾ ਅਜੂਨੀ ਹੈ, ਉਹ ਕਿਸੇ ਜੂਨਾਂ ਵਿੱਚ ਨਹੀਂ ਆਉਂਦਾ। ਜੇ ਉਸ ਪਰਮਾਤਮਾ ਦਾ ਸਰਗੁਣ ਰੂਪ ਵੇਖਣਾ ਹੈ ਤਾਂ ਉਹ ਹਰੇਕ ਦੇ ਅੰਦਰ ਵਿਆਪਕ ਹੈ, ਮੌਜੂਦ ਹੈ, ਸਾਰਿਆਂ ਦੇ ਅੰਦਰ ਹੈ। ਗੁਰਬਾਣੀ ਦੀ ਗਵਾਹੀ ਭਰ ਲਈਏ ਆਪਾਂ, ਇਹ ਵਿਸ ਸੰਸਾਰ ਤੁਮ ਦੇਖ ਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਜੇ ਤੂੰ ਬੰਦਿਆ ਕਹੇ ਮੈਂ ਪਰਮਾਤਮਾ ਦਾ ਰੂਪ ਵੇਖਣਾ ਚਾਹੁੰਦਾ, ਪਰਮਾਤਮਾ ਕਿਸ ਤਰ੍ਹਾਂ ਦਾ ਹੈ ਤਾਂ ਦੇਖ ਲੈ ਫਿਰ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਮੂਲ ਮੰਤਰ ਵਿੱਚ ਦੱਸ ਦਿੱਤਾ, ਪਰ ਜੇ ਕਿਤੇ ਤੈਨੂੰ ਫਿਰ ਵੀ ਸਮਝ ਨਾ ਲੱਗੀ ਹੋਵੇ ਤਾਂ ਫਿਰ ਤੈਨੂੰ ਹੋਰ ਸੌਖਾ ਕਰਕੇ ਸਮਝਾ ਦਿੰਦੇ ਆ ਵੀ ਇਹ ਜਿਹੜਾ ਤੂੰ ਸਾਰਾ ਸੰਸਾਰ ਵੇਖਦਾ ਪਿਆ, ਅਸਲ ਵਿੱਚ ਇਹ ਸਾਰਾ ਸੰਸਾਰ ਉਸ ਪਰਮਾਤਮਾ ਦਾ ਰੂਪ ਹੈ, ਇਹ ਉਹਦਾ ਸਰਗੁਣ ਰੂਪ ਹੈ। ਜੇ ਨਿਰਗੁਣ ਰੂਪ ਦੇਖੀਏ ਤਾਂ ਫਿਰ ਉਹ ਕਿਤੇ ਵੀ ਨਹੀਂ ਹੈ, ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਤੇ ਜਿਹੜੀ ਚੀਜ਼ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ, ਆਪਾਂ ਸਾਰੇ ਕਹਿੰਦੇ ਵੀ ਉਸਨੂੰ ਤਾਂ ਮੰਨਣ ਤੋਂ ਇਨਕਾਰ ਕਰਦੇ, ਨਹੀਂ ਜੀ ਜਿਹੜੀ ਚੀਜ਼ ਦਿਖ ਨਹੀਂ ਰਹੀ ਉਹ ਹੈ ਕਿਵੇਂ, ਹੈ ਹੀ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਨੇ

ਮਿਲਾਉਂਦਾ ਹੈ ਤੇ ਆਪ ਹੀ ਸਾਰਿਆਂ ਦੇ ਵਿਛੋੜੇ ਕਰਾਉਂਦਾ ਹੈ। ਹੁਣ ਬੜੀ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਸੰਜੋਗ ਵਿਜੋਗ ਦੁਏ ਕਾਰ ਚਲਾਵੈ ਲਿਖੇ ਆਵੈ ਭਾਗ। ਕਿਸੇ ਦਾ ਮੇਲ ਹੋ ਰਿਹਾ ਤੇ ਕਿਸੇ ਦਾ ਵਿਛੋੜਾ ਹੋ ਰਿਹਾ। ਕੋਈ ਇਸ ਸੰਸਾਰ ਵਿੱਚ ਜਨਮ ਲੈ ਰਿਹਾ ਹੈ ਤੇ ਕੋਈ ਸੰਸਾਰ ਤੋਂ ਜਾ ਰਿਹਾ ਹੈ। ਕਿਸੇ ਦੇ ਘਰ 'ਚ ਖੁਸ਼ੀਆਂ ਆ ਰਹੀਆਂ ਨੇ, ਬੱਚੇ ਨੇ ਜਨਮ ਲਿਆ ਹੈ, ਤੇ ਕਿਸੇ ਦੇ ਘਰ 'ਚ ਮੌਤ ਹੋਈ ਪਈ ਹੈ, ਉਹਦੇ ਰੋਣਾ ਧੋਣਾ ਲੱਗਿਆ ਹੋਇਆ। ਬੜੇ ਕਮਾਲ ਦੀ ਗੱਲ, ਕਿੰਨੀ ਕਮਾਲ ਦੀ ਬਣਤਰ ਹੈ ਉਸ ਅਕਾਲ ਪੁਰਖ ਦੀ। ਕਿਸੇ ਦੇ ਘਰ ਖੁਸ਼ੀਆਂ ਦੇ ਵਾਜੇ ਵੱਜ ਰਹੇ ਤੇ ਕਿਸੇ ਦੇ ਘਰ ਰੋਣਾ ਪਿਆ ਹੋਇਆ ਹੈ, ਸਾਰੇ ਹੀ ਰੋਂਦੇ ਪਏ ਨੇ। ਪਰ ਉਸ ਪਰਮਾਤਮਾ ਦੇ ਵਾਸਤੇ ਇੱਕ ਸਿਰਫ ਖੇਡ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਉਸ ਪਰਮਾਤਮਾ ਦੇ ਵਾਸਤੇ ਤਾਂ ਖੇਡ ਹੈ ਸਿਰਫ ਇੱਕ, ਉਸਨੇ ਤੇ ਹੁਕਮ ਹੀ ਕਰਨਾ, ਸਿਰਫ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ ਉਹ ਪਰਮਾਤਮਾ ਆਪ ਹੀ ਮਿਲਾਪ ਕਰਾਉਂਦਾ ਹੈ ਤੇ ਆਪ ਹੀ ਵਿਛੋੜੇ ਵੀ ਕਰਾਉਂਦਾ ਹੈ। ਭਾਉ ਇਹ ਵੀ ਜਿਨ੍ਹਾਂ ਦਾ ਮੇਲ ਹੋ ਰਿਹਾ, ਸੰਜੋਗ ਦਾ ਭਾਉ ਹੈ ਮੇਲ ਮਿਲਾਪ। ਤੇ ਹੋਰ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਥੋੜ੍ਹਾ ਜਿਹਾ ਆਪਾਂ ਬਰੀਕੀ ਵਿੱਚ ਜਾ ਕੇ ਗੱਲ ਕਰ ਲਈਏ। ਮਿਲਾਪ ਵਿੱਚ ਸੁੱਖ ਹੈ। ਆਪਾਂ ਆਪਣੇ ਕਿਸੇ ਘਰ ਦੇ ਮੈਂਬਰ ਨੂੰ ਮਿਲਦੇ ਹਾਂ, ਖੁਸ਼ੀ ਹੁੰਦੀ ਹੈ। ਮਿੱਤਰ ਪਿਆਰੇ ਨੂੰ ਮਿਲਦੇ ਹਾਂ, ਖੁਸ਼ੀ ਹੁੰਦੀ ਹੈ। ਧੀ ਪੁੱਤਰਾਂ ਨੂੰ ਮਿਲਦੇ ਹਾਂ, ਖੁਸ਼ੀ ਹੁੰਦੀ ਹੈ। ਸਕੇ ਸੰਬੰਧੀਆਂ ਨੂੰ ਮਿਲਦੇ ਹਾਂ, ਖੁਸ਼ੀ ਹੁੰਦੀ ਹੈ। ਵਿਛੋੜੇ ਵਿੱਚ ਦੁੱਖ ਹੈ। ਜਦੋਂ ਆਪਣੇ ਮਾਤਾ ਪਿਤਾ ਤੋਂ ਵਿਛੜਦਾ ਕੋਈ ਬੱਚਾ, ਦੋਨੋਂ ਤਰਫੋਂ ਦੁੱਖ ਹੁੰਦਾ ਹੈ। ਰਿਸ਼ਤੇਦਾਰ ਤੋਂ ਰਿਸ਼ਤੇਦਾਰ ਵਿਛੜਦਾ ਹੈ, ਦੋਹਾਂ ਨੂੰ ਦੁੱਖ ਹੁੰਦਾ ਹੈ। ਮਿੱਤਰ ਤੋਂ ਮਿੱਤਰ ਵਿਛੜਦਾ ਹੈ, ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਜੇ ਕਿਤੇ ਇਹ ਮਨੁੱਖ ਪਰਮਾਤਮਾ ਤੋਂ ਵਿਛੜਦਾ ਹੈ ਤੇ ਸੱਚ ਜਾਣੀਓ ਫਿਰ ਇਸ ਨੂੰ ਦੁੱਖ ਹੁੰਦਾ ਹੈ, ਦੁੱਖ ਹੈ। ਮਿਲਾਪ ਵਿੱਚ ਸੁੱਖ ਹੈ ਤੇ ਵਿਛੋੜੇ ਵਿੱਚ ਦੁੱਖ ਹੈ। ਪਰ ਇਹ ਮਿਲਾਪ ਤੇ ਵਿਛੋੜੇ ਇਹ ਪਰਮਾਤਮਾ ਆਪ ਕਰਾਉਂਦਾ ਹੈ, ਆਪ ਹੀ ਕਰਨ ਵਾਲਾ ਹੈ। ਕਿਉਂ? ਆਪਾਂ ਫਿਰ ਗੁਰਬਾਣੀ ਨੂੰ ਹੀ ਪੁੱਛੀਏ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਪਰਮਾਤਮਾ ਆਪ ਹੀ ਮਤ ਦਿੰਦਾ ਹੈ, ਆਪ ਹੀ ਅੰਦਰ ਬੈਠ ਕੇ ਬੋਲਦਾ ਹੈ ਤੇ ਆਪ ਹੀ ਬੋਲਣ ਦੀ ਪ੍ਰੇਰਣਾ ਕਰਦਾ ਹੈ ਵੀ ਬੰਦਿਆਂ ਤੋਂ ਇਹ ਬੋਲ। ਹੋਰ ਥੋੜ੍ਹਾ ਜਿਹਾ ਆਪਾਂ ਗੱਲ ਨੂੰ ਹੋਰ ਖੋਲ ਲਈਏ। ਕਈ ਵਾਰ ਬੰਦਾ ਕਹਿੰਦੇ ਵੀ ਮੈਂ ਇਹ ਬੋਲ ਬੋਲਣੇ ਨਹੀਂ ਸੀ, ਮੈਂ ਇਹ ਬੋਲ ਬੋਲਣੇ ਨਹੀਂ ਸੀ, ਪਰ ਕੀ ਕਰਾਂ ਪਤਾ ਨਹੀਂ, ਮੈਨੂੰ ਤਾਂ ਮੱਤ ਹੀ ਮਾਰੀ ਗਈ, ਮੈਂ ਇਹ ਬੋਲ ਬੋਲ ਗਿਆ ਜਿਹਦੇ ਕਰਕੇ ਦੂਜੇ ਦਾ ਦਿਲ ਦੁੱਖ ਪਿਆ। ਮੈਂ ਬੋਲਣਾ ਹੀ ਨਹੀਂ ਸੀ, ਇਹ ਮੇਰਾ ਕੋਈ ਵਿਚਾਰ ਹੀ ਨਹੀਂ ਸੀ ਇਹ ਕੁਝ ਬੋਲਣ ਦਾ, ਪਰ ਮੈਂ ਪਤਾ ਨਹੀਂ ਕਿਵੇਂ ਬੋਲ ਗਿਆ। ਤੂੰ ਨਹੀਂ ਬੋਲਿਆ ਪਿਆਰਿਆ, ਉਸ ਮਾਲਕ ਨੇ ਬੁਲਾ ਦਿੱਤਾ ਤੈਨੂੰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਉਹ ਪਰਮਾਤਮਾ ਆਪ ਹੀ ਸੰਜੋਗ ਬਣਾਉਂਦਾ ਹੈ ਤੇ ਆਪ ਹੀ ਵਿਛੋੜੇ ਕਰਦਾ ਹੈ।

0: ਦੇ ਜੀਵਾਂ ਨੂੰ ਬਣਾਉਣ ਵਾਲਾ ਉਹ ਪਰਮਾਤਮਾ ਆਪ ਹੈ। ਤੇ ਕਹਿੰਦੇ ਨੇ ਕਰੇ ਸੋ ਹੋਈ, ਉਹ ਪਰਮਾਤਮਾ ਜੋ ਕੁਝ ਕਰਦਾ ਹੈ ਇਸ ਸੰਸਾਰ ਵਿੱਚ ਉਹੀ ਕੁਝ ਹੁੰਦਾ ਹੈ। ਅਸੀਂ ਬੜਾ ਕੁਝ ਕਹੀ ਜਾਂਦੇ, ਮੈਂ ਇਸ ਸਾਲ ਇਹ ਕੁਝ ਕਰਨਾ, ਅਗਲੇ ਸਾਲ ਇਹ ਕੁਝ ਕਰਨਾ, ਉਸ ਤੋਂ ਅੱਗੇ ਸਾਲ ਇਹ ਕੁਝ ਕਰਨਾ, ਨਹੀਂ ਪਿਆ ਰਿਹਾ। ਅਸਲ ਵਿੱਚ ਤੂੰ ਉਹ ਕਰੇਗਾ ਜੇ ਉਸ ਮਾਲਕ ਨੂੰ ਭਾਵੇਗਾ, ਉਸਨੂੰ ਚੰਗਾ ਲੱਗੇਗਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਕਿਰਦੇ ਦੇ ਅੰਦਰ ਵਸ ਜਾਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਅਗਤ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦੇ ਕੀਰਤਨੀ ਜਥਾ ਆਪ ਜੀ ਨੂੰ ਕੀਤੇ ਰਾਹੀਂ ਜੋੜਨ ਗਿਆ ਪਾਸੋਂ ਪਿਆਰ ਸਰਵਣ ਕਰੋ ਜੀ। ਆਉਣ ਵਾਲੀ 17 ਤਰੀਕ ਨੂੰ ਦਿਨ ਐਤਵਾਰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਸੀ 10 ਵਜੇ। ਜਿਹਨਾਂ ਪੁਰਾਣੀਆਂ ਨੇ ਗੁਰੂ ਵਾਲੇ ਬੰਨ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਉੱਥੇ ਆਪਣਾ ਨਾਮ ਲਿਖਾ ਸਕਦੇ ਹੋ ਜੀ। ਪੰਜਾਂ ਪੈਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸਵੇਰਾ ਕਰੋ। ਅਤੇ ਆਉਣ ਵਾਲੀ 18 ਮਈ ਤੋਂ ਲੈ ਕੇ ਸਾਰਾ ਹਫ਼ਤਾ ਲਗਭਗ ਪਾਤਸ਼ਾਹ ਭਾਈ ਭਿੰਦਰਪਾਲ ਸਿੰਘ ਜੀ ਸ਼ਾਮ ਨੂੰ ਕਥਾ ਕਰਨਗੇ, ਸਮਾਂ 8 ਤੋਂ 9 ਹੋਵੇਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ, ਜਾਂ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਵੇਂ ਭਗਤ ਫਰੀਦ ਸਾਹਿਬ ਦੇ ਅੰਦਰ ਦਰਸ਼ਨਾਂ ਦੀ ਪਿਆਸ ਜਾਗੀ ਨਾ ਜੀ, ਅਤੇ ਆਪਾਂ ਵੀ ਅਰਦਾਸ ਕਰੀਏ ਪ੍ਰਭੂ ਜੀ ਇਹ ਮੇਰੇ ਗੁਰੂ ਸਾਡੇ ਅੰਦਰ ਵੀ ਉਹ ਪਿਆਸ ਜਗਾ ਦੇ ਜਿਹੜੀ ਭਗਤ ਫਰੀਦ ਸਾਹਿਬ ਦੇ ਅੰਦਰ ਤੁਸੀਂ ਪਾਈ ਸੀ, ਤੁਹਾਡੇ ਦਰਸ਼ਨਾਂ ਦੀ ਪਿਆਸ। ਸਾਨੂੰ ਵੀ ਬਖਸ਼ ਦਿਓ ਪਿਆਸ ਮਹਾਰਾਜ, ਤਾਂ ਕਿ ਅਸੀਂ ਵੀ ਤੇਰਾ ਦਰਸ਼ਨ ਕਰਕੇ ਇਹ ਜਿਹੜਾ ਜੀਵਨ ਹੈ ਇਹਨੂੰ ਸਫਲ ਕਰ ਜਾਈਏ। ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਆਹ ਜਿਵੇਂ ਭਗਤ ਫਰੀਦ ਸਾਹਿਬ ਨੇ ਤਰਲਾ ਮਾਰਿਆ, ਆਪਾਂ ਵੀ ਮਾਰੀਏ, ਸਾਰੇ ਮਿਲ ਕੇ ਪੜ੍ਹੀਏ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੇਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਛੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਬਿਨਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲੁੜਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਰਹੀ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਅਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਨੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤਾਂ ਮਾਨੋ ਦੂਤਾਂ ਡਾਨੋ

ਹੈ ਜੀ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋ ਰਨ ਮੈਂ ਜੂਝੇ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ।

0: ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਬਾਪ ਜੀ ਨੇ ਸੰਧਾ ਦਵਾਨਾ ਹਾਜ਼ਰ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਿਲਾ ਪੰਚਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਘਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀ ਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਆਵਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ 'ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰਿਆ ਆਪ ਜੀ ਦੀ ਹਜ਼ੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਜੀ ਆਪ ਜੀ ਦੇ ਭਾਣ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਲ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅਮ੍ਰਿਤ ਜਾਗਰਤਾ ਬਖਸ਼ੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru.

Vaheguru, Vaheguru, Vaheguru.

はい。

はい。

Vaheguru. Vaheguru. Vaheguru. Vaheguru.

Vaheguru. Vaheguru. Vaheguru. Vaheguru.

Vai, Guru. Vai. Vai, Guru. Vai.

Vaheguru. Vaheguru. Vaheguru. Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vaheguru, Vaheguru, Vaheguru, Vaheguru.

guru, why, guru, why, guru, why, guru, why, guru, why, guru, why, guru.

वाहे गुरु वाहे।

Vaheguru, Vaheguru, Vaheguru, Vaheguru, Vaheguru, Vaheguru.

와, 그룹.

Right. Bye.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਗੁਰੂ ਵਾਹਿਗੁਰੂ
1: Vaheguru.

ਜਲਥਲਮ ਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋਤ ਸੁਭਾਵ ਸੋਈ ਹੋ ਖਿਣਮ ਥਾਪ ਥਾਪਨ ਹਾਰ ਤਨਹੀ ਕੇਸ ਪਾਰ ਵਾਰ

ਸੋਈ ਕਰਾਵੇ। ਇਸ ਕੈ ਹਾਥ ਹੋਏ ਤਾਂ ਸਭ ਕਿਸਲੇ, ਜੋ ਤਿਸ ਭਾਵੈ ਸੋਈ ਕਰੇ। ਹਰ ਜਾਣਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣੇ ਆਪ ਬਚੈ। ਭਰਮੇ ਭੂਲਾ ਦਹ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਡ ਫਿਰਿਆਵੇ। ਕਰ

ਸਾਧ ਨਾਨਕ ਸੱਚ ਕਹਿ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤੜ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀ ਆਨਕ ਜੋਨ ਭਰਮੇ ਭਰਮੀਆ

ਬਾਤਿਹੀਨ ਸੰਤ ਕੇ ਹੱਥੇ ਕਵਨ ਰੱਖੈ ਨ ਕੋਇ ਸੰਤ ਕੇ ਦੁਖ ਨਿਥਾਨ ਪ੍ਰਗਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿਹੀ ਤਾਰਾਏ।

ਸੰਗਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਾਣ ਮੈਂ ਮਾਰਾਏ ਸੰਤ ਕੀ ਦੁਖ ਨਾ ਸੁਖ ਤੇ ਟਰਾਏ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕੇ ਸੁਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ ਨਾਨਕ ਸੰਤ ਭਾਵੇ ਤਾ ਲੈ ਉਬਾਰ ਸੰਤ ਕਾ ਦੁਖੀ ਉਹ ਬੇਲਾਏ ਜਿਉਂ ਜਲ ਬਿਹੂਣ ਮਛਲੀ ਤੜਫੜਾਏ

ਰਾਤ ਤਿਸੇ ਧਿਆਵ ਸਾਸ ਗ੍ਰਹਿ ਸਭ ਕਸ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੋ ਕਿਰਪਾ ਕਰੇ ਤਿਸਾ ਪ੍ਰਣਾਮ ਦੇ ਵਿਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨਪ ਸੁਰਜਨ ਸਿਮਰਹੋ ਹਰ ਹਰ ਰਾਜ ਏਕ ਆਸ ਹਰ ਮਨ ਰਖੋ ਨਾਨਕ ਤੂ ਪਰਮ ਪਹੁ ਜਾਏ ਅਸ਼ਟਪਦੀ

ਗਾਇ ਰਾਮ ਨਾਮ ਸੰਤਨ ਕਰ ਪਾਇ ਤਾਜ ਅਭਿਮਾਨ ਲੇਹੋ ਮਨ ਬੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਕੇ ਬਸੰਤੇ ਸੰਗ ਚਾਲ ਵਰਤੇ ਆਂਗ ਵਿਖਿਆ ਜਨ ਜਾਲ ਧਨ ਧਨ ਕਹੇ ਸਭ ਕੋਇ ਮੁਖ ਉਜਲ ਹਰ ਦਰਗੇ ਸੋਏ ਹੋ ਵਪਾਰ ਵਿਰਲਾ ਵਪਾਰੇ ਨਾਨਕ ਤਾ ਕਹਿ ਸਤ ਬਲਿਹਾਰੇ।

ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਵਿਸਥਾਰ ਪ੍ਰਭ ਵਿਨਾਸੀ ਅਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ

ਪ੍ਰਧਾਨ ਕਰਤੂਤ ਸਤ ਸਤ ਜਾ ਕੇ ਬਾਣੀ ਸਤ ਪ੍ਰਯੁਕਸਾ ਮਾਹਿ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਜਿਸੇ ਬਜਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧ ਉਪਦੇਸ

ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀਆਂ ਪੇਗੁਣਿਆ ਪੇਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਹ ਸਤ ਸਭ ਹੋਏ ਨਾਨਕ ਸਤ ਸਤ

ਸਵਸਤਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸੇਵਕਾਰ ਤੇ ਹਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਾਲਤ ਪਲਤ ਸੁਆਰੈ

ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕੇ ਕਾਰਜਰਾ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਨਿਸਾਮ ਕਰੇ ਨਾਨਕ ਸੋ ਸੇਵ ਗੁਰ ਕੀ ਬਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੈ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਿੰਧਾਨ ਜੀ ਏਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਹੈ ਪਾਰ ਬ੍ਰਹਮ ਏਕ ਆਪ ਨਹੀਂ ਕਸ ਭਰਮ ਸਹਿਸ ਸਿਆਣਪ ਲਿਆ ਨਾ ਜਾਈਏ ਨਾਨਕੈ ਸਾ ਗੁਰ ਵਡਭਾਗੀ ਪਾਈਏ ਸਫਲ ਦਰਸਨ ਪੇਖਤ ਪਨੀਤ ਪਰ ਸਤ ਚਰਨ ਗਤ ਨਿਰਮਰਨੀਤ ਪੇਟਤ ਸੰਗ ਰਾਮ ਗੁਣ ਰਵੇ

ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਪਉ ਹੋਏ ਬਸੇ ਸਗਲ ਵਿਆਹ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਵਣ ਹਨੇਰ ਗੁਣ ਆਪ ਸਰ ਗੁਣ ਪੀਓਹੀ ਕਲਾ ਤਾਰ ਜਨ ਸਗਲੀ ਮੋਹੀ

ਸੰਤ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਨਾ ਕਾ ਨਿਰਮਲ ਮਨ ਤੇ ਕਾਸ ਰੱਖ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜੇ ਧਨ ਕੋ ਚਾਰ ਕੁੰਡ ਉਠਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕਵਨਿਤ ਬਾਛੀ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।

ਤਰ੍ਹਾਂ ਤੋਂ ਕਿਆ ਲਪਟਾਵੇ ਮੂਰਖ ਮਨਾ ਸੋਤ ਮੀਤ ਕੁਟੰਬ ਅਰਬਨ ਤਾਇਣ ਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਣਤੇ ਕਹੋ ਕਮਨ ਛੁਟਕਾਰ ਆਸ ਅਹਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਿਸਤਾਨਾ ਗੁਰ ਕੀ ਬਾਤੋਂ ਲਿਖਿਆ ਨੇ ਭਗਤ ਬਿਨਾ ਬੇ ਡੂਬੇ ਸਿਆਨੇ

ਹੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਾਈ, ਜਨ ਕੋ ਪ੍ਰਭ ਹੋਇਓ ਦਿਆਲ। ਸੇਵਕੀ ਨੋ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਪਹਿਆ, ਜਨ ਮਰਨ ਦੁਖ ਪ੍ਰਭ ਗਾਇਆ। ਇਸ ਪੁੰਨੀ ਸਰਦਾਸਾ ਪੂਰੀ ਰਵ ਰਹਿਆ, ਸਤਸੰਗ ਹਜੂਰੀ ਜਿਸ ਕਾ ਸਾਥ ਦਿਨ ਲਿਆ ਮਿਲਾਏ। ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ, ਜੇ ਘਾਲ ਨਾ ਭਾਣੇ ਸੋ ਕਿਉਂ ਵਿਸਰੈ, ਜੇ ਕੀਆ ਜਾਣੇ ਸੋ ਕਿਉਂ ਵਿਸਰੇ, ਜਿਨ ਸਭ ਕਹਿ ਦੀਆ ਸੋ ਕਿਉਂ ਵਿਸਰੈ, ਜੇ ਜੀਵਨ ਜੀਆ।

ਪਰ ਹੀਤ ਹਮ ਨਿਰਗੁਣ ਯਾਰ ਨੀਚ ਅਜਾਹ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਵ ਬੈ ਕੁੰਠ ਮੁਕਤ ਮੋਹ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ।

ਆਦਿ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਰੋਗ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀਆਂ ਵਾਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਹੋ ਕਾਹਨਾ ਦ੍ਰਿਸ਼ਟੇ ਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਣ ਸੁਣ ਸੰਵਾਦ ਤਬ ਬੈਰ ਵਿਰੋਧ ਕੇ ਸੰਗ ਮਾਦ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸੋਵਤ ਪਰਮੇ ਆਪਣ ਖੇਲਿਆ ਵਰਤੀ ਜਾ ਨਾਨ ਕਰਨ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ ਜਬ ਇਕ ਕਹਿ ਹਰ ਅਗਮੇ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਿਭਾਏ ਤਬ ਸਿਵ ਸਕਤ ਕਹੋ ਕਿਤ ਠਾਏ

ਆਪਣੇ ਸੋਭਾਪਣ ਸੰਗ ਮਨਾਈ ਤਬ ਕਵਣ ਮਾਏ ਬਾਬ ਮਿੱਤਰ ਸਤ ਭਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਵੇਦਕ ਦੇਵ ਕਹਾ ਕੁਜੀਨ ਜਵੇ ਆਪਣੇ ਆਪ ਆਵਰ ਧਾਰੇ ਤੋ ਸਗਨ ਸਗਨ ਕਹਾ ਵਿਚਾਰੇ ਜਹ ਆਪਣੀ ਉਜੇ ਆਪਣੇ ਆਪ ਨੇਰਾ ਤੈ ਕਵਣ ਠਾਕੁਰ ਕਵਣ ਕਹੀਏ ਚੇਰਾ ਬਿਸਮਣ ਬਿਸਮ ਰਹਿ ਸੰਵਾਦ ਨਾਨਕ ਆਪਣੀ ਗਦ ਜਨ ਹੋ ਆਪ ਜਹ ਅਛਲ ਛੇਦ ਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼।

ਭਾਰ ਦੁਖ ਸੁਖ ਮਾਣ ਅਪਮਾਨ ਅਨੇਕ ਪ੍ਰਕਾਰ ਕੀ ਉਪਖਿਆਨ ਆਪਣ ਖੇਲ ਆਪ ਕਰ ਦੇ ਖੈ ਖੇਲ ਸੁੰਕੋ ਚੈ ਤਾਉ ਨਾਨਕ ਕੈ ਜਹੇ ਅਭਗਤ ਭਗਤ ਆਪ ਜਹੇ ਪਸਰੇ ਪਾਸਾਰ ਸੰਤ ਪ੍ਰਤਾਪ ਦੁਹ ਪਾਹ ਕਾ ਪਿਤਨੀ ਉਨਕੀ ਸੋਭਾ ਉਨਹੂ ਬਣੀ।

ਸਰਸਵਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਿੰਡ ਨਹੀਂ ਕਿਛ ਹੋਇਆ ਆਪਣੇ ਸੂਤ ਸਭ ਜਗਤ ਪਰੋਏ ਜਾਕ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਜਨ ਪਾਏ ਸੋ ਸੁੰਦਰ ਸਿੰਘ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਦੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਮਿਸਾਰੇ ਤਿਸ ਤਾਰੇ ਪਰ ਕਹਾ ਕੋ ਜਾਏ ਸਭ ਸਰੇਗ ਨਿਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ

ਹਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਵ ਪ੍ਰਾਨ ਤਰਨ ਕਾ ਇਹ ਸੁਆਉ ਆਠ ਪਹਿਰ ਪਿਖੋ ਨੇਰਾ ਮਿਤੇ ਅਗਿਆਨ ਮਿਸੈ ਅੰਧੇਰਾ ਸੁਣ ਉਪਦੇਸ਼ ਹਿਰਦੈ ਬਸਾਵ ਮਨ ਛੇ ਨਾਨਕ ਕਲ ਪਾਉ ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਜ ਪ੍ਰੀਖਿਆ

ਆਪ ਆਪੂਰੇ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾਏ ਸਰਬ ਭੂਤ ਆਵਰਤਾਰਾ ਸਰਬ ਨੈਣ ਆਪ ਇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾ ਆਪਣ ਜਾਣੇ ਖੇਲ ਮਨਾਇਆ ਅਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲਿਪਤ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਹਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿ ਰਹਿ ਕਛ ਕਰਾ ਆਪ ਲਾ ਕਰ ਤੂੰ ਦੇਵ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਸਰ ਨਾ ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਰਠੂ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾ ਲਾਹਣ ਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ

ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਦੱਸਦੇ ਹੋਏ ਲਖ ਦਰੀਆਓ ਕੁਦਰਤ ਕਵਨ ਕਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋਤ ਦੁਭਾਵੈ ਸਾਈ ਭਲੀ ਕਾਰ ਤੂੰ

ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਬਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਲਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ

ਵਖਤ ਨਾ ਪਾਇਓ ਕਾਤੀਆ ਜੇ ਲਿਖਣ ਲੇਹ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੂੰ ਇੱਕ ਸਿਆਣਾ।

ਹੈ। ਏਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹ ਸਮੁੰਦ ਨਾ ਜਾਣੀਆ ਸਮੁੰਦ ਸ਼ਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵੀ ਸਿਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰੜੇ ਦਿਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ।

ਭੇਖੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਯੇ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ ਅਮਲ ਨੀਸਾਨ ਅਮਲ ਕਰਮ ਅਮਲ ਫੁਰਮਾਣ ਅਮਲੋ ਅਮਲ ਆਖਿਆ ਨਾ ਜਾਏ

ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਡਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਂ ਆਖਣਾ ਸਕਹਿ ਕੇ ਜੇ

ਸੋ ਘਰ ਕੇ ਹਾਜਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਬਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲੇਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ,

ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ, ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਜਾਈ, ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਨਮ ਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ, ਮੰਦਾ ਸੰਤੋਖ ਸਰਮਤ ਸਰਮਪਤ ਝੋਲੀ ਕਿਆ ਧਿਆਨ ਕੀ ਕਰੇ ਵਿਭੂਤ।

ਦੁਇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਗਲਾਏ ਦੀ ਬਾਣ ਜੀਵਤ ਸੁਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾ ਆਦੇਸ ਆਦ ਅਨਿਲ ਅਨਾਦ ਅਨਾਹਤ

ਗਈਆਂ ਜੜੀਆ ਹੋਏ ਇਹ ਕੀਸ ਸੁਣ ਗੱਲਾਂ ਆਗਾਸਗੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜ਼ੋਰ ਚੁੱਪੈ ਨਹਿ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਹੈ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋਰ ਜ਼ੋਰ ਨਾ ਸੁਰਤੀ

ਨਿਸਾਨ ਕੱਛ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਗੁਰੂ ਬਰੰਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਗਹਿ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸਹਿ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ

ਜਦ ਬਹਾਰਾ ਧੀਰਜ ਸੁਣਿਆ ਰਾਹਰਡ ਮਤ ਵੇਦ ਹਥਿਆਰ ਭਾਓ ਖਲਾ ਅਗੰਤ ਬਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

ਨਾਮ ਕਥਾ ਕਮਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਥਰਮੰਗ ਨਮਸਤੰਗ ਅਨਾਮੰਗ ਨਮਸਤੰਗ ਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰ ਕਰਮੇ ਨਮਸਤੰਗ ਨਿਰ ਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰ ਕਾਮੇ ਨਮਸਤੰਗ ਨਿਰ ਧਾਤੇ ਨਮਸਤੰਗ ਨਿਰ ਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸੰਗ ਨਿਰਧਾਮੇ ਨਮਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਆਪੇ ਵੈ ਨਮਸਤੰਗ ਆ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਅੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਦਰਸਵਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਗਾਮ ਹੈ

ਸਲਾਨ ਕਾਲ ਅਨਭੂਤ ਅੰਗ ਅਭਾਭ ਅੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਧ ਪ੍ਰਚੰਡ ਮਿਤ ਗਤ ਅਖੰਡਾ ਅਲਸਿਆ ਕਰਮਾ ਦ੍ਰਸਿਆ ਧਰਮ।

ਨੇ ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਗਾਲੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਬਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ, ਨਾ ਸੱਤਰ ਹੈ ਨਾ ਮਿੱਤਰ, ਨਾ ਭਰਮੰਗ ਨਾ ਪਿੱਤਰ, ਨਾ ਗਰਮੰਗ ਨਾ ਗਾਏ, ਅਜਨਮੰਗ ਅਜਾਏ, ਨਾ ਚਿੱਤਰ ਹੈ ਨਾ ਮਿੱਤਰ, ਪਰੇ ਹੈ ਪਵਿੱਤਰ, ਪਰੇ ਥੀਸੈ ਅਦੀਸੈ ਅਦਰਸੈ ਅਗਰਸੈ ਭਗਵਤੀ ਛੰਦ, ਤਵਾ ਪ੍ਰਸਾਦ ਕਥਤੇ ਕਿਆ ਛੁਜ ਦੇਸਾ ਕੇ ਆ, ਭਿਜ ਪੇਸਾ ਕੇ ਆ, ਗੰਜ ਕਰਮੈ ਕੇ ਆ, ਪੰਜ ਭਰਮੈ ਕਿ ਆ, ਭਿਜ ਲੋਕੇ ਕੇ ਆ, ਦਿੱਤ ਸੋਕੇ ਕੇ, ਅਭੂਤ ਵਰਨੇ ਕੇ, ਵਿਭੂਤ ਕਰਨੇ ਕੇ, ਰਾਜੰਗ ਪ੍ਰਵਾਹੇ ਕੇ, ਧਰਮੰਗ ਤੋਂ ਜਾ ਹੈ ਕਿ ਆ, ਸੋਕ ਵਰਨੇ ਕੇ, ਸਰਵਾ ਭਰਨੇ ਕੇ, ਜਗਤੰਗ ਕਰਦੀ ਹੈ ਕੇ, ਸ਼ਤਰੰਗ ਛਤਰੀ ਹੈ ਕੇ, ਬ੍ਰਹਮੰਗ ਸਰੂਪੇ ਕੇ, ਅਨੁਭਵ ਅਨੁਪ ਹੈ ਕਿ ਆਦ ਅਦੇਵ ਹੈ ਕਿ ਆਵ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਏਕ ਅਧੀਨ ਹੈ ਕਿ ਰੋਜ਼ੀ ਰਜ਼ਾ ਕੇ ਰਹੀਮੇ ਰੇ ਹੱਕ ਹੈ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਅਫਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਗੁਰਿੰਦਾ ਕਿ ਰੋਜ਼ੀ ਦਾ ਹੰਦ ਹੈ ਕਿ ਰਾਜ ਕੇ ਰਹੀਮ ਹੈ ਕਿ ਗਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਮਾਨ ਹੈ ਕਿ ਸਦੈਵੰਗ ਪ੍ਰਧਾਨ ਹੈ ਕਿ ਸਰਬਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰਾ ਕਿ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀਮੈ ਕਿ ਪਰਮਹੀਮੈ ਕਿ ਆਕਰ ਅਲਾਮੈ ਕਿ ਸਾਹਿਬ ਕਲਾਮੈ ਕਿ ਉਸਨਲ ਵਜੂਹ ਹੈ ਦਮਾਮਲ ਰਜੂ ਹੈ ਮੈਸੁਲ ਸਲਾਮ ਹੈ ਸਲੀਖ ਉਦਮਦਾਮ ਹੈ ਗਨੀਮਲ ਸ਼ਿਕਸਤ ਹੈ ਗਰੀਬਲ ਪਰਸਤਾ ਹੈ ਬਿਲੰਦੁਲ ਮਕਾਨ ਹੈ ਜ਼ਮੀਨੁਲ ਜ਼ਮਾਨੈ ਤਮੀਜ਼ੁਲ ਤਮਾਮ ਹੈ ਰਜੁਲ ਨਿਧਾਨ ਹੈ ਹਰੀਫੁਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜ਼ੁਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰਭ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾ ਬਲਾ ਕਾਮ ਨਿਰਭਾ ਸੁਰਭਿਆ ਗਾਧ ਹੈ ਅਨੁਭੈ ਓਮੰਗਾਦ ਰੁਭੈ ਨਾ ਸੁਰਭੇ ਅਨੰਗੀ ਅਨਾਮੇ ਤ੍ਰਭੰਗੀ ਤ੍ਰ ਕਾਮੇ ਤ੍ਰਿਵਰਗਮ ਤ੍ਰਿਭਾਤੇ ਅਗੰਜੇ ਅਗਾਧੇ ਸਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭਗ ਸੁਰਭੈ ਸ਼ਿਜੈ ਸ਼ੂਤੈ ਕੇ ਨਰਕੰਗ ਪ੍ਰਣਾਸ ਹੈ ਪ੍ਰੇਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗ ਸੁਰਭੈ ਪ੍ਰਯੁਗਤ ਅਨੁਭੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕ ਸੁਰਭੈ ਪ੍ਰਯੁਗਤ ਅਨੁਭੈ ਚਾਚਰੀ ਛੰਦ ਅਭੰਗ ਹੈ ਅਭੰਗ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਲਿਤ ਹੈ ਸੁਨਿਤ ਹੈ ਅਜਾਤ ਹੈ ਆਜ਼ਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਵੰਗੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਨੰ ਸਰਵੰ ਤਰਾਨੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸੁਰਭੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸੁਰਭੇ ਨਿਰਬਾਧ ਵਿਭੂਤੇ ਅਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸੁਰਭੇ ਸਰਵੰਗੀ ਅਨੁਪੇ ਨਾ ਪੋਤਰ ਹੈ ਨਾ ਪੁੱਤਰ ਹੈ ਨਾ ਸੱਤਰ ਹੈ ਨਾ ਮਿੱਤਰ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਗੈ ਮਿਥੋ ਅਮੀਗੈ ਸਦੈਵੰ ਪ੍ਰਵਾਹ ਹੈ ਆਜਾ ਹੈ ਅਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜੂਰ ਹੈ ਅਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕਿ ਸੁਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕੇ ਰਾਜ ਗ੍ਰਹੀਮ ਹੈ ਕੇ ਰੋਜ਼ੀ ਦਹੰਦ ਹੈ ਕਿ ਰਾਜ ਗ੍ਰਹਿੰਦ ਹੈ ਗਰੀਬਲ ਕਮਾਨ ਹੈ ਕਿ ਸੁਨਲ ਜਮਾਨ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਾਨ ਹੈ ਰਾਸੁਲ ਫਿਕਾਨ ਹੈ ਕਲੰਕੰ ਪ੍ਰਨਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇਕ ਰਹੀਮ ਹੈ ਸਮਸੁਲ ਜ਼ੁਬਾਂ ਹੈ ਕਿ ਸਾਹਿਬ ਗ੍ਰਾਹ ਹੈ ਕਿ ਨਰਕੰ ਪ੍ਰਨਾਸ ਹੈ ਬਹਿਸੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਮਹਿਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਸੁਲ ਅਦੀਸ ਹੈ ਦੇਸੁਲ ਅਲੇਖ ਹੈ ਮਹਿਸੁਲ ਅਭੇਖ ਹੈ ਜ਼ਮੀਨ ਉਲ ਜਮਾਂ ਹੈ ਅਮੀਕ ਉਲ ਇਮਾਂ ਹੈ ਕਰੀਮ ਉਲ ਕਮਾਨ ਹੈ ਕਿ ਜੁਰਤ ਜਮਾਲ ਹੈ ਕਿ ਜਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਵਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ

ಭಾಷಸ್ಮಿ ತ್ವಪ್ರಸಾದ ಸವಯ್ಯೇ ಶ್ರಾವಕ ಶುದ್ಧ ಸಮು ಸದಾನಕೇ ದೇಖ ಪ್ರಯೋಗಾರ ಜೋಗ ಜತಿಕೆ ಸೂರ್ಸುರಾರ್ದನ ಶುದ್ಧ ಸುಧಾಧಕ ಸಂತ ಸಮೂಹ ಅನೇಕ ಮತಿಕೆ ಸಾರಿ ದೇಶ ಗೋ ದೇಖ ರಹ್ಯೋ ಮತ್ ಕೌನಾ ದೇಖಿತ ಪ್ರಾಣಪತಿಕೆ ಶ್ರೀ ಭಗವಾನ್ ಗೀ ಪಾಯೇ ಕೃಪಾ ಹೋತೆ ಏಕ ರತ್ತೀ ಬಿನ ಏಕ ಅರತ್ತೀಕೆ ಮಾತೆ ಮತಂಗ ಜರೇ ಜರ ಸಂಗ ಅನುಭತಂಗ ಸುರಂಗ ಸುವಾರೇ ಕೋಟ್ ತುರಂಗ ಕ್ರಂಗ ಸೇ ಕೂದತ ಪೌನ್ ಕೆ ಗೌನ್ ಕೋ ಜಾತ ನಿವಾರೇ ಭಾರೀ ಪೂಜಾನ್ ಕೆ ಪೂಪಲಿಪ ನ್ಯಾವ ಸೀಸನಾ ಜಾತ ವಿಚಾರೇ ತೇ ಭಯ ತು ಕಾಹ ಪೈ ಪುಪತಂದ ಕೋ ನಾಗೇ ಪಾಯ ಪದಾರೇ ಜೀತ ಫ್ರ ಸಬ ದೀಸ ದೇಶ ದಿಸಾನ ಕೋ ಬಾಜತ ಢೂಲ ಮೃದಂಗ ನಗಾರೇ ಗುಂಜತ ಗೂಢ ಗಜಾನ ಕೆ ಸುಂದರ ಹಿಂಸ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੁਪਤ ਕਾਵਨ ਗਨੈਨ ਹੀ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੁੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇਮ ਅਨੇਕ ਵਸਿਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਵਾਨ ਸਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸਿਪਾਹਾ ਦੁਰੰਦ ਬਾਹਾ ਸੁਸਾਜ ਸੁਨਾਹਾ ਦੁਰਜਾਂ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੇਨਾ ਹਰਾਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇ ਫਨੰਦਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁੰਨ ਪ੍ਰਤਾਪਨ ਬਾੜ ਜੈਤਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਭੋ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੰਤਰ ਕੋ ਰਾਜ ਕਰਾਂਗੇ ਕੋਟ ਸ਼ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸਨ ਸਚੀਪਤ ਅੰਤ ਫਸੇ ਸੰਭਾਸ ਪਰਾਂਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਭਗਤੇ ਨਰ ਫੇਰਨਾ ਦੇਹ ਧਰਾਏਗੇ ਕਹਾ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨਾਥ ਪ੍ਰਿਓਲੀਏ ਸਾਸ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਗਹੋਂ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖਿਉ ਰਵਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕਹੁ ਬਿਤਾਨ ਕੋ ਪੂਜਤੈ ਪਾਸ ਕੋ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੁ ਬਤਾਨ ਕੋ ਪੂਜਤ ਹੈ ਪਾਸ ਕੋ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ

ਬੈਰਨ ਗੁਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਹੂ ਜੋ ਬਾਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੰਘ ਹਮਾਰੇ ਤਾਰੀ ਹੈ ਚੁੰ ਚੁੰ ਸਤਰੁ ਹਮਾਰੇ ਮਾਰੀ ਹੈ ਆਪ ਹਾਦ ਹੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਭਰਿਆ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਸੁਚੂ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਮੰਦ ਦੁਸ਼ਟਨ ਕੇ ਹੰਤਾ ਤਮੋ ਪੁਰੀ ਚਤੁਰਥ ਸਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਜਸ਼ਨ ਬਜਾਇਓ ਆਦੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਿਵਗਨ ਕੋ ਸਿਵਗਨ ਸੁਖ ਦੀਓ ਸਤਰਨ ਕੋ ਬਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਫਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏ ਕੀ ਪੀਰ ਪਛਾਣੈ ਘਟ ਘਟ ਕੇ ਬਟ ਬਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਬੇਦਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਾਦਿ ਅਸੰਭ

ਨਤਨਾ ਬਹਿਬ ਆਪ ਆਪਣੀ ਬੁਧਹਿ ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਵਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ

ਕਰੇ ਗੈਠਾ ਸਗਰੀ ਸਟ ਦਿਖਾਏ ਅਚੰਭ ਪਿਆ ਜੁਗਾਦ ਸਰੂਪ ਸਵਯੰ ਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਗਟ ਸਪਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨੇ ਹਰਿ ਤਾ ਕੇ ਤਾਪ ਤਨਕ ਮੈਂ ਹਰਿ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛਵਾਏ ਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਵਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਛਾਇ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨਮਾਂਛਤ ਬਲ ਪਾਵੈ ਸੋਈ ਦੁਖ ਨਾ ਤਸੇ ਬਿਆਪਦ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜਛਤ ਲਾਹੇ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਤਿੰਨਰ ਕੇ ਰਹਾ ਹੋ ਜੋ ਯਾ ਕੀ ਏਕ ਬਾਰ ਚਾ ਪਈ ਕੋ ਕਹੈ ਚਾ ਪਈ ਸੰਮਤ ਸਤਰੈ ਸਹਿਸ ਪਣਜੈ ਅਰਥ ਸਹਿ ਸੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੇ ਅਮੇਕ ਨਾ ਜਾਣਿਓ ਸ੍ਰੀ ਸੁਭਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ

ਸਹਿਜ ਸੇਤੀ ਮਨ ਮਜੀਆਂ ਵਾਧਾਈਆਂ ਰਾਗ ਰਤਨ ਪ੍ਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋਦਾ ਗਾਵੋ ਹਰੀ ਕੇਰਾ ਮਨ ਜਨੀ ਮਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।

ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਮਸਾਵੇ ਨਾਮ, ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ, ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,

ਕਿਹਾ ਤੁਦਵਾਸ ਸਮਰੱਥ ਕੋ ਏ ਨਾਹੀ ਕਿਰਪਾ ਕਰ ਬਨਮਾਰੀਆ ਏਸ ਰੋਹਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।

ਜਾਣਿਆ। ਬਾਬਾ ਜਿਸ ਨੂੰ ਦੇ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਿ ਦਸਿਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ ਕਹੇ ਨਾਨਕ, ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਪ ਉਹ ਸੰਤ ਪਿਆਰੇ, ਉਹ ਕਥ ਕੀ ਕਰੇ ਕਹਾਣੀ ਕਰੇ, ਕਹਾਣੀ ਕਥ ਖੇਰੀ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹਉ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨਠ ਗਵਲੀ ਪਾਈਆ। ਕੁਰਬਾਨ ਕੀਤਾ ਤਸੈ ਬਿਟੋ ਜਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਸ਼ੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਹਿਣਾ ਤੇਰਾ ਆਪਣਾ, ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ, ਕਿਆ ਗੁਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਮਸਾਇਆ। ਜੀ ਜਨ ਸਬਦ ਉਪਾਏ ਇੱਕ ਵੇਗ ਪਰਸਨ ਆਇਆ, ਲਬ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਬ ਲੁਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਾ ਹਰਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉਂ ਤੋਂ ਚਲਾਏ ਤਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੋਂ ਚਲਾਏ ਤਵੈ ਚੱਲਾਂ ਜਿੰਨਾ ਮਾਰਗ ਪਾਵਹਿ, ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹਿ, ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੈ ਚਲਾਵਹਿ। ਇਹੋ ਸਭ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਤਿਨਕੇ ਮਨ ਵਸਿਆ ਜਿਨ ਧਰੂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਮਸਾਇਆ। ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਊਪ ਜੈ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਰਾਗੋ ਹਰ ਸਿਉ ਰਹ ਹਉ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ। ਇਹ ਦੁਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਓ ਹੋ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦਾ ਧਿਆਏ, ਅੰਤਰ ਆਤਮਾ ਸੰਭਾਲੇ ਆਪ ਛੱਡ, ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਗਾਓ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ,
कह नानक सदा गावे सची बाणी। सतगुरु बिना होर कच्ची है बाणी, बाणी ता कच्ची सतगुरु बाझो होर कच्ची बाणी। केंदे कच्चे सुनदे कच्चे कच्ची आख बखाणी, हर हर नित करे रसना कहया कछू ना जाणी। चित जिन का हिर लया माया बोलन पैरवाणी, कहे नानक सतगुरु बाझो होर कच्ची बाणी। गुरगा शब्द रतन है हीरे जित जड़ाओ, शब्द रतन जित मन लागा एहो हुआ समाओ। शब्द सेती मन मिलिया सच्चे लाया पाहो, आपे हीरा रतन आपे सुन दे बुझाए। कहे नानक शब्द रतन है हीरा जित जड़ाओ, शिव सख्त आप उपाय कह करता आपे हुक्म बरताए। हुक्म बरताए आप बेखे गुरमुख से बुझाए, तोड़े बंधन होवे मुक्त शब्द मन नमसाए। गुरमुख सुनु आप करे सो होवे एक स्यों लिवलाए। कहे नानक आप करता आपे हुक्म बुझाए, सिमरत शास्त्र पुन पा विचार दे। तत्तै सार ना जानी, तत्तै सार ना जानी, गुरु बाजो तत्तै सार ना जानी। तेहि गुणी संसार भ्रम सुत्ता, सुत्या रहण विहाणी। गुरु कृपा दे से जन जागे, जिन्ना हर मन वसिया बोले अमृत बाणी। कहे नानक सो तत पाए, जिसनु अंधन हर लिव लागे जागत रहण मिहाणी। माता के उदर में प्रतिपाल करे सो क्यों मनो विसारिये, मनो क्यों विसारिये। एवड दाता जे अगन मह आहार पहुंचावे, उसनु कहे पोहे ना सकी जिसना आपनी लिव लावे। अपनी लिव आपे लाए गुरमुख सदा संभालिया, कहे नानक एवड दाता सो क्यों मनो विसारिये। जैसी अगन उदर में तैसी बाहर माया, माया अगन सब इको जही करता खेल रचाया। जात सपाणा ता जम्या परिवार भला पाया, लिव छड़की लगी तृष्णा माया अमर वरताया। ए माया जिथर विसरे बहु बजय भाव दूजा लाया, कहे नानक गुर प्रसादी जिना लिव लागी तिन्नी विचे माया पाया। खराब अमल कह मुला पाया जाए, मुला पाया जाए किसे विटो रहे लोग बिल लाए। ऐसा सतगुरु जे मिला तिसनु सिर सौंपिया, बिचों आप जाए जिसदा जियो तिस मिल रहा हर वसे मन आए। हराब अमल कह भागत ना के नानका जिन हर पल्ले पाए। अरास मेरी मन मन जारा, अरास मेरी मन मन जारा, सतगुर तेरा जानी। हर हर नित जपे जियो हो लाहा खट्यो दिहाड़ी, यो धन तिना मिलिया जिन हरिया पे भाणा। कहे नानक हरास मेरी मन हुआ बंजारा। ए रसना तू अंदर सराज रही तेरी प्यास ना जाए, प्यास ना जाए होर तकित जचर हर रस पल्ले ना पाए। हरस पाए पल्ले पिया हरस बाउना दृष्णा लागे आए। यो अरस करमी पाइया सतगुर मिले जिस आए। कहे नानक होर आन रासा बीसरे जा हर वसे मन आए। ए शरीरा मेरे हर तुम मैं जोत रखी ता तू जग में आया, हर जोत रखी तुद भी ता तू जग में आया। हर आपे माता आपे पिता जिन जियो उपाय जग दिखाया। गुर प्रसादी बुझया ता चल तू आ चलत नदरी आया। कहे नानक सृष्ट का मूल रचा जोत राखी ता तू जग में आया। मन चाओ प्या प्रभ आगम सुनया, हर मंगल गाओ सखी ग्रह मंदिर बनया। हर गाओ मंगल नित सखी ए सोग दुख ना व्यापय, गुर चरण लागे दिन सुभागे आपना फिर जापय। अनहत बाणी गुर शब्द जानी, हर नाम हरज भोगो कहे नानक प्रभाव मिलिया करन कारण जोगो। ए शरीरा मेरिया जग में आए गे क्या तुद कर्म कमाया, गे कर्म कमाया तुद शरीरा जा तू जग में आया। जिन हर तेरा रचन रचया सो हर मन नाम साया, गुर प्रसादी हर मन वसया पूर्व लिखिया पाया। कहे नानक ए शरीर प्रवान हुआ जिन सतगुर स्यों चित लाया। ए नेत्रो मेरे हर तुम मैं जोत धरी, हर बिना वरना देखो कोई, हर बिना वरना देखो कोई नदरी हर निहालिया। यो भी संसार तुम देख दे हर का रूप है रूप नदरी आया। गुर प्रसादी बुझा जा वेखा हर एक हर बिना वरना कोई। कहे नानक ए नेत्रंद से सतगुर मिलया दैव दृष्ट होई। ए सरवण ए सरवण हो मेरे हो साचे सुरण है नो बठाए, साचे सुनण नो बठाए शरीर लाए। सुनो सतबाणी जिस सुनी मंतन हरिया हुआ रसना रस माणी, सच अलख बडाणी ताकि गत कही ना जाए। कहे नानक मन अमृत नाम सुनो पवित्र हो वो साचे सुन।

ਸ਼ਬਦ ਗੁਰੂ ਧੰਨ ਧਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਬਾਬ ਜੀ ਅੰਮ੍ਰਿਤ ਵਿਦਵਾਨਾਂ ਚ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ

0: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਨ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਮੁਖ ਬਾਗ ਦੀ ਕਥਾ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ 18 ਮਈ ਤੋਂ ਲੈ ਕੇ 22 ਮਈ ਤੀਕਰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਹਨ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ। 8 ਤੋਂ 9 ਉਹਨਾਂ ਦਾ ਸਮਾਂ ਹੋਇਆ ਕਰੇਗਾ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਜੋ ਕਿ ਜੂਨ 1984 ਦੇ ਘੱਲੂਘਾਰੇ ਦਿਵਸ ਮਨਾਉਂਦਿਆਂ ਹੋਇਆਂ, ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਜਿੱਥੇ ਗੁਰੂ ਘਰ ਵਿਖੇ ਸਮਾਗਮ ਹੋਣੇ ਆ, ਉੱਥੇ ਨਾਲ ਹਰ ਸਾਲ ਦੀ ਤਰ੍ਹਾਂ ਜੋ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ 6 ਜੂਨ ਨੂੰ ਹੋਣਗੇ। ਸੋ ਆਪ ਸੰਗਤਾਂ ਨੇ ਉੱਥੇ ਵੀ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ।

कीरत की। गुरु रामदास रखो शरणाई।

ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਇੱਕ ਪੌੜੀ ਸਰਵਣ ਕੀਤੀ ਸੀ। ਆਸ਼ਾ ਕੀ ਵਾਰ, ਬਸ ਗੁਰਬਾਣੀ ਦੀ ਉਸ ਪੌੜੀ ਨੇ ਹੀ ਜੀਵਨ ਤਬਦੀਲ ਕਰ ਦਿੱਤਾ। ਉਹ ਪੌੜੀ ਹੈ ਜਿੱਤ ਸੇ ਵੀ ਹੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿ ਸ਼ਲਾਹੇ ਉੱਪਰ ਘਾਲੀਐ। ਇਹ ਪੌੜੀ ਸੁਣੀ ਸੀ। ਬਸ ਇਹ ਗੁਰਬਾਣੀ ਦੀ ਇੱਕ ਪੌੜੀ ਸੁਣ ਕੇ ਭਾਈ ਲਹਿਣਾ ਜੀ ਭਾਈ ਜੋਧ ਜੀ ਦੇ ਕੋਲ ਆਏ, ਆ ਕੇ ਇਸ ਪੌੜੀ ਦੇ ਅਰਥ ਸੁਣੇ ਨੇ ਭਾਈ ਜੋਧ ਜੀ ਪਾਸੋਂ। ਬਸ ਉਸੇ ਦਿਨ ਅੰਦਰ ਇੱਕ ਚਾਹ ਲੱਗੀ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਆਇਆ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣਾ ਹੈ। ਸ਼ਰਧਾ ਭਾਵਨਾ ਨਾਲ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਜਾਂਦੇ ਨੇ, ਉਹਨਾਂ ਦੇ ਦਰਸ਼ਨਾਂ ਨੂੰ ਜਾਂਦੇ ਨੇ, ਘੋੜੇ ਤੇ ਸਵਾਰ ਨੇ, ਅੱਜ ਉਹ ਸੱਚ ਹੋ ਰਿਹਾ ਜੋ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਇੱਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲਿਤ ਹੈ। ਇੱਧਰ ਭਾਈ ਲਹਿਣਾ ਜੀ ਘੋੜ ਤੇ ਚੜ੍ਹੇ, ਪਿੰਡ ਦੇ ਨੇੜੇ ਪਹੁੰਚਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਲੈਣ ਵਾਸਤੇ ਅੱਗੇ ਆ ਗਏ ਨੇ, ਪੁੱਛਦੇ ਨੇ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ, ਬਜ਼ੁਰਗੋ ਮੈਂ ਗੁਰੂ ਨਾਨਕ ਦੇ ਘਰ ਜਾਣਾ, ਮੈਨੂੰ ਰਾਹ ਦੱਸੋਗੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜੀ ਦੀ ਲਗਾਮ ਫੜ ਲਈ, ਆਪ ਅੱਗੇ ਤੁਰੇ ਆਉਂਦੇ ਨੇ, ਭਾਈ ਲਹਿਣਾ ਜੀ ਘੋੜੀ ਤੇ ਬੈਠੇ ਨੇ ਤੇ ਘਰ ਆ ਕੇ ਕਹਿੰਦੇ, ਕਹਿਣ ਲੱਗੇ, ਪੁਰਖਾ ਉਹ ਸਾਹਮਣੇ ਕਿੱਲੇ ਚ ਘੋੜੀ ਬੰਨ ਦੇ, ਉਹ ਸਾਹਮਣੇ ਪਾਣੀ ਦਾ ਸਾਧਨ ਹੈ, ਹੱਥ ਪੈਰ ਧੋ ਕੇ ਅੰਦਰ ਗੁਰੂ ਨਾਨਕ ਬੈਠੇ ਨੇ, ਮਿਲ ਲੈ। ਤੇ ਗੁਰਦੇਵ ਪਾਤਸ਼ਾਹ ਆਪ ਅੰਦਰ ਜਾ ਕੇ ਬਿਰਾਜਮਾਨ ਹੋ ਗਏ ਨੇ। ਭਾਈ ਲਹਿਣਾ ਜੀ ਦੇ ਅੰਦਰ ਬੜੀ ਵੇਵਲਤਾ ਹੈ, ਕਿੰਨਾ ਛੇਤੀ ਤੋਂ ਛੇਤੀ ਮੈਂ ਗੁਰੂ ਨਾਨਕ ਦੇ ਦਰਸ਼ਨ ਕਰ ਲਿਆ। ਘੋੜੀ ਬੰਨੀ ਕਿੱਲੇ ਨਾਲ, ਹੱਥ ਪੈਰ ਮੂੰਹ ਧੋਤਾ, ਛੇਤੀ ਛੇਤੀ ਅੰਦਰ ਗਏ, ਜਾ ਕੇ ਚਰਨਾਂ 'ਚ ਮੱਥਾ ਟੇਕਿਆ, ਮੱਥਾ ਟੇਕ ਦਿੱਤਾ, ਪਰ ਜਦੋਂ ਸਿਰ ਉੱਚੇ ਕਰਕੇ ਦਰਸ਼ਨ ਕਰਨ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਤਾਂ ਸ਼ਰਮ ਦੇ ਮਾਰੇ ਸਿਰ ਉੱਤੇ ਨਹੀਂ ਚੁੱਕਿਆ ਗਿਆ, ਸਿਰ ਚਰਨਾਂ 'ਚ ਢਹਿ ਪਿਆ, ਚਰਨ ਫੜ ਲਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਸਤਿਗੁਰੂ ਬਹੁਤ ਵੱਡੀ ਭੁੱਲ ਹੋ ਗਈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਨੇ, ਨਹੀਂ ਕਿਹੜੀ ਭੁੱਲ ਹੋ ਗਈ ਗੁਰਦੇਵ, ਮੈਂ ਆਪ ਘੋੜੀ ਤੇ ਚੜ ਕੇ ਆਇਆ ਤੇ ਤੁਸੀਂ ਘੋੜੀ ਦੀ ਲਗਾਮ ਫੜ ਕੇ ਤੇ ਤੁਸੀਂ ਅੱਗੇ ਅੱਗੇ ਪੈਦਲ ਤੁਰੇ ਆਏ, ਬਹੁਤ ਵੱਡੀ ਭੁੱਲ ਹੋ ਗਈ ਮੇਰੇ ਤੋਂ, ਮੈਨੂੰ ਮਾਫ ਕਰਿਆ ਜੇ। ਗੁਰਦੇਵ ਮੁਸਕਰਾ ਕੇ ਕਹਿੰਦੇ, ਕਹਿਣ ਲੱਗੇ, ਨਹੀਂ ਪੁਰਖਾ ਤੂੰ ਇਹ ਦੱਸ ਤੇਰਾ ਨਾਂ ਕੀ ਹੈ? ਕਹਿਣ ਲੱਗੇ ਲਹਿਣਾ। ਕਹਿਣ ਲੱਗੇ ਤੂੰ ਲਹਿਣਾ ਤੇ ਅਸੀਂ ਤੇਰਾ ਦੇਣਾ।
ਤੂੰ ਲੈਣਾ ਹੈ, ਤੂੰ ਲੈਣਾ ਹੈ, ਅਸੀਂ ਤੈਨੂੰ ਦੇਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸੇ ਦਿਨ ਪਹਿਚਾਣ ਲਿਆ ਸੀ। ਸੱਤ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਵਿੱਚ ਰਹਿ ਕੇ, ਸੱਤ ਸਾਲ ਸੇਵਾ ਕੀਤੀ, ਹੁਕਮ ਮੰਨਿਆ। ਤੇ ਗੁਰਬਾਣੀ ਕਹਿੰਦੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਤੈਨੂੰ ਆਪਣੇ ਪਤੀ ਪਰਮੇਸ਼ਰ ਦਾ ਘਰ ਤਾਂ ਨਸੀਬ ਹੋਏਗਾ ਪਿਆਰਿਆ, ਜੇ ਤੂੰ ਉਸ ਪਰਮਾਤਮਾ ਦਾ ਹੁਕਮ ਮੰਨੇਗਾ ਤਾਂ ਤੂੰ ਪ੍ਰਵਾਨ ਹੋਏਗਾ ਉਸ ਮਾਲਕ ਦੇ ਦਰ ਤੇ। ਫਿਰ ਜਦੋਂ ਇਤਿਹਾਸ ਵਿੱਚ ਪੜ੍ਹਦੇ ਹਾਂ, ਤੀਜੇ ਪਾਤਸ਼ਾਹ ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਕਿੱਥੋਂ ਚੇਂਜ ਹੋਇਆ, ਕਿਵੇਂ ਬਦਲਿਆ, ਕਿਵੇਂ ਗੁਰੂ ਚਰਨਾਂ ਨਾਲ ਜੁੜੇ, ਬਸ ਦੂਜੇ ਪਾਤਸ਼ਾਹ ਜੀ ਦੀ ਪੁੱਤਰੀ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੁੱਤਰੀ ਬੀਬੀ ਅਮਰੋ ਬਾਬਾ ਅਮਰਦਾਸ ਜੀ ਦੇ ਭਰਾ ਦੇ ਬੇਟੇ ਨਾਲ ਵੀ ਆਈ ਹੋਈ ਹੈ, ਰਿਸ਼ਤੇ ਚ ਕੁੜਮ ਨੇ। ਪਰ ਜਦੋਂ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਨੇ ਤੇ ਨਾਲ ਹੀ ਗੁਰਬਾਣੀ ਦਾ ਸ਼ਬਦ ਪੜ੍ਹੀ ਜਾ ਰਹੇ ਨੇ, ਉਸ ਵਦ ਕੰਨੀ ਪਿਆ, ਅੰਦਰ ਨੂੰ ਠੰਡਕ ਮਿਲੀ, ਕੋਲ ਆਏ, ਧੀਏ ਮੈਨੂੰ ਇੱਕ ਗੱਲ ਦੱਸ, ਇਹ ਜਿਹੜੀ ਤੂੰ ਪਾਵਨ ਬਾਣੀ ਪੜ੍ਹ ਰਹੀ ਇਹ ਬਾਣੀ ਕਿੰਨਾ ਦੀ ਹੈ, ਮੈਂ ਮਿਲਣਾ ਉਹਨਾਂ ਨੂੰ। ਕਹਿਣ ਲੱਗੇ, ਬਾਣੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਹੈ ਤੇ ਉਹਨਾਂ ਦੀ ਗੁਰਤਾ ਗੱਦੀ ਤੇ ਮੇਰੇ ਪਿਤਾ ਜੀ ਬਿਰਾਜਮਾਨ ਨੇ। ਤੇ ਕਹਿਣ ਲੱਗੇ, ਧੀਏ ਮੈਨੂੰ ਫਿਰ ਲੈ ਕੇ ਚੱਲ। ਮਿਲੇ ਤਾਂ ਅੱਗੇ ਵੀ ਸੀ, ਪਰ ਅੱਗੇ ਕੁੜਮ ਕਰਕੇ ਮਿਲੇ ਸੀ, ਦੁਨੀਆ ਵੀ ਰਿਸ਼ਤਾ ਹੈ। ਬੀਬੀ ਅਮਰੋ ਜੀ ਜਦੋਂ ਆਪਣੇ ਘਰ ਨੂੰ ਲੈ ਕੇ ਗਏ, ਧੀਏ ਮੈਂ ਨਾਲ ਚੱਲਦਾ, ਤੂੰ ਚੱਲ, ਮੈਂ ਮਿਲਣਾ ਜੇ। ਜਦੋਂ ਖਡੂਰ ਸਾਹਿਬ ਪਹੁੰਚੇ ਨੇ, ਬੀਬੇ ਅਮਰੋ ਜੀ ਅੰਦਰ ਘਰ ਦੇ ਅੰਦਰ ਗਏ, ਜਾ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਵੇਖਦੇ ਤੇ ਬੜੇ ਹੈਰਾਨ ਹੋਏ, ਧੀਏ ਤੂੰ ਇਕੱਲੀ ਆ ਗਈ? ਤੇ ਕਹਿੰਦੇ, ਨਹੀਂ, ਤੁਹਾਡੇ ਕੁੜਮ ਆਏ ਨੇ, ਉਹ ਬਾਹਰ ਦਰਵਾਜ਼ੇ ਤੇ ਖੜੇ ਨੇ। ਕਿਉਂਕਿ ਉਸ ਵੇਲੇ ਰਸਮੋ ਰਿਵਾਜ ਇਹ ਸੀ ਕਿ ਵਿਆਹੀ ਹੋਈ ਧੀ ਨੂੰ ਜਾਂ ਤਾਂ ਪੇਕੇ ਕੋਈ ਲੈਣ ਵਾਸਤੇ ਜਾਂਦਾ ਸੀ ਪੇਕਿਆਂ ਤੋਂ, ਤਾਂ ਉਸਨੇ ਆਪਣੇ ਪੇਕੇ ਆਣਾ, ਲੈ ਕੇ ਆਣਾ ਧੀ ਨੂੰ, ਜਾਂ ਫਿਰ ਸਸੁਰਾਲ ਤੋਂ ਕਿਸੇ ਨੇ ਨਾਲ ਆਉਣਾ ਵੀ ਮੈਂ ਲੈ ਕੇ ਚੱਲਿਆ ਤੁਹਾਨੂੰ, ਤੁਹਾਡੇ ਪੇਕੇ ਕੋਈ ਨਾਲ ਹੁੰਦਾ ਸੀ। ਤੇ ਇਸ ਕਰਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਸੀ, ਧੀਏ ਇਕੱਲੀ ਆਈ ਹੈ? ਨਹੀਂ ਪਿਤਾ ਜੀ, ਤੁਹਾਡੇ ਕੁੜਮ ਆਏ ਨੇ, ਬਾਹਰ ਖੜੇ ਨੇ, ਦਰਵਾਜ਼ੇ ਤੇ ਹੀ ਖੜੇ ਨੇ। ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਦਰਵਾਜ਼ੇ ਤੇ ਆਏ ਕੁੜਮ ਨੇ, ਤੇ ਬਾਬਾ ਅਮਰਦਾਸ ਸਾਹਿਬ ਜੀ ਮੁੰਡੇ ਵਾਲੇ ਪੱਖੋਂ ਨੇ, ਮੁੰਡੇ ਵਾਲੇ ਤਾਂ ਆਪਣੇ ਆਪ ਨੂੰ ਉਸ ਤਰ੍ਹਾਂ ਵੀ ਵੱਡਾ ਸਮਝਦੇ ਨੇ, ਪਰ ਸਾਧ ਸੰਗਤ ਜੀ ਜਦੋਂ ਧਿਆਨ ਕਰਕੇ ਦੇਖੀਏ ਬਈ ਤੁਸੀਂ

ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਵੇਲੇ ਆਪ ਇਸ਼ਨਾਨ ਕਰਾਉਂਦੇ ਨੇ, ਨਿੱਤਾ ਪ੍ਰਤੀ ਪਾਣੀ ਦੀ ਗਾਗਰ ਭਰ ਕੇ ਲੈ ਕੇ ਆਉਂਦੇ ਨੇ। 11 ਸਾਲ ਚਰਨ ਹੀ ਫੜੇ ਗੁਰੂ ਦੇ ਤੇ ਗੁਰੂ ਦੇ ਚਰਨ ਫੜ ਕੇ ਮਿਲਿਆ ਕੀ? ਗੁਰਤਾ ਗੱਦੀ ਮਿਲੀ, ਗੁਰਤਾ ਗੱਦੀ ਦੇ ਵਾਰਸ ਬਣ ਗਏ। ਇੱਥੇ ਤੱਕ ਕਿ ਪੁੱਤਰਾਂ ਨੇ ਤਾਂ ਬੁਰਾ ਮਨਾਇਆ, ਇੰਨਾ ਬੁਰਾ ਮਨਾਇਆ ਕਿ ਬਾਬਾ ਦਾਸੂ ਜੀ ਨੇ ਤਾਂ ਮੱਥਾ ਟੇਕ ਦਿੱਤਾ, ਪਰ ਬਾਬਾ ਦਾਤੂ ਜੀ ਨੇ ਤਾਂ ਗੁੱਸੇ 'ਚ ਆ ਕੇ ਲੱਤ ਮਾਰ ਛੱਡੀ ਤੇ ਨਿਮਰਤਾ ਦੇ ਪੁੰਜ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਕਹਿਣ ਲੱਗੇ, ਮੇਰੇ ਗੁਰੂ ਦੇ ਸਾਹਿਬਜ਼ਾਦੇ, ਬੁਢੇਪੇ 'ਚ ਮੇਰੀ ਹੱਡੀਆਂ ਕਰਡੀਆਂ ਨੇ, ਕਿਤੇ ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਵੱਜ ਗਈ? ਕਿੰਨੇ ਨਿਮਰਤਾ, ਗੁਰਤਾ ਗੱਦੀ ਤੇ ਬੈਠੇ ਨੇ ਫੇਰ ਵੀ ਇਹ ਗੱਲ ਕਹਿ ਰਹੇ ਨੇ, ਮੇਰੀਆਂ ਹੱਡੀਆਂ ਬੁਢੇਪੇ 'ਚ ਕਮਜ਼ੋਰ ਇੱਕ ਹੱਡੀਆਂ ਨੇ, ਤੁਹਾਡਾ ਪੈਰ ਬੜੇ ਕੋਮਲ ਨੇ, ਤੁਸੀਂ ਮੇਰੇ ਗੁਰੂ ਦੇ ਸਾਹਿਬਜ਼ਾਦੇ, ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਵੱਜ ਗਈ? ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬਾਬਾ ਦਾਤੂ ਜੀ ਦੀ ਲੱਤ ਦਾ ਦਰਦ ਨਹੀਂ ਗਿਆ ਮਰਦੇ ਦਮ ਤੱਕ, ਲੱਤ ਤਾਂ ਮਾਰ ਛੱਡੀ ਸੀ ਗੁੱਸੇ 'ਚ, ਪਰ ਕਹਿਣ ਲੱਗੇ ਉਸ ਲੱਤ ਦਾ ਕਦੇ ਦਰਦ ਨਹੀਂ ਗਿਆ। ਚੌਥੇ ਪਾਤਸ਼ਾਹ ਧੰਨ ਗੁਰੂ ਗੁਰੂ ਰਾਮਦਾਸ ਪਿਤਾ ਜੀ ਦਾ ਜੀਵਨ ਦੇਖੀਏ, ਚਰਨੀ ਤਾਂ ਫੜੇ ਤੀਜੇ ਪਾਤਸ਼ਾਹ ਜੀ ਦੇ, ਆਪਣੇ ਆਪ ਲਿਖ ਦਿੱਤਾ, ਜੋ ਹਮਰੇ ਬਿਦੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ।

ਮੇਰੇ ਸਤਿਗੁਰੂ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੇਰੀ ਕੀ ਹਾਲਤ ਸੀ। 7 ਸਾਲ ਦੀ ਉਮਰ ਹੈ ਭਾਈ ਜੇਠਾ ਜੀ ਦੀ। ਮਾਤਾ ਤੇ ਪਿਤਾ ਦੋਨੋਂ ਚੜ੍ਹਾਈ ਕਰ ਗਏ ਨੇ, ਮਾਤਾ ਤੇ ਪਿਤਾ ਦੋਨੋਂ ਚੜ੍ਹਾਈ ਕਰ ਗਏ ਨੇ, ਚਾਚੇ ਤਾਏ ਨੇ ਕਿਸੇ ਨੇ ਬਾਂਹ ਨਾ ਫੜੀ। ਬਾਸਰ ਕੇ ਤੋਂ ਨਾਨੀ ਗਈ ਤੇ ਨਾਲ ਲੈ ਕੇ ਆਈ, ਆਪਣੇ ਨਾਲ ਲੈ ਕੇ ਆਈ, ਗੁਰੂ ਚਰਨਾਂ ਨਾਲ ਜੁੜ ਗਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਗਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਨਹੀਂ ਵੇਖਿਆ ਭਾਈ ਜੇਠਾ ਜੀ ਦੇ ਕੋਲ ਕਿੰਨੀ ਪ੍ਰਾਪਰਟੀ ਹੈ, ਇੱਕ ਵਾਰ ਨਹੀਂ ਵੇਖਿਆ ਭਾਈ ਜੇਠਾ ਕਿੰਨਾ ਪੜ੍ਹਿਆ ਲਿਖਿਆ ਹੈ, ਇੱਕ ਵਾਰ ਵੀ ਨਹੀਂ ਵੇਖਿਆ ਭਾਈ ਜੇਠਾ ਜੀ ਦਾ ਘਰ ਕਿਸ ਤਰ੍ਹਾਂ ਦਾ ਹੈ, ਨਹੀਂ ਵੇਖਿਆ, ਕੁਝ ਨਹੀਂ ਵੇਖਿਆ। ਆਪਣੀ ਧੀ ਦੇ ਦਿੱਤੀ, ਹੁੰਦਾ ਕੋਈ ਰਾਜੀ? ਜਿਸ ਬੱਚੇ ਦੇ ਕੋਈ ਘਰਦਾਰੀ ਨਾ ਹੋਵੇ, ਜਿਸ ਬੱਚੇ ਦੀ ਕੋਈ ਪੜ੍ਹਾਈ ਲਿਖਾਈ ਨਾ ਹੋਵੇ, ਜਿਹਦੇ ਮਾਤਾ ਪਿਤਾ ਨਾ ਹੋਵਣ, ਫਿਰ ਕੋਈ ਕਰਦਾ ਰਿਸ਼ਤਾ ਛੇਤੀ? ਬੜਾ ਕੁਝ ਵੇਖਦੇ ਨੇ। ਆਪਣੀ ਧੀ ਦੇ ਵਾਸਤੇ ਰਿਸ਼ਤਾ ਵੇਖਣਾ ਹੋਵੇ, ਮੁੰਡਾ ਕਿੰਨਾ ਪੜ੍ਹਿਆ ਲਿਖਿਆ ਹੈ, ਕੀ ਕੰਮ ਕਾਰ ਕਰਦਾ ਹੈ, ਇਹਦਾ ਘਰ ਬਾਰ ਕਿਸ ਤਰ੍ਹਾਂ ਦਾ ਹੈ, ਇਹਦੀ ਪ੍ਰਾਪਰਟੀ ਕਿੰਨੀ ਹੈ, ਬੜਾ ਕੁਝ ਵੇਖਦੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਕੁਝ ਵੀ ਨਹੀਂ ਵੇਖਿਆ। ਕੀ ਵੇਖਿਆ ਸੀ ਭਾਈ ਜੇਠਾ ਜੀ ਦੇ ਅੰਦਰ? ਕੀ ਵੇਖਿਆ ਸੀ? ਆਪਣੀ ਧੀ ਦੇ ਦਿੱਤੀ, ਬਸ। ਅੰਦਰ ਕਿੰਨਾ ਜੁੜਿਆ ਹੋਇਆ ਪਰਮਾਤਮਾ ਦੇ ਨਾਲ, ਬਸ ਇਹ ਵੇਖਿਆ ਸੀ, ਅੰਦਰਲਾ ਜੀਵਨ ਵੇਖਿਆ ਸੀ। ਗੁਰੂ ਨਾਲ ਕਿੰਨਾ ਪਿਆਰ ਹੈ, ਪਰਮਾਤਮਾ ਦੇ ਨਾਲ ਕਿੰਨਾ ਪਿਆਰ ਹੈ, ਭਜਨ ਬੰਦਗੀ ਕਿੰਨੀ ਹੈ, ਪਰਮਾਤਮਾ ਦੇ ਨਾਲ ਪਿਆਰ ਕਿੰਨਾ ਹੈ, ਬਸ ਇਹ ਵੇਖਿਆ ਸੀ। ਇਹ ਹੀ ਵੇਖ ਕੇ ਆਪਣੀ ਧੀ ਦੇ ਦਿੱਤੀ। ਧੀ ਨਹੀਂ ਦਿੱਤੀ, ਇੱਕ ਦਿਨ ਉਹ ਆਇਆ ਕਿ ਗੁਰਤਾ ਗੱਦੀ ਬਖਸ਼ ਦਿੱਤੀ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬਾਬਾ ਮੋਹਰੀ ਜੀ ਨੇ ਤਾਂ, ਗੁਰਬਾਣੀ ਵੀ ਗਵਾਹੀ ਭਰਦੀ ਹੈ, ਬਾਬਾ ਮੋਹਰੀ ਜੀ ਨੇ ਤਾਂ ਮੱਥਾ ਟੇਕ ਦਿੱਤਾ, ਪਰ ਬਾਬਾ ਮੋਹਨ ਜੀ ਨੇ ਮੱਥਾ ਨਹੀਂ ਸੀ ਟੇਕਿਆ। ਕਿਉਂ ਨਹੀਂ ਟੇਕਿਆ ਸੀ? ਤੂੰ ਗਰੀਕ ਘਰ ਦਾ ਹੋ ਕੇ ਪਹਿਲਾਂ ਤੂੰ ਸਾਡੀ ਭੈਣ ਨਾਲ ਵਿਆਹ ਕਰਾ ਲਿਆ, ਫਿਰ ਤੂੰ ਸਾਡਾ ਹੱਕ ਲੈ ਲਿਆ, ਗੁਰਤਾ ਗੱਦੀ ਵੀ ਲੈ ਲਈ, ਪਰ ਇਹ ਕਿਵੇਂ ਹੋਇਆ ਸਭ ਕੁਝ? ਇਹ ਗੁਰੂ ਚਰਨਾਂ ਨਾਲ ਜੁੜ ਕੇ ਹੋਇਆ, ਇਹ ਪ੍ਰਾਪਤੀਆਂ ਤਾਂ ਮਿਲੀਆਂ, ਪਹਿਲੇ ਗੁਰੂ ਚਰਨਾਂ ਨਾਲ ਜੁੜੇ ਨੇ। ਤੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਕੋਈ ਜਨ ਹਰ ਸਿਉਂ ਦੇ ਵੈ ਜੋਰ। ਕੋਈ ਜਨ, ਉਹ ਕੋਈ ਵੀ ਹੋਵੇ, ਕੋਈ ਵੀ ਹੋਵੇ, ਕੋਈ ਵੀ ਹੋ ਸਕਦਾ, ਉਹ ਗੁਰਮੁਖ ਪਿਆਰਾ ਕੋਈ ਵੀ ਹੋ ਸਕਦਾ ਹੈ। ਕਹਿਣ ਲੱਗੇ ਮੈਂ ਉਹਦੇ ਵਾਸਤੇ ਕੁਝ ਕਰਾਂਗਾ ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ। ਕਹਿਣ ਲੱਗੇ ਚਰਨ ਗਾਹੋਂ, ਮੈਂ ਉਹਦੇ ਚਰਨ ਫੜ ਲਵਾਂਗਾ।

ਉਹਦੀ ਵਡਿਆਈ ਦੇ ਬੋਲ ਬੋਲਾਂਗਾ, ਨਹੀਂ ਤਾਂ ਦੂਜੇ ਦੀ ਵਡਿਆਈ ਕਰਨਾ ਇੰਨਾ ਸੌਖਾ ਕੰਮ ਨਹੀਂ। ਇਹ ਰਸਨਾ ਛੇਤੀ ਤਿਆਰ ਨਹੀਂ ਹੁੰਦੀ ਦੂਜੇ ਦੀ ਵਡਿਆਈ ਕਰਨ ਵਾਸਤੇ, ਆਪਣੀ ਵਡਿਆਈ ਕਰਨ 'ਚ ਤਾਂ ਮਨੁੱਖ ਨਹੀਂ ਰੁਕਦਾ। ਪਰ ਇਤਿਹਾਸਕ ਘਟਨਾ ਹੈ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਸਾਹਿਬ ਜੀ ਨੂੰ ਇੱਕ ਗੱਲ

ਇਹ ਮਨੁੱਖ ਨਿਰੰਕਾਰ ਤੋਂ ਦੂਰ ਹੋਈ ਜਾਂਦਾ ਹੈ। ਬਸ ਜੇ ਕਿਤੇ ਇਹ ਕੰਨ ਵੜਿਆਈ ਸੁਣ ਲੈਣ ਨਾ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ। ਵਾਹਿਗੁਰੂ ਜੀ, ਮੇਰੀ ਕੀ ਪਾਇਆ ਹੈ ਜੇ ਮੈਂ ਕੁਝ ਚੰਗਾ ਕਰ ਸਕਾਂ, ਕਰਨ ਕਰਾਉਣ ਵਾਲਾ ਤੋਂ ਤੂੰ ਆਪ ਹੈ ਮੇਰੇ ਮਾਲਕ ਜੀ, ਇਹ ਵਡਿਆਈ ਤੂੰ ਆਪ ਦਿਵਾਉਂਦਾ ਹੈ ਮੇਰੇ ਮਾਲਕਾ, ਮੈਨੂੰ ਹਉਮੈ ਹੰਕਾਰ ਤੋਂ ਬਚਾ ਕੇ ਰੱਖੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਚਰਨ ਗਾਉਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੂਰ। ਇਹ ਮਨੁੱਖ ਦੇ ਕੋਲ ਜੇ ਕਿਤੇ ਦੇਖੀਏ, ਜੇ ਕਿਤੇ ਸਭ ਤੋਂ ਕੀਮਤੀ ਚੀਜ਼ ਹੈ ਤਾਂ ਉਹ ਉਹਦੇ ਪ੍ਰਾਣ ਨੇ, ਉਹਦੇ ਪ੍ਰਾਣ। ਕਿਉਂਕਿ ਪ੍ਰਾਣਾਂ ਨੂੰ ਬਚਾਉਣ ਵਾਸਤੇ ਮਨੁੱਖ ਆਪਣਾ ਸਭ ਕੁਝ ਦਾਅ ਤੇ ਲਾ ਦਿੰਦਾ, ਇੱਥੇ ਤੱਕ ਕਿ ਆਪਣਾ ਕੁਝ ਤਨ ਵੀ ਉਸ ਨੂੰ ਵੀ ਦਾਅ ਤੇ ਲਾ ਦਿੰਦਾ ਹੈ, ਉਸਦੀ ਵੀ ਪਰਵਾਹ ਨਹੀਂ ਕਰਦਾ। ਪਰ ਕਿਸੇ ਤਰੀਕੇ ਨਾਲ ਪ੍ਰਾਣ ਬਚ ਜਾਣ ਤੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ, ਪਿਆਰੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਕਹਿਣ ਲੱਗੇ, ਉਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਭਾਵਨਾ ਬਣਦੀ ਹੈ ਜਿਸਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਵਿਹਵਲਤਾ ਲੱਗੀ ਹੋਵੇ, ਅੰਦਰ ਚੀਜ਼ ਚੱਲਦੀ ਹੋਵੇ, ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ, ਇਹ ਮੇਰੇ ਪ੍ਰਾਣ ਵੀ ਉਹਨੂੰ ਭੇਟਾ ਦੇ ਤੌਰ ਤੇ ਦੇ ਦਿੱਤੇ ਜਾਣ, ਭੇਟਾ ਦੇ ਤੌਰ ਤੇ ਦੇ ਦਿੱਤੇ ਜਾਣ ਮੇਰੇ ਪ੍ਰਾਣ ਵੀ, ਮੈਨੂੰ ਕੋਈ ਪਰਵਾਹ ਨਹੀਂ, ਉਹਦਾ ਸ਼ੁਕਰ ਕਰਾਂਗਾ। ਗੁਰਦੇਵ

ਮਨ ਤੇ ਤਨ ਦੋਵਾਂ ਦੀ ਗੱਲ ਕੀਤੀ। ਕੋਈ ਵਿਰਲਾ ਮਨੁੱਖ ਹੈ ਜਿਹੜਾ ਇਸ ਮਾਇਆ ਦਾ ਮੋਹ ਤੋੜ ਕੇ ਆਪਣੇ ਮਨ ਤੇ ਤਨ ਨੂੰ ਇਹਨੂੰ ਚੰਗੀ ਤਰ੍ਹਾਂ ਨਾਮ ਜਲ ਨਾਲ ਸਿੰਜਦਾ ਹੈ, ਆਪਣੇ ਮਨ ਨੂੰ ਤੇ ਤਨ ਨੂੰ। ਹੁਣ ਦੇਖੋ ਬੜੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਇਸ ਤਨ ਤੇ ਮਨ ਨੂੰ ਕਿਆਰਾ ਆਖਿਆ, ਇੱਕ ਖੇਤ ਆਖਿਆ। ਇੱਕ ਵੱਡਾ ਖੇਤ ਹੁੰਦਾ, ਉਹਦੇ ਚ ਜੇ ਕਿਤੇ ਵੱਟਾਂ ਪਾ ਦਈਏ, ਕਿਸਾਨ ਵੱਟਾਂ ਪਾ ਕੇ ਉਹਦੇ ਛੋਟੇ ਹਿੱਸੇ ਕਰ ਦਿੰਦਾ, ਉਹ ਕਿਆਰੇ ਹੁੰਦੇ ਨੇ, ਉਸਨੂੰ ਕਿਆਰਾ ਕਿਹਾ ਜਾਂਦਾ। ਖੇਤੀ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ। ਇਸ ਸਰੀਰ ਨੂੰ ਖੇਤ ਆਖਿਆ, ਕਰਮਾਂ ਸੰਦੜਾ ਖੇਤ, ਇਹ ਕਰਮ ਕਰਮਾਂ ਵਾਸਤੇ ਇੱਕ ਖੇਤ ਹੈਗਾ ਪਿਆਰਿਆ। ਇਹ ਸਮਝ ਲੈ ਤੂੰ, ਜਿਉਂ ਜੇ ਤੂੰ ਕਰਮ ਕਰਦਾ ਪਿਆ, ਤੂੰ ਆਪਣੇ ਸਰੀਰ ਦੇ ਅੰਦਰ ਉਹ ਬਿਜਾਈ ਕਰ ਰਿਹਾ, ਬਿਜਾਈ ਕਰ ਰਿਹਾ, ਤੂੰ ਬੀਜ ਬੋ ਰਿਹਾ। ਜੇ ਤੂੰ ਮੰਦੇ ਕਰਮ ਕਰ ਰਿਹਾ ਤਾਂ ਆਪਣੇ ਸਰੀਰ ਦੇ ਅੰਦਰ, ਤਨ ਤੇ ਮਨ ਦੇ ਅੰਦਰ ਤੂੰ ਮੰਦੇ ਬੀਜ ਬੋ ਰਿਹਾ। ਜੇ ਤੂੰ ਚੰਗੇ ਕਰਮ ਕਰ ਰਿਹਾ ਤਾਂ ਫਿਰ ਤੂੰ ਚੰਗੀ ਬਿਜਾਈ ਕਰ ਰਿਹਾ। ਮੰਦਾ ਬੀਜੇਗਾ ਤਾਂ ਫਲ ਵੀ ਮੰਦਾ ਹੀ ਮਿਲਣਾ, ਚੰਗਾ ਕੁਝ ਬੀਜੇਗਾ ਤਾਂ ਫਿਰ ਫਲ ਵੀ ਚੰਗੇ ਮਿਲਣੇ। ਤੇਰੇ ਅੰਦਰ ਉਹੀ ਪ੍ਰਫੁੱਲਤ ਹੋਏਗਾ ਜੋ ਤੂੰ ਬੀਜੇਗਾ, ਬਾਹਰ ਉਹੀ ਆਏਗਾ ਜੋ ਤੇਰੇ ਅੰਦਰ ਹੋਏਗਾ। ਤੇਰਾ ਅੰਦਰ ਹੀ ਖਾਲੀ ਪਿਆ ਹੋਵੇ ਫਿਰ ਬਾਹਰ ਕੀ ਆਏਗਾ। ਤੇਰੀ ਜੇ ਵੀ ਖਾਲੀ ਹੋਏ ਪਿਆਰਿਆ, ਹੋਰ ਸੁੱਖਾ ਕਰ ਲਈਏ ਗੱਲ ਨੂੰ, ਜੇ ਕਿਤੇ ਅਸੀਂ ਕਿਸੇ ਨੂੰ ਕੁਝ ਦੇਈਏ ਤੇ ਜੋ ਸਾਡੀ ਜੇਬ ਚ ਪਿਆ ਹੋਵੇਗਾ ਉਹੀ ਦੇ ਸਕਦੇ ਨਾ, ਤੇ ਸਾਡੀ ਜੇਬ ਚ ਜੇ ਕਿਤੇ ਜ਼ਹਿਰ ਹੈ ਤਾਂ ਜਿਹਦੀ ਦੇ

ਸਕੇਗਾ। ਬੰਦਾ ਅੰਮ੍ਰਿਤ ਪਿਆ ਤਾਂ ਅੰਮ੍ਰਿਤ ਹੀ ਦੇਗਾ, ਕੋਈ ਕੀਮਤੀ ਸਮਾਨ ਪਿਆ ਕੀਮਤੀ ਸਮਾਨ ਦੇਗਾ, ਜੇ ਕਿਤੇ ਆਪਣੀ ਜੇਬ ਖਾਲੀ ਹੋਏ ਫਿਰ ਦੂਜੇ ਨੂੰ ਕੀ ਦੇਗਾ, ਨਹੀਂ ਦੇ ਸਕਦਾ। ਜੇ ਕਿਤੇ ਆਪਣੇ ਅੰਦਰ ਅਵਗੁਣ ਭਰੇ ਨੇ ਦੂਜਿਆਂ ਨੂੰ ਅਵਗੁਣ ਹੀ ਦੇਗਾ, ਬੰਦਾ ਉਹੀ ਪਰੋਸੇਗਾ ਜੋ ਹੈ ਕੋਲ ਉਹਦੇ। ਜੇ ਕਿਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਰੱਬੀ ਗੁਣਾਂ ਦਾ ਧਾਰਨੀ ਹੈ ਤੇ ਫਿਰ ਉਹ ਦੂਜਿਆਂ ਨੂੰ ਵੀ ਉਹ ਰੱਬੀ ਗੁਣ ਹੀ ਦੇਗਾ, ਜਿਹਦੇ ਕੋਲ ਜੋ ਕੁਝ ਹੈ ਉਹ ਉਹੀ ਦੇਗਾ। ਤੇ ਫਿਰ ਚੰਗੇ ਗੁਣਾਂ ਦਾ ਧਾਰਨੀ ਕਿਉਂ ਨਾ ਬਣੀਏ, ਚੰਗਿਆਈਆਂ ਇਕੱਠੀਆਂ ਕਿਉਂ ਨਾ ਕਰੀਏ। ਭਾਈ ਜੇ ਕਿਤੇ ਕੁਝ ਮੰਦੀ ਸਿੱਖਿਆ ਕਿਸੇ ਨੂੰ ਦਏਗਾ ਤਾਂ ਧਿਆਨ ਰੱਖੀ ਬਦਨਾਮੀ ਬੜੀ ਹੋਏਗੀ, ਉਹ ਫਲਾਣੇ ਬੰਦੇ ਨੇ ਸਿੱਖਿਆ ਦਈ ਸੀ ਇਹਨੂੰ, ਇਹ ਦੇਖੋ ਜੀ ਬੰਦਾ ਬਰਬਾਦ ਹੋ ਗਿਆ। ਤੇ ਜੇ ਕਿਸੇ ਨੇ ਤੂੰ ਚੰਗੀ ਸਿੱਖਿਆ ਦੇ ਦਈ ਤੇ ਪਿਆਰਿਆ ਬੜੀ ਆਈਆਂ ਮਿਲਣਗੀਆਂ, ਉਹ ਫਲਾਣੇ ਬੰਦੇ ਦੇ ਕਰਕੇ ਦੇਖੋ ਇਹ ਅੱਜ ਕਿੰਨਾ ਇਸ ਬੰਦੇ ਦਾ ਜੀਵਨ ਸੋਹਣਾ ਹੋ ਗਿਆ ਜੀ। ਭਗਤ ਕਬੀਰ ਜੀ ਨੇ ਤਾਂ ਬੜੇ ਸੋਹਣੇ ਢੰਗ ਨਾਲ ਸਮਝਾਇਆ, ਕਬੀਰ ਸਾਕਤ ਸੰਗਨਾ ਕੀਜੀਐ ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਕਿਸ ਲਾਗੈ ਦਾਗ। ਸਾਕਤ ਸਿਰਫ ਸਖਤੀਆਂ ਦਾ ਪੁਜਾਰੀ, ਸਖਤੀਆਂ ਦਾ ਪੁਜਾਰੀ। ਤੇ ਸਤਿਗੁਰੂ ਜੀ ਤਾਂ ਕਹਿੰਦੇ ਨੇ ਨੌ ਨਿੱਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਪਿਆਰੇ ਆ ਕਦੇ ਚੱਕਰਾਂ ਚ ਪਿਆ ਫਿਰਦਾ ਤੂੰ, ਬਸ ਤੂੰ ਤਾਂ ਇੱਕ ਛੋਟਾ ਜਿਹਾ ਕੰਮ ਕਰ ਲੈ, ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਸਾਂਭ ਲੈ, ਪਰਮਾਤਮਾ ਦੇ ਨਾਮ ਨੂੰ ਅੰਦਰ ਵਸਾ ਲੈ। ਪਿਆਰਿਆ ਇਹ ਦੁਨੀਆ ਵੀ 9 ਵੱਡੇ ਖਜ਼ਾਨੇ 18 ਕਰਾਮਤਾਂ ਤਾਕਤਾਂ ਇਹ ਤਾਂ ਤੇਰੇ ਪਿੱਛੇ ਪਿੱਛੇ ਫਿਰਨਗੀਆਂ। ਤੇ ਗੁਰੂ ਪਾਤਸ਼ਾਹ ਬਾਰ ਬਾਰ ਸਮਝਾਉਂਦੇ ਨੇ ਪਿਆਰਿਓ ਸੰਗਤ ਦਾ ਰੰਗ ਚੜ੍ਹਦਾ ਹੈ, ਰੰਗ ਲਾਗਤ ਲਾਗਤ ਲਾਗਤ ਹੈ। ਜਿਸ ਤਰ੍ਹਾਂ ਦੀ ਇਹ ਮਨੁੱਖ ਸੰਗਤ ਕਰਦਾ ਹੈ ਉਸ ਤਰ੍ਹਾਂ ਦੇ ਇਸਨੂੰ ਰੰਗ ਚੜ੍ਹ ਜਾਂਦਾ ਹੈ। ਮਨ ਬਚ ਕਰਮ ਤਿੰਨ ਤਰ੍ਹਾਂ ਰੰਗ ਚੜ੍ਹਦਾ ਇਹਨੂੰ। ਮਨ ਜਿਸ ਤਰ੍ਹਾਂ ਦੇ ਬੰਦਿਆਂ ਨਾਲ ਤੂੰ ਬੈਠੇਗਾ ਉਹਨਾਂ ਦੀ ਸੰਗਤ ਕਰੇਗਾ ਉਸੇ ਤਰ੍ਹਾਂ ਦਾ ਤੇਰਾ ਮਨ ਵੀ ਹੋ ਜਾਏਗਾ। ਮਨ ਬਚ ਬਚਨ ਬੋਲ ਬਾਣੀ, ਜਿਸ ਤਰ੍ਹਾਂ ਦੀ ਬੋਲ ਬਾਣੀ ਵਾਲੇ ਬੰਦਿਆਂ ਦੇ ਨਾਲ ਤੇਰੀ ਉੱਠ ਬੈਠ ਹੋਏਗੀ ਉਸੇ ਤਰ੍ਹਾਂ ਦੀ ਤੇਰੀ ਵੀ ਬੋਲ ਬਾਣੀ ਹੋ ਜਾਏਗੀ। ਜੇ ਕਿਤੇ ਮੰਦਾ ਬੋਲਣ ਵਾਲਿਆਂ ਦੇ ਨਾਲ ਬਹਿ ਗਿਆ ਪਿਆਰਿਆ ਕੁਝ ਵੀ ਕਰਨ ਦੀ ਲੋੜ ਨਹੀਂ, ਮੰਦੇ ਬੋਲ ਤੈਨੂੰ ਆਪੇ ਹੀ ਆ ਜਾਣਗੇ, ਸੁਣ ਸੁਣ ਕੇ ਆਪੇ ਸਿੱਖ ਜਾਏਗਾ, ਤੇਰੇ ਮੂੰਹੋਂ ਵੀ ਉਹੀ ਨਿਕਲੇਗਾ ਜੋ ਤੂੰ ਸੁਣਿਆ ਜੋ ਤੂੰ ਸੁਣਦਾ। ਜੇ ਚੰਗੀ ਬੋਲ ਬਾਣੀ ਵਾਲਿਆਂ ਨਾਲ ਤੂੰ ਸੰਗਤ ਕਰੇਗਾ ਫਿਰ ਵੀ ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਤੇਰੇ ਬੋਲ ਆਪੇ ਚੰਗੇ ਹੋ ਜਾਣਗੇ, ਆਪੇ ਚੰਗੇ ਹੋ ਜਾਣਗੇ ਕਿਉਂਕਿ ਤੇਰੇ ਕੰਨ ਸੁਣਦੇ ਨੇ, ਮੰਦੇ ਬੋਲ ਨਹੀਂ ਨਿਕਲਣਗੇ। ਫਿਰ ਜਦ ਤੂੰ ਬੋਲੇਗਾ ਫਿਰ ਚੰਗੇ ਹੀ ਬੋਲ ਨਿਕਲਣੇ ਨੇ ਕਿਉਂਕਿ ਤੇਰੇ ਕੰਨ ਸੁਣ ਸੁਣ ਕੇ ਅੰਦਰ ਭੇਜ ਰਹੇ ਨੇ, ਅੰਦਰ ਤੇਰੇ ਚੰਗੇ ਬੋਲ ਭਰੇ ਪਏ ਨੇ, ਕੋਈ ਵਾਰ ਆਉਣੇ ਨੇ। ਮਨ ਬਚ ਕਰਮ, ਜਿਸ ਤਰ੍ਹਾਂ ਦੇ ਕਰਮ ਕਰਨ ਵਾਲਿਆਂ ਦੇ ਕੋਲ ਤੂੰ ਬੈਠੇਗਾ ਉਸੇ ਤਰ੍ਹਾਂ ਦੇ ਤੇਰੇ ਕਰਮ ਬਣ ਜਾਣਗੇ। ਜੇ ਤੂੰ ਪਾਪੀਆਂ ਕੋਲ ਬੈਠੇਗਾ ਤੇ ਤੇਰੇ ਪਾਪਾਂ ਵਾਲੇ ਹੀ ਕਰਮ ਹੋ ਜਾਣਗੇ, ਜੇ ਤੂੰ ਪੁੰਨਿਆਂ ਕੋਲ ਬੈਠੇਗਾ ਤੇਰੇ ਕਰਮ ਪੁੰਨਿਆਂ ਵਾਲੇ ਹੀ ਹੋ ਜਾਣਗੇ, ਸਾਰੇ ਕਰਮ ਵਧੀਆ ਹੋ ਜਾਣਗੇ ਤੇਰੇ ਸੋਹਣੇ ਕਰਮ ਹੋ ਜਾਣਗੇ ਕਿਉਂਕਿ ਸੰਗਤ ਦਾ ਰੰਗ ਚੜ੍ਹਦਾ ਹੈ।
ਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸਾਕਤ ਸੰਗਨਾ ਕੀਜੀਐ ਦੂਰੇ ਜਾਈਐ। ਭਾਗ ਜਿਹੜਾ ਮਨੁੱਖ ਸ਼ਕਤੀਆਂ ਦਾ ਪੁਜਾਰੀ ਹੋਵੇ, ਰੱਬ ਨੂੰ ਭੁੱਲਿਆ ਹੋਵੇ, ਗੁਰੂ ਨੂੰ ਭੁੱਲਿਆ ਹੋਵੇ, ਕਹਿਣ ਲੱਗੇ ਉਹਦੀ ਸੰਗਤ ਨਾ ਕਰਿਆ ਕਰ, ਉਹਦੀ ਸੰਗਤ ਚੰਗੀ ਨਹੀਂ। ਜਿਹੜਾ ਆਪ ਟੁੱਟਿਆ ਹੋਵੇ ਉਹ ਦੂਜਿਆਂ ਨੂੰ ਵੀ ਤੋੜ ਦਿੰਦਾ, ਤੇ ਜਿਹੜਾ ਆਪ ਜੁੜਿਆ ਹੋਵੇ ਉਹ ਦੂਜਿਆਂ ਨੂੰ ਵੀ ਜੋੜ ਦਿੰਦਾ। ਸਾਧ ਸੰਗਤ ਜੀ, ਫਿਰ ਗੱਲ ਉਹੀ ਆ ਜਾਂਦੀ ਵੀ ਜਿਹਦੇ ਕੋਲ ਜੋ ਕੁਝ ਹੈ ਉਹੀ ਦੂਜਿਆਂ ਨੂੰ ਦਏਗਾ ਨਾ। ਜੇ ਕਿਤੇ ਕਿਸੇ ਦਾ ਪਰਮਾਤਮਾ ਦੇ ਨਾਲ ਵਿਛੋੜਾ ਹੈ, ਗੁਰੂ ਨਾਲ ਵਿਛੋੜਾ ਹੈ, ਦੂਜਿਆਂ ਨੂੰ ਵੀ ਉਸੇ ਪਾਸੇ ਪ੍ਰੇਰੇਗਾ। ਜਿਹਦਾ ਆਪ ਗੁਰੂ ਨਾਲ ਮਿਲਿਆ ਹੋਇਆ, ਹੋਰ ਥੋੜਾ ਜਿਹਾ ਧਿਆਨ ਦਿਓ ਸਾਧ ਸੰਗਤ ਜੀ, ਆਪਾਂ ਹੋਰ ਥੋੜਾ ਗੱਲ ਨੂੰ ਚੰਗੀ ਤਰ੍ਹਾਂ ਕਲੀਅਰ ਕਰ ਲਈਏ। ਇੱਕ ਬੰਦਾ ਗੁਰੂ ਨਾਲੋਂ ਟੁੱਟਿਆ ਹੋਵੇ ਤੇ ਦੂਜਿਆਂ ਕੋਲ ਦੂਜਾ ਕੋਈ ਗੁਰੂ ਚਰਨਾਂ ਚ ਆਉਣ ਵਾਸਤੇ ਤਿਆਰ ਹੋਵੇ, ਰਾਹ ਚ ਉਹਨੂੰ ਉਹ ਮਿਲ ਜਾਵੇ ਜਿਹੜਾ ਆਪ ਟੁੱਟਿਆ ਹੋਇਆ, ਤੇ ਕੀ ਕਹੇਗਾ ਉਹਨੂੰ? ਰਹਿਣ ਦੇ ਭਾਈ, ਗੁਰਦੁਆਰੇ ਜਾ ਕੇ ਕੀ ਕਰੇਗਾ ਯਾਰ, ਇੰਨੇ ਲੋਕੀ ਜਾਂਦੇ ਨੇ ਉਹਨਾਂ ਨੂੰ ਕੀ ਮਿਲਿਆ, ਤੂੰ ਵੀ ਰਹਿਣ ਦੇ, ਕੋਈ ਨੀ ਕੱਲ ਚਲਾ ਜਾਈ। ਭਾਵ ਇਹ ਵੀ ਉਸ ਨੂੰ ਵੀ ਰੋਕੇਗਾ, ਆਪ ਤਾਂ ਜਾਂਦਾ ਹੀ ਨਹੀਂ ਪਰ ਦੂਜਿਆਂ ਨੂੰ ਵੀ ਰੋਕ ਦੇਗਾ। ਜਿਹੜਾ ਗੁਰੂ ਚਰਨਾਂ ਨਾਲ ਜੁੜਿਆ ਹੋਵੇ ਉਹ ਜਦੋਂ ਗੁਰੂ ਚਰਨਾਂ ਵਿੱਚ ਆਉਂਦਾ, ਰਾਹ 'ਚ ਕੋਈ ਮਿਲ ਜੇ ਉਹਨੂੰ ਵੀ ਕਹਿੰਦਾ ਆ ਭਾਈ ਗੁਰੂ ਘਰ ਚੱਲੀਏ, ਮੱਥਾ ਟੇਕਾਂਗੇ, ਬੜਾ ਕੁਝ ਮਿਲਦਾ ਗੁਰੂ ਕੋਲੋਂ। ਕਈ ਤਾਂ ਸਿੱਧਾ ਹੀ ਕਹਿ ਦਿੰਦੇ ਭਾਈ ਮੈਨੂੰ ਤਾਂ ਜੋ ਵੀ ਕੁਝ ਮਿਲਿਆ ਮੈਨੂੰ ਤਾਂ ਗੁਰੂ ਦੇ ਚਰਨਾਂ ਤੋਂ ਹੀ ਮਿਲਿਆ, ਮੈਨੂੰ ਤਾਂ ਬੜਾ ਕੁਝ ਦਿੱਤਾ ਮੇਰੇ ਗੁਰੂ ਨੇ, ਮੈਨੂੰ ਤਾਂ ਕਿਸੇ ਚੀਜ਼ ਦੀ ਘਾਟ ਹੀ ਨਹੀਂ ਰਹੀ ਜਦੋਂ ਤੋਂ ਗੁਰੂ ਚਰਨਾਂ ਨਾਲ ਜੁੜਿਆ। ਤੇ ਸੱਚਾਈ ਹੈ ਸਾਧ ਸੰਗਤ ਜੀ, ਬਸ ਮਨੁੱਖਾਂ ਤੂੰ ਇੱਕ ਵਾਰ ਤੂੰ ਸੱਚੇ ਦਿਲੀ ਤੂੰ ਆਪਣੇ ਗੁਰੂ ਨਾਲ ਜੁੜ ਕੇ ਤਾਂ ਦੇਖ, ਗੁਰੂ ਨੇ ਤੇਰੀਆਂ ਝੋਲੀਆਂ ਭਰ ਦੇਣੀਆਂ, ਗੁਰੂ ਨੇ ਤੈਨੂੰ ਕੋਈ ਕਮੀ ਨਹੀਂ ਰਹਿਣ ਦੇਣੀ, ਨਹੀਂ ਰਹਿਣ ਦੇਣੀ। ਬੜਾ ਅਮੀਰ ਹੈ ਤੇਰਾ ਗੁਰੂ। ਮਨ ਵਚ ਕਰਮ, ਤਿੰਨ ਤਰ੍ਹਾਂ ਇਹ ਕਰਮ ਕਰਦਾ ਮਨੁੱਖ, ਤਿੰਨੇ ਤਰ੍ਹਾਂ ਦਾ ਇਸ ਨੂੰ ਸੰਗਤ ਦਾ ਰੰਗ ਚੜਦਾ ਹੈ। ਜੇ ਤੂੰ ਗੁਰੂ ਦੀ ਸੰਗਤ ਕਰੇਗਾ, ਧਿਆਨ ਰੱਖੀ ਪਿਆਰਿਆ, ਫਿਰ ਤੈਨੂੰ ਗੁਰੂ ਦੇ ਪਿਆਰ ਦਾ ਰੰਗ ਚੜ ਜਾਏਗਾ। ਫਿਰ ਜਿਹੜੇ ਬਾਣੀ ਗੁਰੂ ਬੋਲਦਾ ਹੈ, ਗੁਰੂ ਵਰਗਾ ਤੇਰਾ ਮਨ ਹੋ ਜਾਏਗਾ, ਗੁਰੂ ਵਰਗੀ ਤੇਰੀ ਬੋਲ ਬਾਣੀ ਹੋ ਜਾਏਗੀ, ਗੁਰੂ ਵਰਗੇ ਤੇਰੇ ਕਰਮ ਹੋ ਜਾਣਗੇ। ਦੱਸ ਫਿਰ ਕਿਹੜੀ ਕਾਰ ਛੱਡੀ ਗੁਰੂ ਨੇ ਤੇਰੇ ਵਾਸਤੇ? ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ ਇਹ ਗੱਲ ਪੱਲੇ ਬੰਨ ਲਓ ਵੀ ਭੁੱਲ ਕੇ ਵੀ ਜਿਹੜਾ ਗੁਰੂ ਨਾਲੋਂ ਟੁੱਟਿਆ ਹੋਵੇ, ਰੱਬ ਨਾਲੋਂ ਟੁੱਟਿਆ ਹੋਵੇ, ਉਹਦੀ ਸੰਗਤ ਨਾ ਕਰਿਓ, ਕਦੇ ਵੀ ਨਹੀਂ ਕਰਨੀ। ਦੂਰ ਹੈ ਜਾਈਏ ਭਾਗ, ਉਸ ਤੋਂ ਦੂਰ ਦੂਰ ਚੱਲ ਜਾਓ, ਉਸ ਤੋਂ ਦੂਰ ਚੱਲ ਜਾਓ। ਕਿਉਂ? ਬਾਸਨ ਕਰ ਪਰਸੀਐ ਤਾਂ ਕਿਸ ਲਾਗੈ ਦਾਗ। ਇੱਕ ਭਾਂਡਾ ਕਾਲਖ ਨਾਲ ਰੱਖਿਆ ਹੋਵੇ, ਉਸ ਤੋਂ ਆਪਾਂ ਦੂਰੋਂ ਨਿਕਲਦੇ ਨਾ, ਬਚ ਕੇ ਨਿਕਲਦੇ ਹਾਂ ਵੀ ਕਿਤੇ ਕੱਪੜਾ ਟੱਚ ਹੋ ਗਿਆ ਤੇ ਦਾਗ ਲੱਗ ਜਾਂਦਾ। ਦੁਨੀਆ ਵੀ ਦਾਗ ਤਾਂ ਧੁੱਪ ਸਕਦਾ ਹੈ, ਪਰ ਜੇ ਕਿਤੇ ਬਦਨਾਮੀ ਦਾ ਦਾਗ ਇੱਕ ਵਾਰ ਪੈ ਜੇ ਬੰਦੇ ਨੂੰ, ਫਿਰ ਇਹ ਸਾਰੀ ਉਮਰ ਨਹੀਂ ਲੈਂਦਾ, ਇਹ ਨਹੀਂ ਸਾਰੀ ਉਮਰ ਵੀ ਲੈਂਦਾ ਬਦਨਾਮੀ ਦਾ ਦਾਗ, ਇਹ ਨਹੀਂ ਧੋਤੀਆਂ ਉਤਰਦਾ। ਵਿਕਾਰਾਂ ਦਾ ਕਿਤੇ ਜ਼ਿੰਦਗੀ 'ਚ ਦਾਗ ਪੈ ਗਿਆ ਤੇ ਫਿਰ ਤੂੰ ਗੁਰਬਾਣੀ ਨੂੰ ਪੁੱਛ, ਸਤਿਗੁਰੂ ਜੀ ਸਾਡਾ ਕੀ ਹਾਲ ਹੋਏਗਾ ਫਿਰ ਜੇ ਕਿਤੇ ਕਈ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ ਤੇ ਲਾ ਕੇ ਇੱਥੋਂ ਜਾਏ। ਦਾਗ ਦੋ ਸਮੂਹ ਚੱਲਿਆ ਲਾਏ, ਦਰਗਹਿ ਬੈਸਣ ਨਾ ਕੀ ਜਾਏ। ਜੇ ਤੂੰ ਵਿਕਾਰਾਂ ਦਾ ਦਾਗ ਆਪਣੇ ਮੱਥੇ ਤੇ ਲਾ ਕੇ ਇੱਥੋਂ ਜਾਏਗਾ ਨਾ, ਕਿ ਪਰਮਾਤਮਾ ਦੇ ਦਰ ਤੇ ਤੈਨੂੰ ਕਿਸੇ ਨੇ ਬੈਠਣ ਵਾਸਤੇ ਵੀ ਥਾਂ ਨਹੀਂ ਦੇਣੀ, ਬੈਠਣ ਵਾਸਤੇ ਵੀ। ਚੋਰ ਬੰਦੇ ਨੂੰ ਕੋਈ ਕਹਿੰਦਾ ਭਾਈ ਆ ਜਾ ਤੂੰ ਮੇਰੇ ਘਰ ਆ ਜਾ ਬਹਿ ਜਾ, ਕਹਿੰਦਾ ਕੋਈ ਘਰ ਦੇ ਅੱਗੇ ਦੀ ਲੰਘਦਾ ਹੋਵੇ, ਚੋਰ ਬੰਦਾ ਮੰਦ ਕਰਮੀ ਬੰਦਾ ਕਿਸੇ ਦੇ ਬੂਹੇ ਦੇ ਅੱਗੋਂ ਦੀ ਜਾਂਦਾ ਹੋਵੇ, ਕੋਈ ਨਹੀਂ ਕਹਿੰਦਾ ਭਾਈ ਆ ਜਾ ਤੂੰ ਸਾਡੇ ਘਰ 'ਚ ਬਹਿ ਜਾ। ਤੇ ਇੱਕ ਪਰਮਾਤਮਾ ਦਾ ਪਿਆਰਾ, ਪਰਮਾਤਮਾ ਦੀ ਗੁਰੂ ਦੀ ਬੰਦਗੀ ਵਾਲਾ ਬੰਦਾ ਘਰੋਂ ਦੇ ਸਾਹਮਣੋਂ ਦੀ ਲੰਘੇ ਤੇ ਉਸਨੂੰ ਸਾਰੇ ਕੀ ਕਹਿੰਦੇ ਨੇ? ਆਓ ਗੁਰਮੁਖੋ ਸਾਡੇ ਘਰ 'ਚ ਵੀ ਚਰਨ ਪਾ ਦਿਓ। ਹੱਥ ਜੁੜ ਜਾਂਦੇ ਪਹਿਲੇ ਹੀ,
ਉਹਦੇ ਪੈਰ ਪੈਰ ਨਹੀਂ ਰਹਿ ਜਾਂਦੇ, ਗੁਰੂ ਚਰਨਾਂ ਨਾਲ ਜੁੜ ਕੇ ਉਹਦੇ ਪੈਰ ਵੀ ਚਰਨ ਬਣ ਜਾਂਦੇ ਨੇ। ਇਹ ਗੁਰੂ ਦੀ ਮਹਿਮਾ, ਇਹ ਗੁਰਬਾਣੀ ਦੀ ਮਹਿਮਾ, ਇਹ ਗੁਰੂ ਦੇ ਪਿਆਰ ਦੀ ਮਹਿਮਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ

ਜਲ ਨਾਲ ਸਿੰਜਦਾ ਹੈ, ਨੱਕੋ ਨੱਕ ਭਰਦਾ ਹੈ। ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ। ਮਹਾਂ ਬਿਖਿਆ, ਇਹ ਮਾਇਆ ਜਿਹੜੀ ਹੈ ਬੜੀ ਜ਼ਹਿਰੀਲੀ ਹੈ। ਜ਼ਹਿਰੀਲੀ ਦਾ ਭਾਉ ਇਹ ਹੈ, ਹੁਣ ਕਿਹੜਾ ਜ਼ਹਿਰ ਉਸ ਬੰਦੇ ਦੇ ਅੰਦਰ ਆ ਜਾਂਦਾ, ਮਾਇਆਧਾਰੀ ਦੇ ਅੰਦਰ ਵਿਕਾਰਾਂ ਦਾ ਜ਼ਹਿਰ ਭਰ ਜਾਂਦਾ, ਵਿਕਾਰੀ ਬਣ ਜਾਂਦਾ। ਜੇ ਰੱਬ ਨਾਲੋਂ ਟੁੱਟਿਆ ਹੋਵੇ, ਗੁਰੂ ਨਾਲੋਂ ਟੁੱਟਿਆ ਹੋਵੇ, ਮਾਇਆ ਦੀ ਬਹੁਤਾਤ ਹੋਵੇ, ਬੰਦਾ ਵਿਕਾਰੀ ਬਣ ਜਾਂਦਾ ਹੈ। ਤੇ ਕਹਿੰਦੇ ਨੇ, ਕਹਿਣ ਲੱਗੇ, ਉਹ ਪਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਤੇ ਜ਼ਹਿਰੀਲੀ ਮਾਇਆ ਤੋਂ ਇਸ ਤੋਂ ਮੋਹ ਤੋੜ ਲੈਂਦਾ ਹੈ। ਇਹ ਨਹੀਂ ਕਿ ਉਸਨੂੰ ਮਾਇਆ ਨਹੀਂ ਚਾਹੀਦੀ, ਮਾਇਆ ਚਾਹੀਦੀ ਹੈ, ਪਰ ਮਾਇਆ ਗੁਜਰਾਨ, ਗੁਜ਼ਾਰੇ ਵਾਸਤੇ ਜ਼ਰੂਰੀ ਆ। ਆਇਓ ਸ਼ਰਨ ਦੀਨ ਦੁੱਖ ਭੰਜਨ। ਕਹਿਣ ਲੱਗੇ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਵਾਹਿਗੁਰੂ ਜੀ ਆਇਓ ਸ਼ਰਨ, ਮੈਂ ਤੇਰੀ ਸ਼ਰਨ ਵਿੱਚ ਆਇਆ। ਕਿਹਦੀ ਸ਼ਰਨ ਵਿੱਚ? ਦੀਨ ਦੁੱਖ ਭੰਜਨ। ਦੀਨ ਦਾ ਭਾਉ ਗਰੀਬ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ ਪਰਮਾਤਮਾ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਚਿਤਵੋਂ ਤੁਮਰੀ ਓਰ, ਮੈਂ ਤੇਰੀ ਓਰ ਚਿਤਾਰਦਾ ਹਾਂ, ਤੈਨੂੰ ਹੀ ਚਿਤਾਰ ਚੇਤੇ ਰੱਖਦਾ ਹਾਂ, ਤੇਰੇ ਦਰ ਤੋਂ ਹੀ ਆਸ ਰੱਖਦਾ ਹਾਂ ਤੇ ਮੈਨੂੰ ਕੁਝ ਚਾਹੀਦਾ ਹੈ ਤੇਰੇ ਤੋਂ। ਕੀ ਮੰਗਿਆ? ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੂ। ਮੇਰੇ ਮਾਇਆ ਵਾਲੇ ਬੰਧਨ, ਮੋਹ ਮਾਇਆ ਦੇ ਬੰਧਨ, ਇਹਨਾਂ ਤੋਂ ਮੈਨੂੰ ਛੁਡਾਓ ਪਹਿਲੀ ਗੱਲ। ਫੇਰ ਮੈਨੂੰ ਤੁਸੀਂ ਅਭੈ, ਇਹ ਜਿਹੜਾ ਮੂਲਕ ਅੱਖਰ ਹੈ ਉਹ ਹੈ ਭੈ, ਐੜਾ ਪਹਿਲੇ ਲੱਗਾ ਹੈ। ਅਭੈ, ਭੈ ਦਾ ਭਾਉ ਡਰ, ਅਭੈ ਨਿਡਰਤਾ ਵਾਲਾ। ਵਾਹਿਗੁਰੂ ਜੀ ਮੈਨੂੰ ਡਰ ਨਾ ਲੱਗੇ ਕਿਸੇ ਤੋਂ, ਵਿਕਾਰਾਂ ਤੋਂ, ਇਹਨਾਂ ਤੋਂ ਡਰਾਂ ਨਾ, ਮੈਨੂੰ ਉਹ ਪਦਵੀ ਦੇ ਦਿਓ। ਅਭੈ ਪਦ ਦਾਨ, ਇਹ ਤਾਂ ਮੈਨੂੰ ਦਾਨ ਦੇ ਦਿਓ ਤੁਸੀਂ, ਨਿਡਰਤਾ। ਭੈ ਕਾਹੂ ਕੋ ਦੇਤ ਨਹਿ, ਨੈ ਭੈ ਮਾਨਤ ਆਨ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਮੈਨੂੰ ਇਹ ਵੀ ਚਾਹੀਦਾ, ਮੈਨੂੰ ਆਪਣੇ ਮਾਲਕ ਦਾ ਸਿਮਰਨ ਵੀ ਚਾਹੀਦਾ, ਉਹ ਵੀ ਮੈਨੂੰ ਦਿਓ। ਪ੍ਰਭ ਨਾਨਕ ਬੰਧਨ ਛੋਰ, ਹੇ ਪ੍ਰਭੂ ਜੀ ਮੇਰੇ ਮਾਇਆ ਵਾਲੇ ਬੰਧਨ ਛੁਡਾ ਕੇ ਮੈਨੂੰ ਇਹ ਦਾਤ ਬਖਸ਼ ਦਿਓ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਸਾਡੀ ਵੀ ਇਹ ਭਾਵਨਾ ਬਣ ਜਾਵੇ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰਾ ਆਧਾਰੋ ਵਾਜੇ ਪੰਚ ਸ਼ਵਾਤੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਵਰਕੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਵਦ ਵਾਜੇ।

ਤਖਤਾਂ ਦੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲਪੇ ਢਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਸਵਾਬ ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ। ਨਾਲ ਨਾਲ ਸਤਿਨਾਮ ਵਾਹਿਗੁਰੂ ਦੇ ਜਾਪ ਕਰੀਏ ਜੀ।

ਜਲ ਲੰਘਿਆ ਦਰਗਹਿ ਪਤ ਪ੍ਰਵਾਨ ਨਾਨਕ ਤੇ ਮੁਖ ਜਲ ਜੈਨ ਉਪਜ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਗਰੋਵਣ ਭਾ ਵਣਜ ਗਰੋਵਣ ਜਾ ਰਿਹਾ ਵੱਖਰ ਲੇਹੋ ਸੰਭਾਲ ਤੈਸੀ ਵਸਤ ਵਿਸਾਹੀਏ ਜੈਸੀ ਨਿਭਹਿ ਨਾਲ ਅੱਗੇ ਸਭ ਸੁਜਾਣ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸਹੁ ਦੇਖੇ ਪਤੀ ਆਏ ਰਾਓ ਜਿਨ੍ਹਾਂ ਰਾਸਨ ਸੱਚ ਹੈ ਕਿ ਉਹ ਤਿੰਨਾ ਸੁੱਖ ਹੋਏ ਖੁੱਟ ਵਣਜ ਵਣਜ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉ ਦੁੱਖ ਘਣੋ ਨਿਤ ਰੋਏ ਖੁੱਟੇ ਭੋਤ ਨਾ ਪਵੈ ਤਿੰਨ ਹਰ ਗੁਰ ਦਰਸਨ ਹੋਏ ਖੁੱਟ ਜਾਤ ਨ ਪਤ ਹੈ ਕੋਟ ਨ ਸੀਜਸ ਕੋਏ ਖੁੱਟ ਕੋਟ ਕਮਾਵਣਾ ਆਏਗਾ ਪਤ ਕੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਾਤਿਆ ਭਾਰਮ ਨਾ ਭਾਰ ਨਾ ਪਰਮ ਤਨਾਹ ਹਰ ਜਬਲਾਹ ਗਲਾ ਨਿਰਭਰ ਮਨ ਮਾਹ ਸਿਰਾਗ ਮਹਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁਲੜਾ ਨਾ ਠੀੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਾਲ ਢੁੱਲ ਜਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੋਲਾ ਦਿਨ ਥੋੜੜੇ ਥੱਕੇ ਭਇਆ ਪੁਰਾਣ ਝੋਲਾ

ਲੱਗੇ ਆਵੇ ਹੈ ਸੋਹਰ ਜਿਤਨ ਬਈਏ ਹੋਏ ਨਾਨਕ ਸੁੱਤੀ ਬਈਏ ਜਨ ਵਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆਂ ਆਪੇ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਿਆ ਭਰਪੂਰ ਰਹਾਉ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਣ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਬਿਗਸ ਸ਼ਰਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਓ ਸਾਰੰਗ ਪਾਣੀ ਮਨ ਕਰਸਾਣ ਹਰ ਹਿਰਦੇ ਜਮਾਏ ਲੈ ਇਹੋ ਪਾਓ ਸਪਾਦ ਨਿਰਬਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁੱਤੋ ਸਗਲ ਕਾਲ ਤਰ ਮਾਤਾ ਤੇਰੇ ਹੋਏ ਨਾ ਅੰਤ ਸੁਖਾਇਆ ਰਹਾਉ ਬਿਖ ਬਘਾਰ ਦੁਸ਼ਟ ਕਿਰਖਾ ਕਰੇ ਇਨ ਤਾਜ ਆਤਮੇ ਹੋਏ ਤੇ ਆਈ ਜਬ ਸੰਜਮ ਹੋਏ ਜਬ ਰੱਖ ਕਮਲ ਬਿਕਸ ਮਦ ਆਸਰਮਾਈ ਬੇ ਸਪਤਾਹਰੋ ਬਾਸਰੋ ਸੰਗਰਹਿ ਤੀਨ ਖੋੜਾ ਨਿਤ ਕਾਲ ਸਰ ਦਸ ਅਠਾਰ ਮੈਂ ਪਰੰਪਰੋ ਚਿਨ ਕਹਿ ਨਾਨਕ ਇਵ ਏਕ ਤਾਰ ਹੈ ਸ਼੍ਰੀ ਅਕਮਲ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਅਮਲ ਕਰ ਧਰਤੀ ਬੀਜ ਸਬਦੂ ਕਰ ਸੱਚ ਕੀਆ ਬਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਏ ਲੈ ਪਿਸਤ ਦੋਜਕ ਮੁੜ ਇਹ ਬਜਾਣੀ ਮਤ ਜਾਣ ਸਹ ਗੱਲੀ ਪਾਇਆ ਮਾਲਕ ਮਣ ਰੂਪ ਕੀ ਸੋਭਾ ਇਤ ਬੇਦੀ ਜਨਮ ਗਵਾਇਆ ਰਹਾਉ ਐਬਦਨ ਚਿਕੜੋ ਇਹ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੂਝੇ ਜੈ ਨਹਿ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲਹਿ ਪਸੰਦੇ ਜਿਨੀ ਕਾਰ ਇਕ ਧਿਆਇਆ ਤਿਸ ਕਰ ਰੱਖੇ ਪੰਜ ਕਰ ਸਾਥੀ ਨਾਉ ਸਤਾਨ ਮੰਦ ਕੱਟ ਜਾਈ ਨਾਨਕਿਆ ਖੈ ਰਾਹੀ ਪੈ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ ਸ਼੍ਰੀ ਅਕਮਲ ਪਹਿਲਾ ਕਰ ਚੌਥਾ ਸੋਈ ਮੌਲਾ ਜੇਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਆਪ ਖਾਕ ਜੈਨ ਬੰਦ ਰਹਾਈ ਧਨ ਸਵਰਨ ਹਾਰੋ ਧਨ ਸਿਰਜਣ ਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾਰੋ ਡਰਨਾ ਰਹਾਓ ਤਾਤੁ ਮੁੱਲਾ ਤਾਤੁ ਕਾਜੀ ਜਾਣੇ ਨਾਮ ਖੁਦਾਈ ਜੇ ਬੋ ਤੇਰਾ ਪੜਿਆ ਹੋਇਆ ਜੇ ਬੋ ਤੇਰਾ ਪੜਿਆ ਹੋਵੇ ਕੋ ਰਹਿਣ ਪ੍ਰਿਯ ਪਾਈ ਸੋਈ ਕਾਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪਿਓ ਸਿਜਨ ਜਾਸੀ ਸੱਚਾ ਸਿਰਜਣ ਹਾਰੋ ਪੰਜ ਵਕਤ ਨਿਭਾ ਜੋ ਗੁਜਾਰੇ ਪੜ੍ਹੇ ਕਤੇਬ ਕੁਰਾਣਾ ਨਾਨਕ ਆਖ ਗੋਰ ਸਦੇਈ ਰਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵੰਦ ਸਵਾਨੀ ਨਾਲ ਭਲਕੇ ਭਲਕੇ ਭੁੱਖ ਸਦਾ ਬਿਆਲ

ਧਨ ਗੁਰੂ ਬ੍ਰਹਾ ਕਰਤਾਰ ਪਾਏ ਸੁਰਤ ਮਲੂਕੀ ਬੇਸ ਹੋ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਨ ਗੁਰੂ ਬ੍ਰਹਾ ਕਰਤਾਰ ਮੈਂ ਕਿਤਨ ਜਤ ਹਰਾ ਮਕੋਰ ਹੋ ਕਿਆ ਮੋਹ ਦੇਸਾ ਦੁਸ਼ਟ ਚੋਰ ਨਾਨਕ ਨੀਜ ਕਹਿ ਵਿਚਾਰ ਧਨ ਗੁਰੂ ਬ੍ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸੁਰਤ ਜਿਤ ਹੈ ਜੀਵ ਗੁਰੂ ਸੁਰਤ ਵਿਹੂਣਾ ਕੋਇ ਨ ਕੀ ਜੈ ਜਿਹੀ ਸੁਰਤ ਤਿਆ ਤਿਨ ਰਾਹੁ ਲੇਖਾ ਇੱਕ

ਹਰਸਤ ਮਾਨ ਰਬ ਰਿਆ ਕਰੇ ਮੈਂ ਉਦਾਸ ਜਿਨਾ ਹਰ ਕਾ ਸਾਧ ਆਇਆ ਹੋ ਤਿਨ ਬਲਹਾਰ ਜਾਸ ਨੰਦ ਮੇਰੇ ਪਾਈਐ ਸਤਿਨਾਮ ਗੁਣਦਾਸ ਸ੍ਰੀ ਰਾਗ ਮਹਲਾ ਤੀਜਾ ਬੋ ਭੇਖ ਕਰ ਪਰਮਾਈਐ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਬਾਬਈ ਮਾਰਵਿਸ਼ਟਾ ਮਾਹੇ ਸਮਾਏ ਮਨ ਰੇ ਗ੍ਰਹੀ ਮਾਹੇ ਉਦਾਸ ਸੱਚ ਸੰਯਮ ਕਰਨੀ ਸੁਖਰੇ ਗੁਰਮੁਖ ਹੋਏ ਪ੍ਰਕਾਸ ਰਾਓ ਗੁਰ ਕੇ ਸ਼ਬਦ ਹੈ ਮਨ ਜੀਤਿਆ ਗਤ ਮੁਕਤ ਕਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੇ ਨਾਮ ਖੰਡ ਰਾਜ ਕਮਾਹੇ ਬਨ ਸਤਿਗੁਰ ਸੁਖਨਾ ਪਾਵੇ ਬਰਬਰ ਜੁਨੀ ਪਾਹੇ ਹਰ ਹਰ ਗੰਡ ਜਿਨੀ ਪਹਿਰਿਆ ਗੁਰਜਣੀ ਚਿਤ ਲਾਏ ਤਿਨਾਂ ਪਿੱਛੇ ਰਿਧ ਸਿੱਧ ਫਿਰੈ ਉਹਨਾਂ ਤਿਲ ਨਾ ਤਮਾਏ ਜੋ ਪ੍ਰਭਾਵ ਹੈ ਸੋਤੀਏ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵ ਨਾਮ ਲੈ ਹਰ ਦੇਵ ਸਹਿ ਸੁਭਾਏ ਸ਼੍ਰੀ ਰਾਗ ਮਹਲਾ ਤੀਜਾ ਕਰ ਪਹਿਲਾ ਜਿਸ ਕੀ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਾਭ ਕੋਏ ਗੁਰਮਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮੇਲੇ ਸੇਨਾ ਵਿਛੜੇ ਤਿੰਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨੈ ਵਰਨਾ ਕੋਏ ਸਤਿਗੁਰ ਸੱਚ ਹੈ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੁਜ ਪਾਏ ਕੋ ਨਾ ਮਿਲੇ ਫਿਰ ਫਰਿਆ ਵਜਾਏ ਸਮੈਕ ਵਰਤਦਾਇ ਕੋ ਰਹਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁ ਨਾਮ ਸਮਾਏ ਪੜ ਪੰਡਤ ਜੁਦਗੀ ਬਾਦ ਕਰੇ ਵਿਚਾਰ ਮਤ ਬਦ ਭਾਵੇ ਨ ਬੁਝੇ ਅੰਤਰ ਲੋਭ ਵਿਕਾਰ ਲਗ ਚੁਰਾਸੀ ਪਰਮ ਦੇ ਲਗ ਚੁਰਾਸੀ ਪਰਮ ਦੇ ਪ੍ਰਮ ਬ੍ਰਹਮ ਹੋਏ ਖੁਆਰ ਗੁਰ ਵਿਲੇਖਿਆ ਕਮਾਵਣਾ ਕੋ ਨਾ ਮਿਟਨ ਹਾਰ ਸਤਿਗੁਰੂ ਸੇਵਾ ਗਾਖੜੀ ਸਿਰਦ ਜੇ ਆਪ ਗਵਾਏ ਸਬਦ ਮਿਲੇ ਤਾਂ ਹਰ ਮੇਲੇ ਸੇਵਾ ਪਵੇ ਸਭ ਥਾਏ ਪਾਰਸ ਪਰਸੈ ਪਾਰਸ ਹੋਏ ਜਿਤ ਜੋਤ ਸਮਾਏ ਜਨ ਪੂਰਬ ਲਿਖਿਆ ਤੈਨੂੰ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਾਧੂ ਕਰੇ ਪੁਕਾਰ ਲਗ ਚੁਰਾਸੀ ਜਿਨ ਸ੍ਰੀ ਸਭ ਸਦੇ ਆਧਾਰ ਨਿਰਭਰ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਐ ਪਾਈਐ ਮੋਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿਨਾਂ ਨਿਜ ਕਰ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣ ਤਾਸ ਸ਼ਬਦ ਤੇਸ ਨਿਰਮਲੇ ਹੰਸਤ ਬੁਲਾਰੇ ਜਾਸ ਹਿਰਦੇ ਜਿਨ ਕੈ ਹਰ ਵਸੈ ਤਿਤਗੜ ਹੈ ਪ੍ਰਕਾਸ ਮਨ ਮੇਰੇ ਹਰ ਹਰ ਨਿਰਮਲ ਧਿਆਇ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਅਵਗੁਣਵੰਤ ਅਧੂਰ ਮਨ ਮੁਗੁਣ ਤੈ ਬਾਹਰੇ ਮਨ ਮੁਖ ਗੁਣ ਤੈ ਬਾਹਰੇ ਬਿਨਾਂ ਮੈਂ ਮਰਦੇ ਝੂਰ ਜਿਨ ਸਤਿਗੁ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਾਰ ਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੁੰਭ ਕਾ ਬਿਨਸ ਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨ ਪਦਾਰਥ ਪਾਏ ਕਹਿ ਹਰ ਨਾਮ ਨਚਿਤ ਲੈ ਬੁਲਾਏ ਪਾਗ ਕਿਸੇ ਰਹਿਣਾ ਨਹੀਂ ਅੱਗੇ ਠੋਰ ਨਾ ਪਾਏ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਸੋਬਰ ਹਰ ਸੇਤੀ ਲੈ ਬੁਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ਼੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਓਏ ਅੰਮ੍ਰਿਤ ਪੀ ਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਾਤ ਹੋਏ ਹਰ ਹਰ ਸਦਾ ਧਿਆਈ ਹੈ ਮਲਹੁ ਮੈਂ ਕੱਢੈ ਤੋਏ ਰਹਾਓ ਮਨ ਮੁਖ ਨਾਮ ਨਾ ਜਾਣ ਨੀ ਬਿਣ ਨਾ ਵੈ ਪਤ ਜਾਏ ਸਬਦ ਸਾਧ ਨਾ ਆਇਓ ਲਾਗੇ ਦੂਜੇ ਭਾਏ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹੇ ਸਮਾਏ
ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਭਾਏ ਕੁਲ ਉਧਾਰੇ ਆਪਣਾ ਧਨ ਜਣਿੰਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਏ ਜਿਨੇ ਗੁਰਮੁ ਨਾਮ ਧਿਆਇਐ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤਿ ਹਰ ਧਿਆਏ ਸ਼੍ਰਗ ਮਹਲਾ ਤੀਜਾ ਹਰ ਭਗਤਾ ਹਰ ਤਨ ਰਾਸ ਗੁਰ ਪੂਛ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰਪੁਰੇ ਹਰ ਨਾਮ ਦ੍ਰਿੜਾਇਆ ਹਰ ਭਗਤਾ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁ ਨਾਮ ਧਿਆਏ ਰਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸਿਵਕ ਹਰ ਆਖੀਏ ਜੋ ਹਰ ਆਖੇ ਉਰਧਾਰ ਮਨ ਤਨ ਸੁਪੇ ਆਗੈ ਧੈਰੇ ਹੁਮ ਵਿੱਚ ਹੁਮਾਰ ਤਨ ਗੁਰਮੁਖ ਸੁ ਪਰਵਾਣ ਹੈ ਜੇ ਕਦੇ ਨਾ ਵਿਹਾਰ ਕਰਮ ਲੈ ਤਾਂ ਪਾਈਐ ਬਿਨ ਕਰਮ ਪਾਇਆ ਨਾ ਜਾਏ ਲਖ 84 ਤਰਸ ਦੇ ਤਿਸ ਮਿਲੈ ਸੋ ਲਖ 84 ਤਰਸ ਦੇ ਜਿਸ ਮਿਲੈ ਸੋ ਮਿਲੈ ਹਰਿ ਆਏ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰ ਨਾਮ ਸਮਾਏ ਸ਼੍ਰਗ ਮਹਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨੰਦਨ ਨਾਮ ਧਿਆਈਐ ਸਹਿਜ ਨਾਮ ਸਮਾਏ ਅੰਦਰ ਚੈ ਹਰ ਸੱਚ ਸਿਉਂ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੇ ਤੁਝੇ ਭਾਏ ਗੁਰਸਰਣਾਈ ਸੁਖ ਲਹੇ ਅੰਧ ਨਾਮ ਧਿਆਏ ਰਾਉ ਸੱਚ ਮੈਲ ਨਾ ਲੱਗ ਗਈ ਮਨ ਨਿਰਬਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਭੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹੋਮੇ ਤ੍ਰਿਸ਼ਨਾ ਵਿਕਾਰ ਬਿਨ ਸ਼ਬਦ ਮੈਲ ਨ ਉਤਰੇ ਮਰ ਜੰਮੇ ਹੋਏ ਖੁਆਰ ਤਾਤਰ ਬਾਜੇ ਪਲਚ ਰਹੇ ਨਾ ਰੁਵਾਰ ਨਾ ਭਾਰ ਗੁਰਮੁਖ ਜਪ ਤਬ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ਼੍ਰਗ ਮਹਲਾ ਤੀਜਾ ਮਨਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨ ਹੋਏ ਸ਼ਬਦ ਨ ਚਿੰਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ ਹੋਮੇ ਗੁਰਮੁਖ ਕੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਿਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਾਲੇ ਘਰ

ਬੈਰਾਗ ਆਨੰਦ ਅਹਿਨਸ ਪ੍ਰਗਟ ਕਰੇ ਦਿਨ ਰਾਤੀ ਹਮੇ ਮਨ ਚਿੰਦ ਬੜੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦ ਨਾਮ ਵਸਾਏ ਅੰਦਰ ਲਾਗ ਨਾ ਧਾਮ ਸਮੂਲੇ ਵਿੱਚ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾ ਲਿਆ ਹਰਸ ਪਿਆ ਗਾਏ ਜਿਨ ਕਿਨੇ ਪਾਇਆ

0: सहज नाम समाए बेन गुर महल ना पाइए नाम न प्राप्त हो ऐसा सतगुर लोड़ लहो जिदू पाइए सच सोए सोर संघार सुख बस जुद भावे सो हो जै सतगुर कर जाणिया त्यो जिहा सुख होए इहो ससा मूल नाही भाव लाए जन कोय नानक एक जोत दोए मूर्ति शब्द मिलावा हो
1: ਆਪਣਾ ਧਰਮ ਗਵਾਵੈ ਬੁੱਝਹਿ ਨਾਹੀ ਅਨਦਨ ਦੁੱਖ ਬਹਾਣੀ ਮਨਮੁਖ ਅੰਧ ਨਾ ਚੇਤ ਹੀ ਡੁੱਬ ਮੁਏ ਬਿਨ ਪਾਣੀ ਮਨ ਰੇ ਸਦਾ ਭਜਹੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਬਸੈ ਤਾਂ ਹਰ ਬਿਸਰ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਈ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਜੋ ਸਤਿਗੁਰ ਕੀ ਸਰਣਾਗਤੀ ਹਉ ਤਿਨ ਕੈ ਬਲ ਜਾਹੋ ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ ਨਾਨਕ ਨਦਰੀ ਪਾਈਆ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜੋ ਦੁਹਾਗਣ ਤਨ ਸਿੰਗਾਰ ਸੇਜੈ ਕੰਤ ਨ ਆਵੇ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਿਲ ਨਾ ਪਾਵਈ ਨਾ ਦਿਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰੱਖਿਆ ਉਰ ਧਾਰ ਮਿੱਠਾ ਬੋਲ ਹੈ ਨਿਵ ਚੱਲ ਹੈ ਸੇਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰਾ ਭਾਗ ਸਤਿਗੁਰ ਮਿਲੈ ਜਾ ਭਾਗੈ ਕਾ ਉਦੋ

ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁੱਖ ਲਾਇੰਦਾ ਬਹੁਤੀ ਦੇਹ ਸਜਾਈ ਨਾਨਕ ਨਾਮ ਲੱਗੇ ਸੇ ਉਭਰੇ ਹੋ ਮੈਂ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਰੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕੁਮਾਵਣੇ ਦਰਗਹ ਮਿਲੈ ਸਜਾਈ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੀਰੇ ਹਰ ਬਸੈ ਗੁਰਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ

ਤੀਜਾ ਸਨਪਤ ਗਵਾਏ ਗੁਰ ਸੇਵਾ ਨਾ ਪਾਈਐ ਸੱਚੇ ਰਹਿ ਸਮਾਏ ਸ਼ਬਦ ਮੰਨਿਆ ਗੁਰ ਪਾਈਐ ਵਿੱਚੋਂ ਆਪ ਗਵਾਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰ ਨਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰ ਸ਼ਬਦ ਰਹਿਆ ਭਰਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮਿਟਣਹਾਰ ਮਨਮੁਖ ਮਹਿਲ ਨਾ ਪਾਇਨੀ ਕੂੜ ਮੁਠੇ ਕੂੜ ਯਾਰ ਹਉ ਮੈਂ ਕਰਤਾ ਜਗਮਵਾ ਗੁਰ ਬਿਨ ਘੋਰ ਅੰਧਾਰ ਮਾਇਆ ਮੋਹੇ ਵਿਸਾਰਿਆ ਸੁਖਦਾਤਾ ਦਾ ਧਾਰ ਸਤਿਗੁਰ ਸੇਵੈ ਤਾ ਉਬਰੈ ਸੱਚ ਰੱਖੈ ਔਰ ਧਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਛੋਟ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤਿਰ ਸੱਚੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨ ਲੱਗੋ ਪਿਆਰ ਇਸਨਾਨ ਦਾਨ ਜੇਤਾ ਕਰੈ ਦੂਜਾ ਭਾਈ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਾਂਸੇ ਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸੱਚੈ ਸ਼ਬਦ ਸੁਹਾਈ ਮਨ ਮੇਰੇ ਅੰਦਰ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਇ ਭਗਤ ਕਰੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਸਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੇ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰੂ ਕਾ ਸ਼ਬਦ ਪਛਾਣੀਐ ਦੁੱਖ ਹਉ ਮੈਂ ਵਿੱਚੋਂ ਗਵਾਈ ਸਤਿਗੁਰ ਸੇਵਨ ਆਪਣਾ ਹਉ ਤਿਨਕਾ ਲਾਗੋਂ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਹਾਰਹਿ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਆ ਤਾਂ ਕਿਦ ਵੇਲਾ ਭਗਤ ਹੋਏ ਅੰਦਰ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਬਿਸਰੈ ਭਗਤ ਕਨੇ ਹੀ ਹੋਏ ਮਨ ਤਨ ਸੀਤਲ ਸਾਚ ਸਿਉਂ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂਤੀਐ ਜਾਂ ਹਰ ਬਸੈ ਮਨ ਆਏ ਰਹਾਉ ਸਹਿਜ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ

ਸੱਚੇ ਰਹਿਆ ਸਮਾਈ, ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ, ਬਾਣੀ ਬਾਜੀ ਚੌਜੁਗੀ ਸੱਚੋ ਸੱਚ ਸੁਣਾਈ। ਹਉ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਲਾਏ, ਤਿਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਐ ਬਿਨ ਕਰਮਾ ਪਾਇਆ ਨਾ ਜਾਏ, ਪੂਰਾ ਭਾਗ ਸਤਸੰਗ ਤਲਹਿ ਸਤਿਗੁਰ ਭੇਟੈ ਜਿਸ ਆਈ। ਅਨਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾ ਬੜਾ ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ, ਆਪਣਾ ਭਾਉ ਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਦੁਬਦਾ ਮੈਲ ਚੁਕਾਈਅਨ ਹਰ ਰੱਖਿਆ ਉਰਤਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹਉ ਮੈਂ ਮੈਲ ਭਰ ਨਾਲ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾਉ, ਸੱਚਾ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਈ। ਆਂਜਨ ਨਾਮੇ ਰਤਿਆਂ ਜੋਤੀ ਜੋਤ ਸਮਾਏ, ਜੋਤੀ ਹੂ ਪ੍ਰਭ ਜਪਦਾ ਬਿਨ ਸਤਿਗੁਰ ਬੂਝ ਨ ਪਾਈ। ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਨ ਆਏ, ਬਿਨ ਨਾਵੈ ਸਭ ਡੁੰਮਣੀ ਦੂਜੇ ਭਾਈ ਖੁਆਈ। ਜਿਸ ਬਿਨ ਘੜੀ ਨ ਜੀਵਦੀ ਦੁਖੀ ਰਹਿਣ ਵਿਹਾਏ, ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੈ ਜਾਏ। ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਲਾਈ, ਸਭ ਕਿਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ, ਪਾਪੋ ਪਾਪ ਕਮਾਉਂਦੇ ਪਾਪੇ ਭਜੈ ਪਚਾਈ। ਸੋ ਪ੍ਰਭ ਨਦਰ ਨ ਆਵੇ ਮਨਮੁਖ ਬੂਝ ਨ ਪਾਏ, ਜਿਸ ਵੇਖਾ ਲੈ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ, ਬੈਨ ਗੁਰ ਰੋਗ ਨ ਟੁੱਟਈ ਹੋ ਮੈਂ ਪੀੜ ਨ ਜਾਏ, ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਈ। ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ, ਮਨ ਰੇ ਨਿਜ ਕਰ ਵਸਾ ਹੋਏ, ਰਾਮ ਨਾਮ ਸਾ ਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ। ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨ ਕੋਏ, ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇਈ। ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ, ਬਿਖ ਕੀ ਕਾਰ ਕੁਮਾਵਣੀ ਬਿਖ ਹੀ ਮਾਹੇ ਸਮਾਹੀ।

ਪਾਰ ਨਾਨਕ ਨਾਮ ਸਲਾਹਿ ਤੂ ਅੰਤ ਨ ਪਾਰ ਅੰਬਾਰ ਸ੍ਰੀ ਰਾਗ ਮਹੱਲਾ ਤੀਜਾ ਜਿਨ੍ਹਾਂ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚਾ ਨਾਇ ਪਿਆਰ ਕਿਰਪਾ ਕਰਕੇ ਆਪਣੀ ਦਿਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉਂ ਰਹਿ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨ ਜਾਏ ਜਿਹ ਭਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਈ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲਏ ਹਨ ਆਪੇ ਲਇਓ ਨ ਮਲਾਈ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਬੜਾਈ ਦਿੱਤੀ ਹਨ ਗੁਰਮੁਖ ਦੇ ਬਜਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆ ਲਾਈ ਗੁਰਮਤੀ ਹਰ ਪਾਈਆ ਜੋਤੀ ਜੋਤ ਮਿਲਾਏ ਅੰਦਰ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨ ਉਤਰਾ ਜਿਚਰ ਗੁਰ ਸ਼ਬਦ ਨ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣ ਚੱਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹੱਲ ਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੈ ਹਦੂਰ ਮਨਮੁਖ ਸ਼ਬਦ ਨ ਜਾਣਈ ਆਵ ਗਣ ਸੋ ਪ੍ਰਭ ਦੂਰ ਜਿਨੇ ਸੱਚ ਪਛਾਣਿਆ ਸਚਰ ਤੇ ਭਰਪੂਰ ਗੁਰਸਬਦੀ ਮਨ ਵੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗੜ ਰੰਗਿਓਨ ਸਬਦੇ ਲਯੋਨ ਮਿਲਾਏ ਸੱਚਾ ਰੰਗ ਨ ਉਤਰੈ ਜੋ ਸਚਰ ਤੇ ਲਿਵਲਾਈ ਚਾਰੇ ਕੁੰਡਾਂ ਭਵ ਥੱਕੇ ਮਨਮੁਖ ਬੂਝ ਨ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚਾ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੈ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਈ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਇੱਕ ਵਰਤਦਾ ਅਲੱਖ ਨ ਲਖਿਆ ਜਾਈ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਏ ਗੁਰਮਤਿ ਸਦ ਮਨ ਵਸਿਆ ਸੱਚ ਰਹੇ ਲਿਵਲਾਈ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਰ ਸੱਚੈ ਦਰਬਾਰ ਗੁਰਮੁਖ ਸੱਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰਸਬਦੀ ਸਾ ਲਾਹੀਐ ਹੋਮੈ ਵਿੱਚੋਂ ਖੋਏ ਸਾ ਧਨ ਨਾਵੈ ਬਾਹਰੀ ਅਵਗੁਣਵੰਤੀ ਰੋਈ ਸੱਚ ਸਲਾਹੀ ਸੱਚ ਲੱਗਾ ਸੱਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਸੰਗ ਰਹਾਂ ਗੁਣ ਵਿਚਾਰੀ ਗੁਣ ਸੰਗ ਰਹਾਂ ਅਵਗੁਣ ਕੱਢਾ ਧੋਈ ਆਪੇ ਮੇਲ ਮਿਲਾਇਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰਸਾਲਾ ਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚੱਲੈ ਬਾਹਾਂ ਲੜਾਏ ਆਪਣਾ ਪਰ ਨਾ ਪਛਾਣ ਹੀ ਕਿਆ ਮੋਹ ਦੇ ਸਹਿ ਜਾਏ ਜਿੰਨੀ ਸਖੀ ਕੰਤ ਪਛਾਣਿਆ ਹੋ ਤਿਨਕੈ ਲਾਗੋ ਪਾਏ ਤਿਨਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ
ਮੁੰਦੇ ਕੂੜ ਮੁੱਠੀ ਕੂੜਿਆਰ ਪੈਰ ਪ੍ਰਭ ਸਾਚਾ ਸੋਹਣਾ ਪਾਈਆ ਗੁਰ ਵਿਚਾਰ ਰਹਾਉ ਮਨਮੁਖ ਕੰਤ ਨਾ ਪਛਾਣਹੀ ਤਿੰਨ ਕਿਉਂ ਰਹਿਣ ਬਿਹਾਏ ਗਰਬ ਅਟੀਆਂ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਈ ਸਬਦ ਰਤੀਆ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਬਿਰਰਾਵੈ ਆਪਣਾ ਤਿਨ ਸੁਖੇ ਸੁਖ ਵਿਹਾਈ ਗਿਆਨ ਬਿਹੂਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨ ਜਾਏ ਆਪ ਹੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਲਾਏ ਪੂਰਾ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ ਘਰ ਬਰ ਪਾਇਆ ਆਪਣਾ ਹੋਮੈ ਦੂਰ ਕਰੇ ਨਾਨਕ ਸੋਭਾ ਬੰਤੀ ਆ ਸੁਹਾਗਣੀ ਅਨਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਬ ਹੈ ਆਪਣਾ ਹੋ ਕੈ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹ ਮਲਾਈ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੈ ਪਾਏ ਅਨਦਿਨ ਰਾਵ ਹੈ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸਬਦ ਰਤੀਆ ਸੁਹਾਗਣੀ ਸੱਚਾ ਸਬਦ ਸੀਗਾਰ ਹਰ ਬਾਰ ਪਾਇਨ ਘਰ ਆਪਣੈ ਗੁਰ ਕੈ ਹਿਤ ਪਿਆਰ ਸੇਜ ਸੁਹਾਵੀ ਹਾਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪਿਰ ਸਲਾਹਨ ਆਪਣਾ ਤਨ ਕੈ ਹਉ ਸਦ ਬਲਹਾਰ ਜਾਉ ਮਨ ਤਨ ਅਰਪੀ ਸਿਰ ਦੇਈ ਤਨ ਕੈ ਲਾਗਾਂ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਈ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੇ ਸੱਚਾ ਸੱਚ ਤੂੰ ਸਭ ਕੁਛ ਤੇਰਾ ਚੀਰੈ ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜਿਉ ਬਖਸ਼ੇ ਬਖਸ਼ ਲਈ ਸੂਖ ਸਦਾ ਸਰੀਰੈ ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੇ ਨਾਮ ਸਲਾਹੀਐ ਦੂਜਾ ਅਵਰ ਨ ਕੋਈ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਧਾਸ ਮਨ ਜਪ ਹੈ ਏਕ ਮਰਾਰ ਤਿਨ ਕੇ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਐ ਮਨਮੁਖ ਫਿਰੈ ਦੀਵਾਨ ਸਬਦ ਨ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹਿ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉਂ ਬੋਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਈ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੈ ਮੈਲ ਦੁਖ ਪਾਇਆ ਮਲ ਲਾਗੀ ਦੂਜਾ ਪਾਏ ਮਲ ਹੋਮੈ ਧੋਤੀ ਕਿਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਧ ਕਰਮ ਕਮਾਮਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨ ਆਵੈ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਥੱਕੇ ਮੈਲ ਨ ਸਕੀ ਧੋਏ ਰਹਾਉ ਮਨ ਮੈਲੈ ਭਗਤ ਨ ਹੋਵਈ ਨਾਮ ਨ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲਹੋਮੈ ਜਾਏ ਸਮਾਏ ਜਿਉਂ ਅੰਧੇਰੈ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰਹੇਂਗੇ ਹਮ ਮੂਰਖ ਗਾਵਾਰ ਕਰਨੈ ਵਾਲਾ ਬਿਸਰਿਆ ਦੂਜੈ ਭਾਈ ਪਿਆਰ ਮਾਇਆ ਜੇਬੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਜ
ਜਿਸ ਨੂੰ ਮਿਲੇ ਸੋ ਮਿਲੈ ਹਾਂ ਤਿਸ ਬਲਹਾਰ ਜਾਓ ਇਹ ਮਨ ਭਗਤੀ ਰਤਿਆ ਸੱਚ ਬਾਣੀ ਨ ਜਥਾਉ ਮਨ ਰਤੇ ਜਹ ਭਾਰਤੇ ਹਰ ਗੁਣ ਸੱਚੇ ਗਾਹੋ ਨਾਨਕ ਨਾਮ ਨ ਬਿਸਰੈ ਸੱਚੇ ਮਾਹਿ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤੇ ਅਗਲਾ ਕਿਉਂ ਪ੍ਰੀਤਮ ਮਿਲੈ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਈ ਜਾਏ ਪੁੱਛਾਂ ਤਿਨਾ ਸੱਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਹਮ ਮੂਰਖ ਮੁਗਤ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਇ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨ ਕੋਈ ਹਾਂ ਗੁਰ ਸਰਨਾਈ ਢਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੇ ਨ ਪਾਇਆ ਕਰ ਉਪਾਵ ਥੱਕੇ ਸਭ ਕੋਈ ਸਹਿਸ ਸਿਆਨਪ ਕਰ ਰਹੇ ਮਨ ਕੂੜਾ ਰੰਗ ਨ ਹੋਏ ਕੂੜ ਕਾਵਟ ਕਿਨੇ ਨਾ ਪਾਇਓ ਜੋ ਬੀਜਾ ਖਾਵੈ ਸੋਏ

ਦਾਸ ਬਿਕ ਭਾਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮ ਹੈ ਤ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਾਂ ਤਿਸ ਬਿਟੋਂ ਚੌਖੰਨੀਐ ਮੈਂ ਨਾਮ ਘਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਧੀਐ ਮੇਰੇ ਸਤਿਗੁਰ ਨਾਮ ਦਰੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੜ ਰਤਨ ਦੇਵੈ ਪ੍ਰਗਾਸ ਧੰਨ ਬੜਭਾਗੀ ਬੜਭਾਗੀਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਪੇਟਿਓ ਸੇ ਭਾਗਹੀਨ ਬਸ ਕਾਲ ਓਏ ਫਿਰ ਫਿਰ ਜੋਨ ਭਭਾਈ ਹੈ ਵਿੱਚ ਬਿਸ਼ਟਾਂ ਕਰ ਬਿਕਰਾਲ ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਬੜਭਾਗੀ ਨਾਵਹਿ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਰੜਾਏ ਜਨ ਨਾਨਕ ਉਤੋਂ ਪਦ ਪਾਇਆ ਸਤਿਗੁਰ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਈ ਹੀਰਾ ਹੀਰ ਮਿਲ ਬੇਦਿਆ ਰੰਗ ਚਲੂਲਾ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਈ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਸਮਲਾਵੈ ਸੋਏ ਰਹਾਉ ਮਨ ਰੰਗੋ ਬੜਭਾਗੀ ਹੋ ਗੁਰ ਤੁਠਾ ਕਰੇ ਪਸਾਓ ਗੁਰਨਾਮ ਦਰੜਾਏ ਰੰਗ ਸਿਉਂ ਹੋ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨ ਲੱਭੇ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਬਿਦ ਚੜਿਆ ਜਾਏ ਸਤਿਗੁਰ ਕੈ ਭਾਣੇ ਜੋ ਚੱਲੈ ਵਿੱਚ ਬੋਹਿਤ ਬੈਠਾ ਆਈ ਧਨ ਧਨ ਬੜਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਾਂ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਨ ਜਾਓ ਜਿੰਨੇ ਮੇਰਾ ਪਿਆਰਾ ਰਾਵਿਆ ਤਨ ਪਿੱਛਾ ਲਾਗ ਫਰਾਓ ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਨੇ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਾਂ ਸਤਿਗੁਰ ਬਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ ਨੇ ਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ ਹਾਂ ਗੁਰਸਾ ਲਾਹੇ ਨਾ ਰਜੋ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਨ ਬਹਿ ਰੋਈ ਜੋ ਹਰ ਪ੍ਰਭ ਭਾਣਾ ਸੋ ਥੀਆ ਧੁਰ ਲਿਖਿਆ ਨਾ ਮੇਟੈ ਕੋਏ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਲਾਈ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਸਮਾਏ ਸ੍ਰੀ

ਜਾਇ ਪੁੱਛੋ ਸੁਹਾਗਣੀ ਤੁਸਾਂ ਕਿਉਂ ਘਰ ਮਿਲਿਆ ਪ੍ਰਭ ਆਈ। ਓਏ ਬੇਪਰਵਾਹ ਨ ਬੋਲਣੀ ਹੋ ਮਲ ਮਲ ਧੋਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢਾ ਹੋ ਮੈਂ ਮਾਰ ਰਹਾਉ। ਗੁਰਮੁਖੀਆ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਭਜਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਬਣ ਭਾਗੀ ਬਣ ਜਾਣੀ ਹੈ ਜਿਨ ਹਰ ਰਸ ਖਾਧਾ ਗੁਰ ਭਾਈ। ਇਹੋ ਹਰ ਰਸ ਬਣ ਤਿੰਨ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲਾ ਨਾ ਪਵੈ ਮਨ ਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੈ ਨਾ ਨਿਵੈ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਬਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜੈ ਫਿਰ ਆਥ ਬੈ ਰਹਿਣ ਸਵਾਈ ਜਾਏ ਆਪ ਘਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ ਗੁਰ ਗੁੜ ਮਾਇ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਾ ਤੁਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ। ਗੁਰਮਤ ਹਰ ਲਿਬ ਉਪਰੇ ਅਲਿਪਤ ਰਹੇ ਸਰਨਾਏ ਓਨੇ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗਹਿ ਮੰਨੀਆ ਹੈ ਹਰ ਆਪ ਲਏ ਗੱਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਵ ਲਾਏ ਆਨਹਦ ਧੁਨੀ ਦਰ ਵਜਦੇ ਦਰ ਸੱਚੈ ਸੋਭਾ ਪਾਏ। ਜਿੰਨੇ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹਿ ਸਾਵਾਸ ਤਿਨਕੇ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਬੜੇ ਤਿੰਨ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ। ਕਿਆ ਤੁਰਤਾ ਦੇਖ ਕਾ ਪੁੱਤਰ ਕਲਤਰ ਸੀਗਾਰ ਰਸ ਭੋਗੈ ਖੁਸ਼ੀਆਂ ਕਰਹਿ ਬਣ ਹੈ ਰੰਗ ਅਪਾਰ ਬਹੁਤ ਕਰਹਿ ਫਰਮਾਇਸੀ ਵਰਤੈ ਹੋਏ ਅਪਾਰ ਕਰਤਾ ਚਿਤ ਨ ਆਵੇ ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੋਗ ਲਪਟਾਇਆ ਸੋਨਾ ਰੁਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ਕੈਸੇ ਚਿਤ ਨ ਪਾਵਹੀ ਬਿਸਰਿਆ ਸਭ ਸਾਕ ਸਿਰਜਨ ਹਾਰ ਭੁਲਾਇਆ ਬਿਣ ਨਾ ਵੈ ਨਾ ਪਾਕ। ਲੈਂਦਾ ਬਦ ਦਵਾਈ ਤੂੰ ਮਾਇਆ ਕਰੈ ਇਕੱਤ ਜਿਸਨੂੰ ਤੂੰ ਪਤੀ ਆਇੰਦਾ ਸੋ ਸਣ ਤੁਜੈ ਅਨਿਤ। ਅਹੰਕਾਰ ਕਰੈ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਣਸ ਹੋ ਮੈਂ ਰੋਈ। ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਬੇਸਹਿ ਸਹਿ ਪਰੀਆਂ। ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਧਾਤੈ ਦੁੱਖ ਸਹਿਸਾ ਮਿਟ ਗਿਆ ਰਹਾਉ। ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ ਧਨ ਪਾਤੇ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ। ਸਭ ਕੋ ਬਸਗਦ ਕਰ ਲਇਓ ਨ ਬਿਨ ਨਾ ਵੈ ਖਾ ਕਰ ਲਿਆ ਕੋਟ ਤੇ ਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ। ਗਰਮਬਾਰੀ ਬੜ ਸਾਹਿਬੀ ਸਭ ਨਾਨਕ ਸੁਪਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲ ਕੇ ਉੱਠ ਪਪੋਲੀਐ ਬਿਨ ਬੁੱਝੇ ਮੁਗਧ ਅਜਾਣ ਸੋ ਪ੍ਰਭ ਚੇਤਨ ਆਇਓ ਛੁੱਟੈਗੀ ਬੇਬਾਣ।
ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਖੁਪਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆਂ ਦਿਸਾ ਨਾਹੀ ਕਾਲ ਉਤੇ ਸਾਥ ਮਨੁੱਖ ਮਨੁੱਖ ਹੈ ਪਾਥਾ ਮਾਇਆ ਜਾਲ ਮੁਕਤੇ ਸਹੀ ਭਾਲੀ ਹੈ ਜੇ ਸੱਚ ਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨਮਾਇ ਜਿੱਥੇ ਜਾਏ ਤੁਧ ਵਰਤਨਾ ਤਿਸਕੀ ਚਿੰਤਾ ਨਾਹੀ ਫਾਤੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਈ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਈ ਸ੍ਰੀ ਰਾਗ ਮਹੱਲਾ

ਸਹਿਬਜ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸਭ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੀ ਯਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸਕਿਰ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਇ ਨਾ ਸਕਿਆ ਕਾਲ ਨਾਨਕ ਪੋਇ ਤਨ ਸਦਾ ਵਿਗਾਸ ਸੁਣਿਆ ਦੇਵ ਦੁੱਖ ਪਾਵ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਵ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਸਰ ਕਾ ਸੁਣਾ।

ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਰ ਕੀਤਾ ਪਸਾਓ ਵੇਖੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ

ਇੱਕ ਵਾਰ ਜੋਤ ਪਾਵੈ ਸਾਈ ਭਰੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤ ਭਲੀ ਤੇ ਕੱਪੜ ਹੋਏ ਦੇ ਸਾਬਨ ਲਈਐ ਉਹ ਧੋਏ ਭਰੀਏ ਮਦ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰਨਾ ਲਿਖ ਲੈ ਜਾ।

ਤਾ ਸੋਏ ਜੇ ਕੋ ਆਖਿਆ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰ ਗਾਵਾਰ ਸੋ ਡਰ ਕੇ ਆ ਸੋ ਕਰਕੇ ਆ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹਿਣ ਕਿਤੇ ਗਾਵਣ ਹਾਰੇ ਗਾਵੇ ਤੋਨੂੰ ਪੌਣ ਪਾਣੀ ਬੈ ਸੁੰਦਰ ਗਾਵੇ ਰਾਜਾ ਧਰਮ ਦੁਆਰੇ ਗਾਵੇ

ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤ ਦੀ ਵਡਿਆਈ ਜੋਤ ਭਾਵ ਹੈ ਸੋ ਹੀ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣਵਟ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣਾ ਦਾਈ ਤੇਰੀ ਤਿਰ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਰਦ ਵਿਣ ਸਿੱਧੀ ਕਿਨੇ ਨਾ ਪਾਈਆਂ, ਕਰ ਮਿਲੇ ਨਾ ਠਾਕਰ ਹਾਈਆਂ, ਆਖਣ ਵਾਲਾ ਕਿਆ ਵਿਚਾਰਾ, ਸੁਟੀ ਪਰੇ ਤੇਰੇ ਭੰਡਾਰਾ, ਜੇ ਤੂੰ ਦਹਿ ਤਿੱਥੇ ਕਿਆ ਤਾਰਾ, ਨਾਨਕ ਸੱਚ ਸੁਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਊ, ਆਖਣੇ ਔਖਾ ਸੱਚਾ

ਕਿ ਕੇਤੇ ਵੇਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚਾਂਦੀ ਪਕ ਬਨੇ ਤਾਰਿਕਾ ਮੰਡਲ ਜਨ ਕੁਮੋਤੀ ਧੂਪ ਮਲਵਾਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ

ਮੁਖਮਣੀ ਸੋਹਿਆ ਕਰੈ ਰੰਗ ਪਸਾਉ ਮਤ ਦੇਖ ਬੂਲਾ ਵਿਸਰੇ ਤਰਜਿਤ ਨ ਆਵੇ ਨਾਉ ਸਿੱਧ ਹੋਵਾ ਸਿੱਧ ਲਾਈ ਰਿਤ ਆਖਾਂ ਆਉ ਗੁਪਤ ਪ੍ਰਗਟ ਹੋਏ ਵਿਆਸਾਂ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਆਉ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟਿ ਮੇਰੀ ਅਰਦਾ ਪੌਣ ਪੀਣ ਪਿਆਉ ਚੰਦ ਸੂਰਜ ਗੁਫੇ ਨਾ ਦੇਖਾਂ ਸੁਪਨਾ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜਿਆ ਖਾ ਨਾਉ ਸਾਚਾ ਨਿਰੰਕਾਰ ਨਿਜ ਥਾਇ ਸੁਣ ਸੁਣ ਆਖਣ ਆਖਣਾ ਦੇ ਭਾਵ ਕਰੇ ਤਮਾਇ ਰਹਾਉ ਗੁੱਸਾ ਕੱਟਿਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੇ ਸੇਤੀ ਜਾਲੀਏ ਪਸੁਮ ਸਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜਿਆ ਖਾ ਨਾਉ ਪੰਖੀ ਹੋਏ ਕਹਿ ਜੇ ਭਵਾਂ ਸਹਿ ਸੁਮਾਨੀ ਜਾਓ ਨਦਰੀ ਕਿਸੇ ਨਾ ਆਵਾਓ ਨਾ ਕਿਸੇ ਪੀਆ ਨਾ ਖਾਓ ਵੀ ਤੇਰੀ ਕੀਮਤ ਨਾ ਪਵੇ ਕੇਵੜੇ ਆਖਾ ਨਾਓ ਨਾਨਕ ਕਾਗਦ ਲੱਖ ਮਣਾ ਪੜਬੜ ਕੀ ਚਾਹ ਭਾਓ ਮਥੋ ਤੋਟ ਨਾ ਆਵੇ ਲੇਖਣ ਪਾਉਣ

ਵਿੱਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀ ਸੰਭਾਲਿਓ ਤਿੱਥੇ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੋੜ ਚੂੜਾ ਠਾਕਾਡਾ ਮੁਰਦਾਰ ਪਰ ਨਿੰਦਾ ਪਰ ਮਲ ਮੁੱਖ ਸੁਧੀ ਅਗਨ ਕਰੋ ਚੰਡਾਲ ਰਸ ਕਸ ਆਪ ਸੁਲਾਣਾ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨਿਜ ਕਰਮ ਬੈਰ ਹੋਏ ਰਹਾਉ ਰਸ ਸੋਏ ਨਾ ਰਸ ਰੂਪ ਕਾਮਣ ਰਸ ਪਰਮਲਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇੱਥੇ ਰਸ ਸਰੀਰ ਕੇ ਕਹਿ ਗੰਢ ਨਾਮ ਨਿਵਾਸ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪ੍ਰਵਾਣ ਫਿੱਕਾ ਬੋਲ ਵੇ ਗੁਚਣਾ ਸੁਣ ਮੂਰਖ ਮਨ ਆ ਜਾਣ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿਨਕਾ ਕਿਆ ਸਲਾਹ ਨਾ ਵਰਸਵਾ ਲਿਓ ਕਾਏ ਨਾਨਕ ਨਦਰੀ ਬਾਰ ਰਚਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਰ ਗੋਲੋਲਾ ਕੂੜਕਾ ਦਿੱਤਾ ਦੇ ਬਣਹਾਰ ਮਤੀ ਮਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨਾ ਸੋਫੀਆਂ ਰਾਖਣ ਕੋ ਦਰਬਾਰ ਨਾਨਕ ਸੱਚ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਏ ਤੇਰੀ ਦਰਗਾਹ ਚੱਲੇ ਮਾਨ ਰਾਓ ਸੱਚ ਸਰਾ ਗੁੜ ਬਾਹਰਾ ਜਿਸ ਸੱਚਾ ਨਾਮ ਸੁਣੇ ਵਖਾਣ ਜਿਤੜੇ ਤਿੰਨ ਬਲੇ ਹਾਰੇ ਜਾਓ ਤਾਂ ਮਨਖੀ ਵਾਹ ਜਾਣੀਏ ਜਾਂ ਮਹਿਲੀ ਪਾਏ ਥਾਓ ਨਾਓ ਨੀਰ ਚੰਗਿਆਂ ਸਤ ਪ੍ਰਮਲ ਧਨਵਾਸ ਤਾਂ ਮੁਖੋਵੇ ਉਜਲਾ ਲੱਖ ਦਾ ਤੀਕ ਦਾਸ ਦੁਖ ਸਪੈ ਆਖੇ ਸੁਖ ਸਹੀ ਪਾਸ ਸੁਖ ਮਨ ਵਿਸਾਰੀਏ ਜਾਂ ਕੇ ਜੀ ਪੁਰਾਣ ਤੇ ਸੁਵਿਣ ਸਭ ਅਪਿਤਰਾ ਜਿਤਾ ਬਨਣ ਖਾਨ ਹੋਰ ਗੱਲਾਂ ਸਭ ਘੋੜੀਆਂ ਤੁਧ ਪਾਵੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੂਹ ਘਸ ਮਸ ਕਰ ਮਤ ਕਾਗਦ ਕਰ ਸਾਰ ਪਾਓ ਕਲਮ ਕਰ ਚਿਤ ਲਿਖਾਰੀ ਗੁਰਪੁਛ ਲਿਖ ਵਿਚਾਰ

ਕਰਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਵਖਤ ਕਹਿ ਨਿਕਲੈ ਜਨਮ ਸੱਚਾ ਨਾਓ ਕਰ ਮਿਲੇ ਤਾਂ ਪਾਈਏ ਨਾ ਹੀ ਗੱਲੇ ਵਾਓ ਦਵਾਓ ਇੱਕ ਆਵੇ ਇੱਕ ਜਾਏ ਉੱਠ ਰੱਖੇ ਨਾ।

ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੁੜੇ ਤੁੱਟੇ ਨੇ ਸ੍ਰੀ ਰਾਘਵਾਨ ਲਾ ਪਹਿਲਾ ਸਾਹਿਬ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅਮਰ ਭਾਓ ਇੱਕ ਜਾਖੋ ਨਜ਼ਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਰ ਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਾਓ ਰੱਤਾ ਪਹਿਨਣ ਮਨ ਰੱਤਾ ਸੋ ਪੇਦੀ ਸਤਦਾਨ ਨੀਲੀ ਸਿਆਹੀ ਕਰਨਾ ਕਰਨੀ ਪੈਰਨ ਪੈਰ ਧਿਆਨ ਕਮਰ ਬੰਦ ਸੰਤੋਖ ਘਾ ਤਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਹਾਓ ਘੋੜੇ ਪਾਖਰ ਸੋਏ ਨਾ ਸਾਖ ਨੂਜਨ ਤੇਰੀ ਵਾਟ ਤਰਗ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਾਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੇ ਨਜ਼ਰ ਤੇਰੀ ਪਰਿਵਾਰ ਹੁਕਮ ਸੋਈ ਤੁਰ ਭਾਵ ਸੀ ਔਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੇ ਕਾਇਆ ਰਤਨਾ ਕੇ ਲਲਤਾ ਅਗਰਵਾਸ ਤਨ ਸਾਸੁ ਅੜਸੜ ਤਿਤ ਕਾ ਮੁਖ ਟਿਕਾ ਤਿਤ ਕੱਟ ਮਤ ਵਿਗਾਸ ਓਤ ਮਤਿ ਸਲਾਣਾ ਸਤਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਦੇਸੋ ਵੇਰ ਕਮਾਇਆ ਕੂੜੇ ਕੂੜਾ ਜੋਰ ਰਾਓ ਪੂਜ ਲਗੇ ਪੀਰ ਆਖੀਏ ਸਾਮਿਲੇ ਸੰਸਾਰ ਨਾਮ ਸਦਾਏ ਆਪਣਾ ਹੋਵੇ ਸਿਰ ਸੁਮਾਰ ਜਾ ਬਟ ਲਿਖੇ ਨਾ ਪਵੇ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮਿਣ ਨਾ ਸਕਿਆ ਕੋਇ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮ ਪ੍ਰਗਟ ਹੋਏ ਨਾਉ ਪੂਜਿਆ ਨਾਉ ਮੰਨਿਆ ਅਖੰਡ ਸਦਾ ਸਚ ਸੋਏ ਖੇਉ ਖੇਰ ਲਾਈਏ ਤਨ ਜੀਓ ਖੇ ਆਓ ਜਲੀਆਂ ਸਭ ਸਿਆਣਪਾਂ ਉੱਠੀ ਚਲਿਆ ਰੋਏ ਨਾਨਕ ਨਾਮ ਵਿਸਾਰਿਆ ਦਰਗਿਆਂ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰਿਆ ਗੁਣਵੰਤੀ ਚੋ

ਸਾਰੇ ਨਾਲ ਪਿਆਰ ਸ੍ਰੀ ਰਾਘਵਨ ਲਾ ਪਹਿਲਾ ਸੁੰਜੀ ਦੇ ਡਰਾਵਣੀ ਦਾ ਜੀਵ ਵਿੱਚ ਜਾਏ ਪਾਏ ਬਲੰਦੇ ਵਿੱਚ ਵੀ ਤੂੰ ਨਨਕ ਸੁਖਾਏ ਪੰਚਰ ਉਨ ਦੁਖ ਭਰੇ ਪੰਸੇ ਦੂਜੇ ਪਾਏ ਮੁੜੇ ਰਾਮ ਜਪ ਗੁਣ ਸਾਰੋ ਮੈਂ ਮਮਤਾ ਮੋੜਨੀ ਸਮਟੀ ਅਹੰਕਾਰ ਰਹਾਓ ਜਿਨੇ ਨਾਮ ਸਾਰਿਆ ਦੂਜੀ ਕਾਲੇ ਲੱਗ ਦੁਬਦਾ ਲਾਗੇ ਪਾਚਮੇ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦਾ ਠੱਗ

ਬਿਨ ਸ਼ਬਦ ਪਰਮਾਇ ਦੁਬਦਾ ਡੋਬੇਪੂਰ ਮੰਦਰੇ ਸ਼ਬਦ ਤਰੁ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝੇ ਅਮਰ ਜਨਮੇ ਆਵੇ ਜਾਏ ਰਾਹੁ ਤਨ ਸੋਚਾ ਸੋ ਆਖੀਐ ਜਿਸਮੈ ਸੱਚ ਨਾਉ ਪੈ ਸਜਰਾਤੀ ਦੇਵਰੀ ਦੇਵਾ ਸੱਚ ਸੁਹਾਉ ਸੱਚੀ ਨਦ ਨਿਹਾਲੀ ਬੁਣ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਣ ਸਾਜਿਆ ਕੜ ਕੜ ਜੋਤ ਸੰਭੋਏ ਨਿਰਮਲਾ ਨਾ ਥੇ ਸਭ ਰਥੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਵ ਮਾਹੇ ਪੰਚ ਭੂਤ ਸੱਚ ਪੈਰ ਤੈ ਜੋਤ ਸੱਚੀ ਮਰਮਾਏ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਏ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਚਕੀ ਤਰੀਆ ਗੁਰ ਵਿਚਾਰ ਇੱਕ ਆਵੇ ਇੱਕ ਜਾਵੇ ਭੂਰ ਪਰੇ ਅੰਕਾਰ ਮਨ ਹਟ ਮਤੀ ਬੁੱਢੀ ਹੈ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਏ ਸੁਖ ਹੋਏ ਜੋ ਪਾਵੇ ਤੂੰ ਰਾਖ ਤੂੰ ਮੈਂ ਅਵਨਾ ਦੂਜਾ ਕੋਈ ਰਾਓ ਅਗੇ ਦੇਖੋ ਡੋ ਜਲੇ ਪਾਛੇ ਹਰਿ ਵਾਂਗੂਰ ਜਿਸ ਤੇ ਤੇ ਬਿਨ ਸੇ ਕੜਕੜ ਸੱਚ ਪਰਭੂਰ ਆਪੇ ਮਿਲ ਮਿਲਾਵੇ ਸਾਚੇ ਮਹਿਲ ਹਦੂਰ ਸਾ ਸਾ ਤੂੰ ਸਮਲਾ ਕਦੇ ਨਾ ਵਿਸਾਰੇ ਜਿਉਂ ਜਿਉਂ ਸਾਹਿਬ ਮਨ

ਜਾਣੀ ਹੈ ਮਨਮੁਖ ਮੁਗਧ ਗੁਵਾਰ ਘੜ ਘੜ ਜੋਟ ਨਿਰੰਤਰੇ ਬੋ ਜੈ ਕਰਮਤ ਸਾਰ ਗੁਰੂਆਂ ਜਿਨੇ ਜਾਣਿਆ ਤਨ ਕਿਛੇ ਸਾਬਾਸ ਸੱਚੇ ਸੱਚੇ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਦਿਓ ਪਿੰਡ ਪ੍ਰਭਾਸ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੈਨੂੰ ਵੇਲਾ ਹੈ ਇਹ ਜਬਲ ਜੋਬਨ ਸਾਸਾ ਤਬ ਲਗੇ ਹੋ ਤਨ ਦੇਹ ਬਿਨ ਗੁਣ ਕਾਮਨਾ ਬੈ ਢੈ ਢੇਰੀ ਤਨ ਖੇ ਮੇਰੇ ਮਨ ਲੈ ਲਾ ਕਰ ਜਾਏ ਗੁਰਮੁਖ ਨਾਮ ਸਲਾਏ ਹੋ ਮੈਂ ਨਿਵਰੀ ਪਾਏ ਰਹੋ ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾਇਨ ਸਗਲੀ ਹੋਮੇ ਰੁਗ ਵਿਖਾਰ ਹੋਵੇ ਪ੍ਰਵਾਹ ਤੋਲਵਾ ਕੋਰ ਮਤ ਕੀਮਤ ਸਾਰ ਲੱਖ ਸਿਆਣ ਬਜੇ ਕਰੇ ਲੱਖ ਸਿਉ ਪ੍ਰੀਤਮੇ ਲਾਪ ਬਿਨ ਸੰਗਤ ਸਾਧਨਾ ਥਰਾਪੀਆ ਬਿਨ ਨਾਮੇ ਦੁਖ ਸੰਤਾਪ ਅਰਦਵ ਜੀਰੇ ਛੁੱਟੀਏ ਗੁਰਮੁਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਤ੍ਰੈ ਪਵਣ ਖੋਏ ਟੰਡੋਲਿਆ ਗੁਰਮੁਖ ਖੋਏ ਨਿਹਾਲ ਸਤਿਗੁਰ ਮੇਲ ਮਿਲਾਇਆ

ਕੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਆਪੇ ਦੱਸਿਆ ਆਪ ਰਸ ਆਪੇ ਰਾਮ ਨਹਾਰ ਆਪੇ ਹੋਵੇ ਚੂੜਾ ਆਪੇ ਸਿਜ ਪਤਾ ਰੰਗ ਰੱਤਾ ਮੇਰਾ ਸਾਹਿਬ ਰੱਬ ਰਹਿ ਭਰਪੂਰ ਰਹਾਉ ਆਪੇ ਮੱਛੀ ਮਛਲੀ ਆਪੇ ਪਾਣੀ ਜਾਲ ਆਪੇ ਜਹ ਮੁਖਤਾ ਆਪੇ ਅੰਦਰ ਲਾਲ ਆਪੇ ਬਹੁ ਰੰਗ ਬਹੁ ਬਿਦ ਰੰਗਲਾ ਸੁਖੇ ਮੇਰਾ ਲਾਲ ਨੇਤਰ ਅਭੇ ਸੁਹਾਗਣੀ ਦੇਖ ਮਾਰਾ ਹਾਲ ਭਨਵੇ ਨਾਨਕ ਬੇਨਤੀ ਤੂੰ ਸਰਬੰ ਤੂੰ ਹੰਸਾ ਕਾਨ ਤੂੰ ਕਵਿਆ ਤੂੰ ਹੈ ਆਪੇ ਵੇਖ ਵਿਖਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੇਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸੁਨ ਅਪਾਓ ਸੰਗ ਪਾਣੀ ਮਨ ਕਿਸਾਨ ਹਰ ਹਿਰਦੇ ਸਮਾਇਲ ਇਹੋ ਪਾਪ ਸਪਦ ਨਿਰਬਾਣੀ ਕਾਹੇ ਗਾ ਬੇਮੂੜੇ ਮਾਇਆ ਇਤ ਸੁੱਤੇ ਸਦਯੋਗ ਮਾਤਾ ਤੇਰੇ ਹੋਏ ਦਾ ਅੰਤ ਸਖਾਇਆ ਰਹਾਉ ਵਿਖੇ ਬਿਕਾਰ ਦੁਸ਼ਟ ਕਿਖਾ ਕਰੇ ਕਿ ਸੁੱਤੇ ਸੋ ਅੰਤਮੇ ਹੋਏ ਤੇ ਆਈ ਜਪ ਤਪ ਸੰਜਮ ਹੋਏ ਦਾ ਜਬ ਰੱਖੇ ਕਮਲ ਬਿਕਸੇ ਮਤ ਸੁਨਾਈ ਵੀ ਸੰਤਰੋ ਸੰਭਸੇ ਸੰਗ੍ਰਹਿ ਤੀਨ ਖੋੜਾ ਨਿਤ ਕਾਲਾ ਸਾਰੇ ਦਾਸ ਅਠਾਰ ਨਾ ਆਪਣ ਪਉ ਚੀਨੇ ਕਹੇ ਨਾਨਕ ਏਵ ਇੱਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਤਰਤੀ ਬੇਜ ਸ਼ਬਦੋ ਕਰ ਸਚੀ ਅਬ ਨਿਤ ਦੇ ਪਾਣੀ ਹੋਏ ਕਿਸਾਨ ਈਮਾਨ ਜਮਾਇਤੇ ਪਿਸਕ ਤੋ ਸਭ ਪੂੜੇ ਇਹ ਜਾਣੀ ਮਤ ਜਾਂ ਸਗਲੀ ਪਾਇਆ ਮਾਲ ਭਾਣੇ ਰੂਪਨੀ ਸੋਭਾ ਇਤ ਬਿਦ ਜਨਮ ਗੁਵਾਇਆ ਰਹਾਓ ਐਬ ਧਨ ਚੇਕਰੋ ਇਹ ਮਨ ਮੀਟਕੋ ਕਮਲ ਕੇ ਸਾਰ ਨਾਹੀ ਮੂਨ ਮਹਾਈ ਔਸਤਾਦ ਨਾ ਨੇ ਪਾਖਿਆ ਬੋਲੇ ਕਿਉਂ ਬੁਝੇ ਤਾਂ ਜਾਂ ਨਹੀਂ ਬੁਝਾਈ ਆਖਣ ਸੁਨਾ ਪਾਉਣ ਕੀ ਬਾਣੀ ਇਹ ਮਨ ਤੱਤਾ ਖਾਇਆ ਇਹ ਮਨ ਰੱਤਾ ਮਾਇਆ ਖਸਮਿਨ ਦੇ ਨਿਜਲੇ ਪਸੰਦੇ ਜਿੰਨੀ ਘਰ ਇੱਕ ਤੇ ਆਇਆ ਤੀਹੀ ਕਰ ਰੱਖੇ ਪੰਜ ਘਰ ਸਾਥੀ ਨਾਉ ਸਤਾਂ ਸਪੰਥ ਘੱਟ ਜਾਈ ਨਾਨਕ ਆਖੇ ਰਾਏ ਕੇ ਪੈਚਲਨਾ ਮਲ ਤਨ ਕੇ ਤੂੰ ਸਜਿਆਈ ਸ੍ਰੀ ਰਾਗ ਮਹੱਲਾ ਪਹਿਲਾ ਕਾ ਚੌਥਾ ਸੋਈ ਮੌਲਾ ਜਨ ਜਗ ਮੌਲਿਆ ਹਰਿਆ ਕਿਉ ਸੰਗਾਰੋ ਸੰਸਾਰੋ ਆਪ ਖਾ ਪੁਥਨ ਫਦ ਸਾਈ ਤਨ ਸਜਨ ਹਾਰੋ ਮਰਨਾ ਮੁੱਲਾ ਮਰਨਾ ਵੀ ਕਰਤਾਰੋ ਡਨ ਰਾਹੋ ਤਾਂ ਤੂੰ ਮੁੱਲਾ ਤਾਂ ਰੁਕਾ ਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨ ਪਰੇ ਪਾਈ ਸੋਈ ਕਾਜੀ ਜਨ ਆਪ ਤਜਾ ਇੱਕ ਨਾਮ ਕੀਆ ਅਦਾਰੋ ਹੈ ਪੀ ਹੋ ਸੀ ਜੈ ਨ ਜਸ ਸੱਚਾ ਸਿਜਨਹਾਰੋ ਪੰਜ ਭਗਤ ਨਿਵਾਸ ਗੁਜਾਰੇ ਪੜੇ ਕਤੇ ਬੁਰਾਨਾ ਨਾਨਕ ਆਖੇ ਹੋਸ ਦੇਈ ਰਿਹਾ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਾ ਚੌਥਾ ਏਕ ਸਵਾਨ ਦੋ ਸਵਾਨੀ ਨਾਲ ਪਲਕੇ ਜੋਕੇ ਸਦਾ ਬਿਆਲ ਕੂੜ ਚੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਾਂ ਕਰਤਾਰ ਮੈਂ ਪਤ ਕੀ ਪੰਜ ਨਾ ਕਰਨੀ ਕਿਸਾਰ ਹਾਂ ਵਿਗੜੇ ਰੂਪ ਖਾਂ ਬਿਕਰਾਲ ਤੇਰਾ ਏਕ ਨਾਮ ਤੇਰਾ ਅਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਅਖਾ ਦਿਨ ਰਾਤ ਪਾਰ ਕਰ ਜੋਈ ਨੀਚ ਸੰਤਾਨ ਕਾਮ ਕ੍ਰੋਧ ਤਨ ਬਸੇ ਚੰਡਾ ਧਨਕ ਰੂਪ ਰਾ ਕਰਤਾਰ ਪਾਹੀ ਸੂਰਤ ਮਲੋਕੀ ਬੇਸੋ ਠਗਵਾੜਾ ਠੱਗੀ ਬੇਸ ਖਾਣਾ ਬਹੁਤ ਭਾਰ ਧਨਕ ਰੂਪ ਕਰਾਂ ਕਰਤਾਰ ਮੈਂ ਕੀਤਾ ਨਾ ਜਾਤਾ ਰਾਮ ਕੋ ਹਾਂ ਕਿਆ ਕਿਉਂ ਮੂੰਹ ਦੇ ਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਬੇਚਾਰ ਧਨਕ ਰੂਪ ਰਾ ਕਹਾਂ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜਿਤ ਹੈ ਜੀ ਏਕਾ ਸੁਰਤ ਜਿਤ ਹੈ ਜੀ ਆ ਸੁਤ ਵਿਹਾਉਣਾ ਕੋਇ ਨਾ ਕੀਆ ਜੇ ਸੁਤ ਤਿਹਾ ਕਹਿ ਰਹਾਉ ਲੇਖਾ ਏਕੋ ਅਵਰ ਜਾਏ ਕਾਹੇ ਕਾਹੇ ਜੀ ਕਹੇ ਚਤੁਰਾਈ ਲੇਵੇ ਦੇਵੇ ਟਲ ਨਾ ਪਾਈ ਰਹਾਉ ਤੇਰੇ ਜੀ ਜਿਆ ਕਥਾ ਕੋਏ ਕਿਤ ਕਉ ਸਾਹਿਬ ਆਵੇ ਜਦੋਏ ਜੇ ਤੂੰ ਸਾਹਿਬ ਹਾਕਤ ਹੋਵੇ ਤੂੰ ਨਾ ਨਾ ਤੇਰੇ ਹੋਏ ਅਸੀ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਨਦਰ ਤੋਲੇ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋ ਕੱਟੇ ਕੱਟ ਪਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੁਝੇ ਸੋਏ ਗੁਰਪ੍ਰਸਾਦੀ ਕਹੇ ਵਿਚਾਰ ਸੋ ਗਿਆਨੀ ਦਰਗੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਦਰਿਆਉ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤਨਾ ਜੈ ਜੈ ਦੇਖਾ ਤੈ ਤੈ ਤੂੰ ਹੈ ਤੁਤੇ ਨਿਸੇ ਫੁੱਟ ਮਰਾ ਨਾ ਜਾਣਾ ਮੈਂ ਨਾ ਜਾਣਾ ਜਾਲੀ ਨਾ ਦੁੱਖ ਲਾਗੇ ਨਾ ਤੁਝੇ ਸੰਭਾਲੀ ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ ਮੈਂ ਜੋ ਕਿਛ ਕਰੀ ਸੋ ਤੇਰੇ ਹਦੂਰ ਤੂੰ ਦੇਖਿਆ ਓਮ ਮੁਕਰ ਪਾਉ ਤੇਰੇ ਕੰਮ ਤੇਰੇ ਕਿਤੇ ਨਾ ਜੇਤਾ ਦੇ ਤੇਤਾ ਹੋਂ ਖਾਓ
ਵਿਆਹ ਦਾ ਨਾ ਹੀ ਕੁਬਦਾ ਜਾਉ। ਨਾਨਕ ਇਹ ਕਹੇ ਅਰਦਾਸ, ਜਿਉ ਪਿੰਡਸਾ ਤੇਰੇ ਪਾਸ, ਆਪੇ ਨੇੜੇ ਆਪੇ ਦੂਰ, ਆਪੇ ਹੀ ਆਪੇ ਮਨ ਜਮੇ ਹਨੂ, ਆਪੇ ਵੇਖੇ ਸੁਣੇ ਆਪੇ, ਆਪੇ ਹੀ ਕੁਦਰਤ ਕਰੇ ਜਹਾਨੋ। ਜੋ ਤਿਸ ਭਾਵੇ ਨਾਨਕਾ ਹੁਕਮ, ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ। ਕੀਤਾ ਕਹਾਂ ਕਰੇ ਮਨਮਾਨ, ਦੇ ਮਨਹਾਰੇ ਕਿਹ ਦਾਨ, ਭਾਵੇ ਦੇਹ ਦੇ ਸੋਏ, ਕਿੱਤ ਤੇ ਕਹਿਆ ਕਿਆ ਹੋਏ। ਆਪੇ ਸੱਚ ਭਾਵੇ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ ਰਹਾਓ, ਜਾ ਕੇ ਰੁੱਖ ਬਿਰਖ ਸਰਾਓ, ਜਿਹੀ ਧਾਤ ਤਿਆ ਤਿਨ ਨਾਓ, ਫੁੱਲ ਫਾ ਫੁੱਲ ਭਾਓ ਫਲ ਲਿਖਿਆ ਪਾਏ, ਆਪੇ ਵੀ ਆਪੇ ਖਾਏ, ਕੱਚੀ ਕੰਧ ਕੱਚਾ ਵਿੱਚ ਰਾਜ, ਮਦ ਨੂਣੀ ਫਿੱਕਾ ਸਾਧ, ਨਾਨਕ ਆਵੇ ਨਾਨਕ ਆਣੇ ਆਵੇ ਰਾਸ, ਬਿਨ ਮੁਨੀ ਨਾਹੀ ਸਬਾਸ, ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ। ਛਲ ਛਲਾਈ ਨਾ ਛਲੇ ਨਾਏ ਕਹਾਉ, ਕਟਾਰਾ ਕਰ ਸਕੇ ਜਿਉਂ ਸਾਹਿਬ ਕੇ ਰੱਖ ਤਿਉਂ ਰਹੇ, ਇਸ ਲੋਭੀ ਕਾ ਜਿਉ ਟਹਿਲ ਪੱਲੇ, ਬਿਨ ਤੇਲ ਦੀਵਾ ਕਿਉਂ ਜਲੇ ਰਹਾਉ, ਪੋਥੀ ਪੁਰਾਣ ਕੋ ਮਾਗੇ, ਪਹੁ ਬੱਟੀ ਇਤ ਤਨ ਪਾਗੇ, ਸੱਚ ਬੂਜਨ ਆਣ ਜੋ ਲਾਗੇ, ਇਹ ਤੇਲ ਦੀਵਾ ਇਉਂ ਜਲੇ, ਕਾਰ ਚੰਨ ਸਾਹਿਬ ਕੇ ਤੋਮਲੇ, ਰਹਾਉ ਇਤ ਤਨ ਲੱਗੇ ਬਾਣੀਆਂ, ਸੁਖ ਹੋਵੇ ਸੇਬ ਕੁਮਾਣੀਆਂ, ਸਾਧ ਦੁਨੀਆਂ ਆਵਾਂ ਜਾਣੀਆਂ, ਵਿੱਚ ਦੁਨੀਆਂ ਸੇਬ ਕੁਮਾਈਏ, ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਬਾਣ ਲੁੜਾਈਏ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਾਂ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਭਾਏ, ਸਤਿਗੁਰ ਮਨ ਕਾਮਨਾ ਅਤੀਤ ਹੈ, ਜਿਸ ਨੂੰ ਦੇਸ ਪੁਜਾਏ, ਮਨ ਚਿੰਤਾ ਫਲ ਪਾਵਨਾ, ਜੋ ਇੱਛੇ ਸੋ ਫਲ ਪਾਏ, ਨਾਉ ਥੈਗੇ ਨਾ ਮੰਗੇ ਨਾਮੇ ਸਹਿ ਸਮਾਏ, ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਜਿੰਨੀ ਗੁਰਮੁਖ ਚਾਖਿਆ ਸਹਿਜ ਰਹਿ ਸਮਾਏ, ਰਹਾਉ ਜਿੰਨੀ ਸਤਿਗੁਰ ਸੇਵਿਆ, ਤਿੰਨਾ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਹਿਆ, ਚੁੱਕਾ ਮਨ ਅਭਿਮਾਨ, ਇਸਦੇ ਕੰਮ ਪ੍ਰਗਾਸਨ ਲੱਗਾ ਸਹਿ ਧਿਆਨ, ਮਨ ਨਿਰਮਲ ਹਰ ਰਵ ਰਹਿਆ, ਪਾਇਆ ਦਰਗੇ ਮਾਨ, ਸਤਿਗੁਰ ਸੇਵੇ ਆਪਣਾ ਤੇ ਬਿਲੇ ਸੰਸਾਰ, ਹਮੇ ਮਮਤਾ ਹਕੇ ਹਰ ਰੱਖਿਆ ਉਰਧਾਰ, ਹਉਂ ਤਿਣਕੇ ਬਲਿਹਾਰ ਨੇ ਜਿਸ ਨਾਮੇ ਲਗਾ ਪਿਆਰ, ਸੇਈ ਸੁਖੇ ਚੌ ਜੁਗੀ ਜਿੰਨਾ ਨਾਮ ਖੁੱਟ ਪਾਰ, ਗੁਰ ਮਿਲ ਗਏ ਨਾਮ ਪਾਗੇ, ਚੁੱਕੇ ਮੋਹ ਪਿਆਸ, ਹਾਰ ਸੇਤੀ ਮਨ ਰੱਬ ਰਹਿਆ, ਕਰ ਹੀ ਮੈਂ ਉਦਾਸ, ਜਿੰਨਾ ਹਰਸਨਾ ਸਾਧ ਆਇਓ, ਹਾਂ ਤਿੰਨ ਬਲਿਹਾਰੇ ਜਾਸ, ਨਾਨਕ ਨਦਰੀ ਪਾਗੇ ਸੱਚ ਨਾਮ ਗੁਣਤਾਸ, ਸ੍ਰੀ ਰਾਗ ਮਹੱਲਾ ਤੀਜਾ, ਬਹੁ ਪੇ ਕਰ ਘਰ ਪਰਮਾਈਏ, ਮਨ ਹਿਰਦੇ ਕਪਟ ਕਮਾਏ, ਹਰਕਾ ਮਹਿਲ ਨਾ ਪਾਈ, ਮਰਵਿਸ਼ਟਾ ਹੈ ਸਮਾਏ, ਮਨ ਰਹਿ ਗਏ ਹੀ ਮੈਂ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਪ੍ਰਗਾਸ ਰਹਾਉ, ਗੁਰ ਕੇ ਸ਼ਬਦ ਮਨ ਜਿੱਤਿਆ, ਗਤ ਮੁਕਤ ਕਰੇ ਮੈਂ ਅਪਾਏ, ਹਰਕਾ ਨਾਮ ਤਿਆਗੇ ਸਤਸੰਗਤ ਮਿਲ ਮਿਲਾਏ, ਜੇ ਲੱਖ ਇਸਤਿਆਂ ਪੋ ਕਰੇ ਨਾਭ ਖੰਡ ਰਾਜ ਕਮਾਏ, ਬਿਨ ਸਤਿਗੁਰ ਸੁਖ ਨਾ ਪਾਈ, ਫਿਰ ਜੋ ਨੀ ਪਾਏ, ਹਾਰ ਕੰਠ ਜਿਨੀ ਪਹਿਰਿਆ, ਗੁਰਚਰਨੀ ਚਿਤ ਲਾਏ, ਤਿੰਨਾ ਪਿੱਛੇ ਰਿੰਦ ਸਿੱਧ ਫਿਰੇ, ਉਨਾ ਤਿਲ ਨਾ ਤੁਮਾਏ, ਜੋ ਪ੍ਰਭ ਪਾਵੇ ਸੋਥੀਏ, ਅਵਰ ਨਾ ਕਰਨਾ ਜਾਏ, ਜਨ ਨਾਨਕ ਜੀਵੇ ਨਾਮ ਲੈ, ਹਰ ਦੇਵੋ ਸਹਿਜ ਸੁਭਾਏ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮਹਿ ਕਰ ਕਮਾਵੀ ਸੱਚ ਘਟ ਪ੍ਰਗਟ ਹੋਏ, ਅੰਤਰ ਜਗੇ ਸੱਚ ਵਸੇ, ਸੱਚੇ ਸੱਚੀ ਸੋਏ, ਸੱਚ ਮਿਲੇ ਤੇ ਨਾ ਵਿਛੜੇ, ਤਿੰਨ ਨਿਜ ਕਰ ਵਾਸਾ ਹੋਏ, ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ ਰਹਾਓ, ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨਾਉ ਆਪੇ ਲਾਏ ਮਿਲਾਏ, ਦੂਜੇ ਪਹਿਣ ਨਾ ਕੁਮਲੇ, ਫਿਰ ਆਵੇ ਜਾਏ, ਸਾਮੇ ਇੱਕ ਵਰਦਾ ਇੱਕੋ ਰਹਿ ਸਮਾਏ, ਜਿਸ ਨਾਉ ਆਪ ਦਿਆਲਾ ਹੋਏ, ਚੋਂ ਗੁਰਮੁਖ ਨਾਮ ਸਮਾਏ, ਪੜ ਪੜ ਪੰਡਤ ਜੋਤ ਕੀ ਬਾਤ ਕਰੇ ਵਿਚਾਰ, ਮਤ ਬੁੱਧ ਪਏ ਨ ਬੁੱਝੀ, ਅੰਤਰ ਲੁਭ ਬੇਕਾਰ, ਲੱਖ ਚੁਰਾਸੀ ਬ੍ਰਹਮ ਤੇ ਪਰਮ ਪਰਮ ਹੋਏ ਖੁਵਾਰ, ਪੂਰਬ ਲਿਖਿਆ ਕਮਾਉਣਾ ਕੋਈ ਨਾ ਮਿਟਨਹਾਰ, ਸਤਿਗੁਰ ਸੇਵਾ ਗਾਖਰੀ ਸਦੀ ਜੇ ਆਪ ਗਵਾਏ, ਸ਼ਬਦ ਮਿਲੇ ਤਾਂ ਮਿਲ ਰਹੇ, ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਥਾਏ, ਪਾਰਸ ਪਸੇ ਪਾਰਸ ਹੋਏ, ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲੇ ਆਏ, ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ, ਲੱਖ ਚੁਰਾਸੀ ਜਨ ਸ੍ਰੀ ਸਬਸੇ ਦੇ ਆਧਾਰ,
ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰੂ ਪੂਜੇ ਭਾਗੇ ਮੁਖ ਦੁਆਰ ਸੀ ਅਗ ਮਹੱਲਾ ਤੀਜਾ ਜਿਨੇ ਸੁਣ ਕੇ ਮੰਨਿਆ ਤਿੰਨਾਂ ਨਿਜ ਘਰ ਵਾਸ ਗੁਰਮਤਿ ਸਲਾਹੇ ਸੱਚ ਹਰ ਪਾਇਆ ਗੁਣਤਾਸ ਸਭ ਰਤੇ ਸਭ ਰਤੇ ਸੇ ਨਿਰਮਲੇ ਸਤ ਬਲਿਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੇ ਤਤ ਘਟ ਹੀ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰਮਸਤਕ ਜਿਨ ਕੋ ਲਿਖਿਆ ਤੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤੋ ਦੇਖੋ ਨਦ ਕਰ ਨਿਕਟ ਵਸੇ ਭਰਪੂਰ ਗੁਰਮਤਿ ਜਿਨੇ ਪਛਾਣਿਆ ਸੇ ਦਰਗੇ ਚਹਿੰਦਾ ਸਦਾ ਹਜੂਰ ਜਿਨ ਗੁਣ ਤਿੰਨ ਸਾਧ ਮਨ ਵਸੇ ਅਵਗੁਣ ਮੰਤਿ ਦੂਰ ਮਨਮੁਖ ਗੁਣ ਬਾਰੇ ਬਿਨ ਨਾਵੇ ਮਰਦ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਆਂਦਨ ਪਤੀ ਰਤਿਆ ਮਨ ਧਨ ਨਿਰਮਲ ਹੋਏ ਕੂੜਾ ਰੰਗ ਸਮ ਕਹਾ ਬਿਨ ਸਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਸਦਾ ਸਦਾ ਥਿਰ ਹੋਏ ਇਹ ਜਨ ਪਦਾਰਥ ਪਾਇ ਕੇ ਹਰ ਨਾਮ ਨ ਚੇਤੇ ਲਿਵ ਲਾਏ ਭਗ ਕਿਸੇ ਰਹਿਣਾ ਨਹੀਂ ਅੱਗੇ ਠਹੁਰ ਨ ਪਾਏ ਉਹ ਵੇਲਾ ਹੱਥ ਨ ਆਵੇ ਅੰਤ ਗਏ ਪਛਤਾਏ ਜਿਸ ਅੰਦਰ ਜਿਸ ਨਦਰ ਕਰੇ ਸੋਬਰੇ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੁਝ ਨ ਪਾਏ ਜਿਨ ਗੁਰਮੁਖ ਹਿਰਦਾ ਸੌਦਾ ਸੇ ਪਈ ਤਿਨ ਥਾਏ ਹਰ ਗੁਣ ਗਾਵੇ ਨਿਤ ਨਿਤ ਪੜੇ ਹਰ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸੀ ਰਾਗ ਮਹਲਾ ਤੀਜਾ ਜਿਨੀ ਇੱਕ ਮਨ ਇੱਕ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਾਧ ਉਜਲੇ ਤੇ ਸੱਚੇ ਦਰਬਾਰ ਉਹ ਹਿੰਮਤ ਪੀਵੇ ਸਦਾ ਸਦਾ ਸੱਚੇ ਨਹ ਪਿਆਰ ਭਾਈ ਦੇ ਗੁਰਮੁਖ ਸਦਾ ਪਤ ਹੋਏ ਹਰ ਹਰ ਹਰ ਸਦਾ ਤੇ ਆਗੇ ਮਨੋ ਮੈਂ ਕੱਢੇ ਧੋਏ ਰਹੋ ਮਨਮੁਖ ਨਾਮ ਜਾਣੇ ਜਿਨੀ ਵਰਨ ਆਵੇ ਪਤ ਜਾਏ ਸ਼ਬਦੇ ਸਦਨਾ ਲੱਗੇ ਦੂਜੇ ਭਾਏ ਬਿਸਟਾ ਕੇ ਕੀੜੇ ਪਵੇ ਵਿੱਚ ਬਿਸਟਾ ਮੈਂ ਸੁਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁਲ ਉਦਾਰੇ ਆਪਣਾ ਤਨ ਜਨਿਆ ਦੀ ਮਾਏ ਹਰ ਹਰ ਨਾਮ ਤਿਆਗੇ ਜਨ ਨਾਉ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਅੰਦਰੋਂ ਬਾਹਰੋਂ ਨਿਰਮੇ ਸੱਚੇ ਸੱਚ ਸਮਾਏ ਨਾਨਕ ਐਸੇ ਪਰਵਾਨ ਆਏ ਜਨ ਗੁਰਮਤਿ ਧਿਆਏ ਸੀ ਰਾਗ ਮਹੱਲਾ ਤੀਜਾ ਹਰ ਭਗਤ ਹਰ ਤਨ ਰਸ ਹੈ ਗੁਰਪੂਸ ਕਹੇ ਵਪਾਰ ਹਰ ਨਾਮ ਸਲਾਹੇ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰ ਪੂਰੇ ਹਰ ਨਾਮ ਦੜਾਇਆ ਹਰ ਭਗਤਾਂ ਤੁੱਟ ਭੰਡਾਰ ਭਾਈ ਦੇ ਇਸ ਮਨ ਕੋ ਸਮਝਾਏ ਇਹ ਮਨ ਅਰਥ ਕਿਉਂ ਕਰੇ ਗੁਰਮੁਖ ਨਾਮ ਸਮਾ ਧਿਆਏ ਰਹਾਉ ਹਰ ਭਗਤ ਹਰ ਕਾ ਪਿਆਰਾ ਹਰ ਭਗਤ ਹਰ ਕਾ ਪਿਆਰਾ ਹੈ ਜੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨ ਹੋਵੇ ਦੁੱਧਾ ਬੋਲੋ ਖੁਵਾਰ ਸੋ ਜਨ ਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੁਣ ਤਰ ਆਖੇ ਸੁਹਾਰ ਰਾਖੇ ਉਸਦਾਰ ਮਨ ਤਨ ਸੋਭੇ ਅੱਗੇ ਤਰੇ ਹਉਮੈ ਵਿੱਚੋਂ ਮਾਰ ਤਨ ਗੁਰਮੁਖ ਤੋਂ ਪਰਵਾਣ ਜੇ ਕਦੇ ਨਾ ਆਵੇ ਹਾਰ ਕਰਮ ਮਿਲੇ ਤਾਂ ਪਾਏ ਬਿਨ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਸਦੇ ਜਿਸ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਹਰ ਨਾਮ ਸਮਾਏ ਸ੍ਰੀ ਰਾਗ ਮਹਲਾ ਤੇਜਾ ਸੁਖ ਸਾਗਰ ਹਰ ਨਾਮ ਹੈ ਗੁਰਮ ਪਾਇਆ ਜਾਏ ਅੰਦਰ ਨਾਮ ਧਿਆਏ ਸਜੇ ਨਾਮ ਸਮਾਏ ਅੰਦਰ ਤੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਏ ਭਾਈ ਰੇ ਜਗ ਦੁਖਿਆ ਦੂਜੇ ਭਾਏ ਬਿਨ ਸੁਨਾਈ ਸੁਖ ਲਹੇ ਅੰਦਰ ਨਾਮ ਧਿਆਏ ਰਹਾਉ ਸੱਚੇ ਮੈਲਨ ਲੱਗੀ ਮਹ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੇ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇ ਜਾਏ ਮਨਮੁਖ ਮਹਿਲ ਮਹਿਲ ਭਰੇ ਹੋਮੇ ਤਿਸ਼ਨਾ ਬੇਕਾਰ ਬਿਨ ਸਬਦੇ ਮਹਿਲ ਨਵਤੇ ਮਾ ਜੰਮੇ ਹੋਏ ਖੁਵਾਰ ਧਾਤਰ ਬਾਜੇ ਬਚਰਾਏ ਨਾ ਉਰਵਾਰ ਨਾ ਭਾਰ ਗੁਰਮੁਖ ਜਪ ਤਪ ਸੰਜਮੀ ਹਕ ਨਾਮ ਪਿਆਰ ਗੁਰਮੁਖ ਸਦਾ ਧਿਆਗੇ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਗੇ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੇਜਾ ਮਨਮੁਖ ਬਹੁ ਵਿਆਪਿਆ ਬੇਰਾਗ ਉਦਾਸੀ ਨਾ ਹੋਵੇ ਸ਼ਬਦਾਂ ਚਿੰਨ ਸਦਾ ਦੁੱਖ ਹਰ ਦਰਗੇ ਪਤ ਖੋਏ ਹਉਮੈ ਗੁਰਮੁਖ ਹੋਏ ਨਾਮ ਰਤੇ ਸੁਖ ਹੋਏ ਮੇਰੇ ਮਨ ਅਨਸ ਪੂਰ ਰਹੇ ਨਿਤਿਆ ਸਾ ਸਤਿਗੁਰ ਸੇ ਮੋਹ ਪੰਜਰੇ ਕਰਮ ਮੈਂ ਉਦਾਸਾ ਰਾਉ ਗੁਰਮੁਖ ਕਰਮ ਕਮਾਮ ਨੇ ਬਿਕਸੇ ਹਰ ਬੇਰਾਗ ਆਨੰਦ ਆਂਦਨ
ਐਨਸ ਭਗਤ ਕਰੇ ਦੇ ਰਾਤੀ ਹੋਮੇ ਮਾਰਨ ਚੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਇਦ ਨਾਮ ਵਸਾਏ ਅੰਤ ਲਗਨ ਤਾਪ ਸਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇਖਾ ਲਿਆ ਹਰ ਰਸ ਪਿਆ ਵੰਗਾਏ ਜਨਕ ਨੇ ਪਾਇਆ ਸਤ ਸੰਗਤੀ ਪੂਰੇ ਭਾਗ ਬਿਰਾਗ ਮਨਮੁਖ ਫੇਰ ਨਾ ਜਾਣੀ ਸਤਿਗੁਰੂ ਹਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ ਸੀ ਰਾਗ ਮਹੱਲਾ ਤੀਜਾ ਕਹੀ ਸ਼ਬਦਾ ਪਾਈ ਅੰਤਰ ਸਭ ਬਤ ਹੋਏ ਖਿਨ ਖਿਨ ਨਾਮ ਸੰਭਾਲਿਆ ਗੁਰਮ ਪਾਵੇ ਕੋਏ ਨਾਮ ਨਿਧਾਨ ਖੋਟਾਏ ਬਟ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਹੰਕਾਰ ਹਜਿਓ ਸਦਾ ਧਿਆਏ ਤੂੰ ਗੁਰਮੁਖ ਹੰਕਾਰ ਰਹਾਓ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਬੇਚਾਰ ਹਲਤ ਪਲਤ ਮੁਖ ਪਾਇੰਦੇ ਜਪ ਜਪਰੀ ਦੇ ਮੋਰਾ ਕਰਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਬੇਚਾਰ ਸਤਿਗੁਰ ਤੇਜੋ ਮੂੰਹ ਭਰੇ ਮੱਥੇ ਤਿੰਨ ਕਾਲੇ ਆਹਦਨ ਦੁੱਖ ਕਮਾਉਂਦੇ ਨਿਤ ਜੋਹੇ ਜਮਨ ਜਾਲੇ ਸੁਪਨੇ ਸੁੱਖ ਨੂੰ ਦੇਖੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏ ਖੈ ਆਪੇ ਬਖਸ਼ ਕਰੇ ਕਹਿਣਾ ਕਛੂ ਨਾ ਜਾਵੀ ਜਿਸ ਭਾਵੇ ਤਿਸ ਦੇ ਨਾਨਕ ਗੁਰੂ ਪਾਗੇ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵੱਸੇ ਹਉਮੈ ਦੂਰ ਕਰੇ ਇਹ ਮਨ ਧਾਪਤ ਤਾਂ ਰਹੇ ਜਾਂ ਆਪੇ ਨਦ ਕਰੇ ਭਾਈ ਦੇ

ਹਿਰਦੇ ਜੋ ਸੁਣੇ ਕਰ ਕਾਉ ਗੁਰਮਤੀ ਕਰ ਚਾਨਾ ਸ਼ਬਦ ਮਿਲੇ ਹਰਨਾਉ ਤ੍ਰੈਗੁਣ ਵਿਖਿਆ ਅੰਧਾ ਮਾਇਆ ਮੋਹ ਗੁਬਾਰ ਲੋਭੀ ਮਨ ਲੋਭੀ ਆਣ ਕੋ ਸੇਵਦੇ ਪੜ ਵੈਦਾ ਕਰੇ ਪੁਕਾਰ ਵਿਖਿਆ ਅੰਧ ਸੱਚ ਮੋਏ ਨ ਉਰਬਾਰ ਨ ਪਾਰ ਮਾਇਆ ਮੋਹ ਵਿਸਾਰਿਆ ਜਗ ਪਿਤਾ ਪ੍ਰਿਤਪਾਲ ਬਾਜੋ ਗੁਰੂ ਅਚੇਤ ਹੈ ਬਾਜੋ ਗੁਰੂ ਅਚੇਤ ਹੈ ਸਭ ਬਦੀ ਜਮਕਾਲ

ਤਿੰਨ ਸਤਸੰਗਤ ਮੇਲਾਏ ਭਾਈ ਰੇ ਗੁਰਮ ਸੱਚ ਰਹਾਓ ਸੱਚ ਸੱਚ ਕਮਾਉਣਾ ਸੱਚ ਸ਼ਬਦ ਮਿਲਾਓ ਰਹਾਓ ਜਿੰਨੀ ਨਾਮ ਪਛਾਣਿਆ ਤਿੰਨ ਵਿੱਚੋਂ ਬਲ ਜਾਓ ਆਪ ਛੋੜ ਚਰਨੀ ਲਗਾ ਚੱਲਾਂ ਤਿਨਕੇ ਪਾਏ ਲਾ ਹਰ ਹਰ ਨਾਮ ਮਿਲੇ ਸੱਜੇ ਨਾਮ ਸਮਾਏ ਬਿਨ ਕੋ ਮਹਿਲ ਨਾ ਭਾਗੇ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋ ਲੋ ਜਿੰਦੂ ਭਾਗੇ ਸੱਚ ਸੋਏ ਅਸੰ ਸੰਗਾਰੇ ਸੁਖ ਵਸੇ ਜੋ ਤਿਸ ਭਾਵੇ ਸੋ ਹੋਏ ਜਿਹਾ ਸਤਿਗੁਰੂ ਕਰ ਜਾਣਿਆ ਤੇ ਜਿਹਾ ਸੁਖ ਹੋਏ ਇਹ ਸਸਾ ਮੂਲੇ ਨਾ ਪਾਓ ਲਾਏ ਜਨ ਕੋਏ ਨਾਨਕ ਏਕ ਜੋਤ ਤੁਹੇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋ ਬਾਣੇ ਸੇਵਾ ਕਹੇ ਵਡਾਣੀ ਆਪਣਾ ਧਰਮ ਗੁਵਾਵੇ ਬੁਝੇ ਨਾਹੀ ਅੰਧਣ ਦੁੱਖ ਵਿਹਾਨੀ ਮਨ ਮੁਖ ਅੰਧਣ ਚੇਤੀ ਡੁੱਬ ਮੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਸਰ ਨਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਈ ਰਹਾਓ ਏ ਸ੍ਰੀ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਅਹਮ ਜਨ ਜੰਮਣ ਬੰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵੇ ਸਦਾ ਸੁਖੋ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਸੇਵਾ ਅਤ ਸੁਖਾਲੀ ਜੋ ਉੱਚੇ ਸਫਲ ਪਾਏ ਸਤ ਜਤ ਸਤ ਸਤਪ ਪਵਿੱਤਰ ਸਰੀਰ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਸ੍ਰੀ ਸਰਨਾਥੀ ਹੁਣ ਤਿਨਕੇ ਬਲ ਜਾਓ ਦਾ ਸੱਚੇ ਸੱਚੀ ਵਡਿਆਈ ਸੱਜੇ ਸੱਚ ਸਮਾਓ ਨਾਨਕ ਨਦਰੀ ਪਾਈਏ ਗੁਰਮੁਖ ਮਿਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜੋ ਦੁਹਾਗਣ ਤਿੰਨ ਸਿੰਗਾਰ ਸੇਜੇ ਕੰਤਨ ਆਵੀ ਨਿਤ ਨਿਤ ਹੋਏ ਖੁਵਾਰ ਏਕਾ ਮਹਿਲ ਨਾ ਪਾਈਨੀ ਨਾ ਦੀਜੇ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹੋ ਗੁਰਮੁਖ ਸਦਾ ਸੁਹਾਗਣੀ ਪੇ ਰੱਖਿਆ ਉਰਧਾਰ ਮਿੱਠਾ ਬੋਲੇ ਨਹਿਵ ਚੱਲੇ ਸੇਜੇ ਰਵੇ ਪਧਾਰ ਸੋਭਾ ਬੰਤੀ ਸੁਹਾਗਣੀ ਜਨ ਗੁਰ ਕਾ ਹਿਤ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਤਾਂ ਅੰਦਰੋਂ ਹੋਏ ਅੰਦਰੋਂ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਜੇ ਪਾਵੇ ਕੋਏ ਜਿੰਨਾ ਪ੍ਰਾਪਤ ਚਿਣ ਪਿਆ ਹਉਮੈ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਪੈ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੇ ਕਰਮ ਕਮਾ ਦਿਆ ਸੇਈ ਕਰਮ ਕਰੇ ਸਜੇ ਸੱਚ ਮਿਲਾਵਦਾ ਸੱਚ ਵਡਾਈ ਦੇ ਭਾਈ ਦੇ ਗੁਰਬਿਨ ਭਗਤ ਨਾ ਹੋਵੇ।

ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਪਦ ਕੀ ਜੇ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਬੂਝੇ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਸੋਈ ਹੈ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਕੇ ਕਿਆ ਵਿਚਾਰੇ ਕਿਆ ਖੂ ਆਖ ਸੁਨਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕੁਟੁੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇ ਸੁਖ ਸਤਿਗੁਰ ਸੇ ਗੁਣ ਨਿਧਾਨ ਪਾਇਆ ਤਸੀ ਕੀਮਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਹੰਚਤ ਕਹੇ ਕਹਾਏ ਬਿਨ ਗੁਰੂ ਆਪ ਨਾ ਜਾਈ ਹਾਜੀ ਉਦਾਤਾ ਭਗਤ ਵਸਲਾਇ ਕਰ ਕਿਰਪਾ ਮਨ ਵਸਾਏ ਨਾਨਕ ਸੋਭਾ ਸੁਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ਼੍ਰੀ ਰਾਗ ਮਹਲਾ ਤੀਜਾ ਧਨ ਜਾਨੇ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋ ਕਹਿ ਗੁਮਾਨ ਦਸ ਸੰਤ ਜਨ ਸੰਤ ਜਨ ਖੜੇ ਪਹਿਣ ਗੁਣੀ ਨਿਧਾਨ ਮੇਰੇ ਮਨ ਗੁਰ ਮੁਖ ਤੇ ਆਨ ਹੋਏ ਸੋਏ ਹਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਾਓ ਕਰ ਕਿਰਪਾ ਘਰ ਆਏ ਆਪੇ ਮਿਲਿਆ ਆਏ ਗੁਰ ਸ਼ਬਦੀ ਸਲਾਗੇ ਰੰਗੇ ਸਹਿਜ ਸੁਭਾਏ ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਚਰ ਜਾਏ ਜੋ ਕੁਛ ਕਰਨਾ ਸੋ ਕਰ ਰਹੇ ਅਵਰ ਨਾ ਕਰਨਾ ਜਾਏ ਚਿਰੀ ਵਿਛੁਨੇ ਮੇਲੀਅਨ ਸਗ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ ਮਨ ਤਨ ਰਤਾ ਰੰਗ ਸਿਉ ਹਮੇ ਤਜ ਵਿਕਾਰ ਐਨ ਸਿਰ ਦੇ ਰਾਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਸ਼੍ਰੀ ਰਾਗ ਮਹਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੇ ਬਥਨੇ ਨਾ ਪਾਏ ਹਮੇ ਵਿਚੋ ਜਾਏ ਸਤਿਗੁਰ ਮਿਲੇ ਸਦਾ ਹਿਤੇ ਰਚੇ ਆਪ ਵਸੇ ਮਨੇ ਆਏ ਭਾਈ ਰੇ ਗੁਰਮੁਖ ਬੂਝੇ ਕੋਏ ਬਿਨ ਬਿਨ ਬੂਝੇ ਕਰਮਕ ਮਾਮਲੇ ਚਣ ਪਦਾਰਥ ਖੋਏ ਰਹਾਓ ਜਿੰਨੀ ਚਾਖਿਆ ਤਿੰਨੀ ਸਦ ਪਾਇਆ ਬਿਨ ਚਾਖੇ ਪਰਮ ਪੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਪਤ ਹੋਂ ਪਰਵਾਨ ਪਾਇਆ ਪੂਰੇ ਸ਼ਬਦ ਸਮਾਏ ਆਪੇ ਦੇਹ ਤਾਂ ਪਾਗੇ ਹੋਰ ਕਹਿਣਾ ਕਛੂ ਨਾ ਜਾਏ ਦੇਵਨ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕਿ ਤੁਹਾਨੂੰ ਤਿਆ ਹੋਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਨ ਨਾ ਵੇ ਨਿਰਮਲ ਨਾ ਹੋਏ ਪੂਰੇ ਭਾਵਨ ਮਨ ਵਸੇ ਸ਼ਬਦ ਮਿਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸੀ ਰਾਗ ਮਹੱਲਾ ਤੀਜਾ ਕਾਇਆ ਸਾਦੇ ਹੁਦ ਤਪ ਕਰੇ ਵਿੱਚ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਾਬ ਹੀ ਪਾਏ ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾ ਵਸੇ ਮਨ ਆਏ ਸੋਣ ਮਨ ਮੇਰੇ ਭੱਜ ਸਤਿਗੁਰ ਸਰਨਾ ਗੁਰ ਪ੍ਰਸਾਦੀ ਛੁੱਟੀਏ ਬਿਖ ਭਵਜ ਸ਼ਬਦ ਗੁਰ ਤਰਨਾ ਰਹਾਓ ਤ੍ਰੈਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜ੍ਹੇ ਬੰਧਨ ਬੋਹ ਮਾਦਾ ਨਾਏ ਬੂਝੇ ਵਿਖਿਆ ਪਿਆਰ ਸਤਿਗੁਰ ਮਿਲ ਗਏ ਤ੍ਰਿਕੁਟੀ ਛੁੱਟੇ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਗੇ ਚੁੱਕੇ ਮੋਗ ਵਾਰ ਸ਼ਬਦ ਮਰੇ ਤਾਂ ਉਦੇ ਪਾਏ ਮੁਖ ਦੁਬਾਰ ਗੁਰਪ੍ਰਸਾਦੀ ਮਿਲ ਰਹੇ ਸਚ ਨਾਮ ਕਰਤਾਰ ਇਹ ਮਨਵਾ ਅੱਧ ਸਬਲਾ ਛੱਡੇ ਨਾ ਕਿਤੇ ਉਪਾਏ ਦੂਜੇ ਪਾਏ ਦੁੱਖ ਲਹਿੰਦਾ ਬਹੁਤੀ ਦੇ ਸੋ ਜਾਏ ਨਾਨਕ ਨਾਮ ਲਗੇ ਸੇ ਉਬਰੇ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰੂ ਪਾਈਏ ਹਰ ਨਾਮੋ ਦੇਹ ਦੁੜਾਏ ਬਿਨ ਗੁਰ ਕਿਸੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੋਹ ਕਰਮ ਕਮਾਵਣੇ ਦਰਗੇ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੌਕਾਏ ਅੰਤਰ ਤੇਰੇ ਹਰ ਵਸੇ ਗੁਰਸੇਵਾ ਸੁਖ ਪਾਏ ਰਹਾਓ ਸੱਚ ਬਾਣੀ ਸੱਚ ਸ਼ਬਦ ਹੈ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ ਮਨ ਨਿਰਭਰ ਨਾਮ ਧਿਆਏ ਤਾਂ ਪਾਏ ਮੁਖ ਦੁਆਰ ਹਉਮੈ ਵਿੱਚ ਜਗ ਬਿਨਸਦਾ ਮਤ ਜੰਮੇ ਆਵੇ ਜਾਏ ਮਨਮੁਖ ਸ਼ਬਦਾਂ ਜਾਣੇ ਜਸ ਪਤ ਗਵਾਏ ਗੁਰ ਸੇਵਾ ਨਾ ਪਾਈਏ ਸੱਚੇ ਰਹਿ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਆਂਦਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾ ਪਦਾਰਥ ਮਨ ਮੱਸੇ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹਲਾ

ਤੀਜਾ ਜਿੰਨੇ ਪੁਰਖੇ ਸਤਿਗੁਰਨਾ ਸੇਵਿਓ ਉਸੇ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਹੰਕਾਰ ਸਤਿਗੁਰੂ ਸਤਿਗੁਰੂ ਕਾ ਭਿੜਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਾਬ ਕਾਜ ਸਵਾਰ ਨਹਾਰ ਮਨ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰਨ ਦੋ ਪਰ ਹਰੇ ਸ਼ਬਦ ਰਹਿ ਭਰਪੂਰ ਰਹਾਉ ਸੱਚ ਸਲਾਮ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰਕ ਮਨ ਵੀ ਸੱਚੇ ਨਾਲ ਪਿਆਰ ਸੱਚਾ ਸਭ ਵਰਤਦਾ ਕੋਈ ਨਾ ਮਿਟਨਹਾਰ ਮਨ ਮੁਖ ਮਹਿਲ ਨਾ ਪਾਇਨੀ ਕੂੜ ਮੁਠੇ ਘੁੜਿਆਰ ਓਮੇ ਕਰਤਾ ਜਗ ਮਹਾਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਅਧਾਰ ਸਤਿਗੁਰ ਸੇਵੇ ਤੇ ਉਭਰੇ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਗੇ ਸੱਚ ਸ਼ਬਦ ਵਿਚਾਰ ਸਤਿਗੁਰ ਸੇ ਮਨ ਨਿਰਮਲਾ ਹੋਮੇ ਤਾਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਪਤ ਰਹਿ ਗਏ ਲੱਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤਤ ਸੱਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਇਸ਼ਨਾਨ ਦਾਨ ਜਤ

ਲਾ ਤੇਜਾ ਕਿਸੂ ਸੇਵੀ ਕਿਹਾ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ ਇਹ ਸੇਵਾ ਚਾਕਰੀ ਨਾਮ ਸਚ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸਮਾਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਤੂੰ ਕੁੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿ ਭਰਪੂਰ ਪਾਹੇ ਪਾਹੇ ਭਗਤ ਕਰੇ ਦਿਨ ਰਾਤੀ ਹਜੀਓ ਦੇ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰ ਦੂਰ ਨਿਰਮਲ ਸਾਹਿਬ ਪਾਇਆ ਸਾਚੀ ਗੁਣੀ ਗਹੀਰ ਜੋ ਜਾਗੇ ਸੋਬਰੇ ਸੁੱਤੇ ਗਹੇ ਮੁਹਾਏ ਸੱਚਾ ਸ਼ਬਦ ਨ ਪਛਾਣਿਓ ਸੁਪਨਾ ਗਹਿ ਵਿਹਾਏ ਸੁਵੇ ਕਰਕਾ ਪਾਹੋ ਨਾ ਜੋ ਆਇਆ ਤਿਉਂ ਜਾਏ ਮਨਮੁਖੋ ਜਨਮ ਬਿਥਾ ਗਿਆ ਕਿਆ ਮੂੰਹ ਦੇਸੀ ਜਾਏ ਸਭ ਕੁਛ ਆਪੇ ਆਪ ਹੈ ਹਉਮੈ ਵਿੱਚ ਕਹਿ ਨ ਜਾਏ ਗੁਰ ਕੇ ਸ਼ਬਦ ਪਛਾਣੀਏ ਤੂੰ ਦੁੱਖ ਹਉਮੈ ਵਿੱਚੋਂ ਗੋਵਾਏ ਸਤਿਗੁਰ ਸੇਵਨ ਆਪਣਾ ਹਉ ਤਿਨ ਕੇ ਲਾਗਾ ਪਾਓ ਨਾਨਕ ਦਾਰ ਸੱਚੇ ਸਚਿਆਰ ਹੈ ਹਉ ਤਿਨ ਬਲਿਹਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਭਗਤ ਵਿਚਾਰੀਏ ਤਾਂ ਕਿਸ ਵੇਲਾ ਭਗਤ ਭਗਤ ਹੋਏ ਅੰਧ ਨਾਮੇ ਪ੍ਰਤਿਆ ਸੱਚੀ ਸੱਚੇ ਸੋ ਇੱਕ ਤਿਲ ਪਿਆਰਾ ਵਿਸੇ ਭਗਤ ਇੱਕ ਨਹੀਂ ਹੋਵੇ ਮਨ ਤਨ ਸੀਤ ਸੱਚ ਸਿਓ ਜਾ ਸਾਸ ਨ ਬਿਸਤਾ ਕੋਏ ਮਨ ਮੇਰੇ ਮਨ ਹਰ ਕਾ ਨਾਮ ਧਿਆਏ ਸੱਚੀ ਭਗਤ ਨ ਧੀਏ ਜਾਂ ਹਰ ਵਸੇ ਮਨ ਆਏ ਰਹਾਓ ਸਹਿਜੇ ਖੇਤੀ ਰਹੀਏ ਸੱਚ ਨਾ ਬੀਜ ਪਾਏ ਖੇਤੀ ਜਮੀ ਅਖਰੀ ਮਨਵਾ ਰਜਾ ਸਹਿਜੇ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹ ਮੈਂ ਸੱਚਾ ਸੱਚ ਰਤਾ ਸੱਚੇ ਰਹਿ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਹਿ ਸਮਾਏ ਬਾਣੀ ਵਜੀ ਚੋ ਜੁਗੀ ਸੱਚੋ ਸੱਚ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਹਿ ਸਮਲਾਏ ਤਿਨਕੋ ਮਹਿਲ ਨਾ ਦੂਰ ਹੈ ਜੋ ਸੱਚ ਰਹੇ ਲਿਬਲਾਏ ਨਦਰੀ ਨਾਮ ਧਿਆਈਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਪਾਸ ਸਤਸੰਗਤ ਲਹੇ ਸਤਿਗੁਰ ਭੇਟ ਜਿਸ ਆਏ ਅੰਤਰ ਨਾਮੇ ਰਤਿਆ ਦੁੱਖ ਵਿਖਿਆ ਵਿੱਚੋ ਜਾਏ ਨਾਨਕ ਸ਼ਬਦ ਮਿਲਾਵੜਾ ਨਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਪਾਹੋ ਤਿਨ ਪਾਇਨ ਜਨ ਗੁਰ ਕਾ ਸ਼ਬਦ ਵਿਚਾਰ ਸਤਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਤੁਬਦਾ ਮੈਂ ਚੁਕਾਏ ਨਾ ਹਰ ਰੱਖਿਆ ਉਰਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਨ ਹਾਰ ਰਹਾਉ ਸੱਚੇ ਸ਼ਬਦ ਮਨ ਮੋਇਆ ਪ੍ਰਾਪੇ ਲਹਿ ਮਿਲਾਏ ਅੰਧੇ ਨਾਮੇ ਦੱਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਪਦਾ ਬਿਨ ਸਤਿਗੁਰ ਬੂਝ ਨ ਪਾਏ ਜਿਨਕੋ ਪੂਰਬ ਲਿਖਿਆ ਸਤਿਗੁਰੂ ਪੇਟਾ ਤਿਨ ਆਏ ਬਿਨ ਆਵੇ ਸਾਹਿਬ ਡੁਮਨੀ ਦੂਜੇ ਪਾਏ ਖਵਾਏ ਬਿਨ ਤਿਸ ਬਿਨ ਕੜੀ ਨਾ ਜਿਵੇਂ ਦੁਖੀ ਰਹਿਣ ਵਿਹਾਏ ਭਰਮ ਭੁਲਾਣ ਅੰਦਲਾ ਫਿਰ ਆਵੇ ਜਾਏ ਨਦ ਕਰੇ ਪਰੇ ਆਪਣੀ ਆਪੇ ਲਏ ਮਲਾਏ ਸਾਹਿਬ ਕਿਸ ਸੁੰਦਾ ਵੇਦਾ ਕਿਉਂ ਮੁਕਰ ਪਾਇਆ ਜਾਏ ਪਾਪ ਪਾਪ ਕਮਾਮ ਦੇ ਪਾਪੇ ਪੰਚੇ ਪਹੁੰਚਾਏ ਜੋ ਪ੍ਰਭ ਨਦ ਨ ਆਵੀ ਮਨਮੁਖ ਬੋਝ ਨ ਪਾਏ ਜਿਸ ਵਿਖਾਲੇ ਸੋਈ ਵਿਖੇ ਨਾਨਕ ਗੁਰਮੁਖ ਪਾਏ ਸੀ ਰਾਗ ਮਹੱਲਾ ਤੀਜਾ ਬਿਨ ਗੁਰੂ ਰਹੁ ਨਾ ਤੁੱਟੀ ਹਉਮੈ ਪੀਰ ਨਹਾ ਜਾਏ ਗੁਰਪ੍ਰਸਾਦੀ ਮਨ ਵਸੇ ਨਾਮੇ ਰਹਿ ਸਮਾਏ ਗੁਰ ਸ਼ਬਦੀ ਹਰ ਪਾਏ ਬਿਨ ਸ਼ਬਦੇ ਪਰਮ ਗੋ ਭੁਲਾਏ ਮਨ ਰਹਿ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਾ ਜਾਣਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜੇ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੇ ਸ਼ਬਦੇ ਸਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੋ ਭਾਵੇ ਤੇ ਦੇ ਹਉਮੈ ਸਭਾ ਗੰਤਾ ਹੈ ਤੇ ਗੰਤੇ ਨਾਉ ਸੁਖ ਨਾਏ ਵਿਖੀ ਕਾਰ ਕਮਾਵਣੀ ਵਿਖ ਮਹਿਮੈ ਸੁਮਾਏ ਬਿਨਾ ਵੇਠੋ ਨ ਪੈਣੀ ਜੰਪੁਰ ਦੁੱਖ ਸੁਹਾਏ ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰਪ੍ਰਸਾਦੀ ਬੁਝੇ ਤਾ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਬਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸਚ ਨਾਮ ਆਧਾਰ ਗੁਰ ਸ਼ਬਦੀ ਸਚ ਪਾਇਆ ਦੁੱਖ ਨਿਵਾਰਨ ਹਰ ਸਦਾ ਸਦਾ ਸਚ
ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਹੇ ਪਿਆਰ ਕਿਰਪਾ ਕਰਕੇ ਆਪਣੀ ਕੀ ਜਿਤਨ ਪਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਏ ਹਰ ਸਿਉ ਰਹਿ ਸਮਾਏ ਰਹਾਓ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿ ਸੁਭਾਏ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੇ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੇ ਰੰਗ ਪਾਏ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾ ਇਸ ਸੰਸਾਰ ਹੈ ਤਿਆ ਰਹਿਣ ਵਿਹਾਏ ਇੱਕ ਆਪਣੇ ਪਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਏ ਦਿੱਤਿਆ ਨਾ ਗੁਰਮੁਖ ਦੇ ਬਜਾਏ ਸਭਨਾ ਕਾ ਦਾਤਾ ਏਖ ਭੁੱਲਿਆ ਲੈ ਸਮਝਾਏ ਇੱਕ ਆਪ ਖੋਆਏ ਨ ਦੂਜੇ ਛੱਡਿਆ ਨ ਲਾਏ ਗੁਰਮਤੀ ਹਰ ਪਾਏ ਜੋਤੀ ਜੋਤ ਮਿਲਾਏ ਆਂਦਨ ਨਾਮੇ ਰਤਿਆ ਨਾਨਕ ਨਾਮ ਸਮਾਏ ਸੀ ਰਗ ਮਹਲਾ ਤੀਜਾ ਗੁਰਮੰਤੀ ਸੱਚ ਪਾਇਆ ਤਿਸਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਰਸਨਾ ਪ੍ਰੇਮ ਪਿਆਰ ਬੇ ਸਤਿਗੁਰ ਕਹਿਣਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈ ਨ ਉਤਰੇ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਘਰ ਵਸੇ ਅੰਮ੍ਰਿਤ ਪੀਵੇ ਥਾਂ ਸੁਖ ਲਹਿ ਮਹਲ ਰਹਾਓ ਗੁਣ ਅਵਗੁਣਵੰਤੀ ਗੁਣ ਕੋ ਨਹੀਂ ਬਹਿਨ ਨਾ ਮਿਲੇ ਅਧੂਰ ਮਨ ਹਰ ਸ਼ਬਦ ਨਾ ਜਾਣੀ ਅਵਗਣ ਅਗਵਨ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬਹਿਦਿਆ ਪ੍ਰਭ ਮਿਲਿਆ ਆਪ ਅਧੂਰ ਆਪੇ ਰੰਗ ਰੰਗਿਓ ਸ਼ਬਦੇ ਲਾਹਿਨ ਮਿਲਾਏ ਸੱਚ ਰੰਗ ਨਾ ਉਤਰੇ ਸੱਚ ਸੱਚਾ ਰੰਗ ਨਾ ਉਤਰੇ ਜੇ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾ ਭਵ ਤੱਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰ ਮਿਲੇ ਤਾਂ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਮਿੱਤਰ ਕਨੇਰੇ ਕਰ ਤੱਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਨਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਸ੍ਰੀ ਰਾਗ ਮਹਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿੱਟ ਦੇਖੇ ਆਪ ਪਾਏ ਸਭ ਇੱਕੋ ਇੱਕ ਵਰਤਦਾ ਲਖਣਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬਜਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਾਂ ਸੀਤ ਸਭ ਥੀਏ ਨਾਮ ਵਸੇ ਮਨ ਆਏ ਰਹਾਓ ਜਿਨ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣਿਆ ਜੇ ਆਪੇ ਨਦ ਕਰੇ ਸੇ ਜਨ ਸ਼ਬਦ ਸੋਹਣੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਨਾ ਜਿਸ ਦਾ ਅੰਤ ਨਾ ਪਾਰਾ ਵਾਰ ਘੱਟ ਘੱਟ ਆਪੇ ਘੱਟ ਘੱਟ ਆਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸ ਲਾਗੇ ਹੁਕਮੇ ਵਿੱਚੋਂ ਖੋਏ ਸਾਤ ਨਾਵੇ ਬਾਹਰੀ ਅਵਗਣ ਬੰਤੇ ਹੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚੇ ਨਾਹੇ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗ੍ਰਹਿ ਅਵਗਣ ਕੱਢਾ ਧੋਏ ਆਪੇ ਮਿਲ ਮਿਲੈਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰਸ ਲਾਹੀ ਆਪਣਾ ਜਿੰਦ ਉਪਾਈ ਪ੍ਰਭ ਸੋਏ ਸ੍ਰੀ ਰਾਗ ਮਹਲਾ ਤੀਜਾ ਸੁਣ ਸੁਣ ਕੰਮ ਕਹਿਲੇ ਕਿਆ ਚੱਲੇ ਬਾਂ ਲੁਢਾਏ ਆਪਣਾ ਪਿਰ ਨਾ ਪਛਾਣੇ ਕਿਉਂ ਮੂੰਹ ਦਿਸੇ ਜਾਏ ਜਿੰਨੀ ਸਖੀ ਕਰਤਵ ਪਛਾਣਿਆ ਹੋਂ ਤਿਣਕੇ ਲੱਗ ਪਾਏ ਤਿੰਨ ਹੀ ਜਸੀ ਥੀਰਾਂ ਸਤਸੰਗਤ ਮਿਲ ਮਿਲਾਏ ਮੁੱਦੇ ਕੂੜ ਮੁੱਠੀ ਕੁੜਿਆਰ ਫਿਰ ਪ੍ਰਭ ਸੱਚਾ ਸੋਹਣਾ ਪਾਈਏ ਗੁਰਵਿਚਾਰ ਰਹਾਓ ਮਨਮੁਖ ਅੰਤਨਾ ਪਛਾਣੇ ਤਿੰਨ ਕਿਉਂ ਤਿੰਨ ਕਿਉਂ ਰਹਿਣ ਵਿਹਾਏ ਗਰਭਟੇ ਤਿਸ਼ਨਾ ਜਲੇ ਦੁੱਖ ਪਾਵੇ ਦੂਜੇ ਪਾਏ ਸ਼ਬਦ ਰਤਿਆ ਸੁਹਾਗਣੇ ਤਿੰਨ ਵਿੱਚੋਂ ਹਮੇ ਜਾਏ ਸਦਾ ਫਿਰ ਰਵੇ ਆਪਣਾ ਤਿੰਨਾ ਸੁਖੇ ਸੁਖ ਵਿਹਾਏ ਗਿਆਨ ਵਿਹੂਣੀ ਪਰ ਮੁੱਤਿਆ ਭਿਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰਾ ਹੈ ਬਿਨ ਫਿਰ ਦੇਖੇ ਭੁੱਖ ਨਾ ਜਾਏ ਆਵੇ ਮਿਲੇ ਸੁਹੇਲੀਆਂ ਮੈਂ ਫਿਰ ਦੇ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਫਿਰ ਪਾਇਆ ਸੱਚ ਸਮਾਏ ਸੇ ਸਹੀਆ ਸੁਹਾਗਣੀ ਜਿਨ ਕੋ ਨਦਰ ਕਰੇ ਕਸਮ ਪਛਾਣੇ ਆਪਣਾ ਤਨ ਮੈਂ ਅੱਗੇ ਤੇ ਘਰ ਵਾਰ ਪਾਇਆ ਆਪਣਾ ਹਮੇ ਦੂਰ ਕਰੇ
ਨਾਨਕ ਸਭਾਵੰਤਿਆ ਸੁਹਾਗਣੀ ਅੰਧਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਵੇ ਆਪਣਾ ਹੋਕੇ ਦਰ ਪੁੱਛੋ ਜਾਏ ਸਗੋ ਸੇਵੀ ਭਉ ਕਰ ਮੈਂ ਪਿਰ ਦੇਹ ਮਿਲਾਏ ਸਾਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਉਂਦੇ ਤੂੰ ਚੱਲ ਗੁਰ ਕੇ ਭਾਇ ਆਂਦਿਆਂ ਰਾਵੇ ਪਿਰੇ ਆਪਣਾ ਸਹਿਜੇ ਸੱਚ ਸਮਾਏ ਰਹੋ ਸ਼ਬਦਰਤੀਆ ਸੁਹਾਗਣੀ ਸੱਚੇ ਸ਼ਬਦ ਸਿੰਘਾਰ ਹਰ ਵਰ ਪਾਇਨ ਕਰੇ ਆਪਣੇ ਗੁਰ ਕੇ ਹਿੱਤ ਪਿਆਰ ਸਹਿਜ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੋ ਪ੍ਰਾਪਿਤ ਮਨ ਵਸੇ ਜੈ ਸਹਿਜੇ ਦੇ ਆਧਾਰ ਪਿਸ ਲਾਹੇ ਨੋ ਆਪਣਾ ਤਿਣਕੇ ਹੋ ਸਦ ਬਲਿਹਾਰੇ ਜਾਓ ਮਨ ਤਣ ਅਰਪੀ ਸਿਰ ਨਹੀਂ ਤਿਣਕੇ ਤਿਣਕੇ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਉ ਚੁਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸੁਮਾਏ ਸੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਤੂੰ ਸਾਬ ਕਿਸ ਤੇਰੇ ਚੀਰੇ ਲੱਖ ਚੁਰਾਸੀ ਤਰਸਦੇ ਫਿਰ ਬਿਨ ਗੁਰ ਪੇਟੇ ਪੀਰੇ ਹਰ ਜੀਉ ਬਖਸ਼ੇ ਬਖਸ਼ ਲੈ ਸੁਖ ਸਦਾ ਸਰੀਰ ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿ ਗਭੀਰੇ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੇ ਦੂਜਾ ਵਰਨਾ ਕੋਏ ਰਾਓ ਧਰਮ ਰਾਏ ਨੂੰ ਹੁਕਮ ਹੈ ਬਹੁ ਸੱਚਾ ਧਰਮ ਵਿਚਾਰ ਦੂਜੇ ਪੈ ਦੁਸ਼ਟ ਆਤਮਾ ਉਹ ਕੇਰੀ ਤੇਰੀ ਸਰਕਾਰ ਅਧਿਆਤਮੀ ਹਾਰ ਗੁਣਤਾਸ ਮਨ ਜਪੇ ਏਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਨਹਾਰ ਮਨ ਰੇ ਬੇਕਾਰ ਮਣੇ ਤਜੇ ਮਨ ਝੁਕੇ ਮੋਹ ਅਭਿਮਾਨ ਆਤਮਰਾ ਪਛਾਣ ਸਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਗੇ ਮਨਮੁਖ ਫਿਰੇ ਦੀਵਾਨ ਸ਼ਬਦਾਂ ਚਿੰਨ ਕਥਨੀ ਬਥਨੀ ਕਰੇ ਵਿਖਿਆ ਮੈਂ ਸਮਾਨ ਸਾਬ ਕਿਸੇ ਆਪੇ ਆਪੇ ਦੂਜਾ ਅਵਰ ਨ ਕੋਏ ਜਿਉ ਬੁਲਾਏ ਤੋਂ ਬੋਲੀਏ ਜੇ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾ ਤੂੰ ਜਸ ਸੇਵਿਆ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ

ਸੋ ਤੀਰਥ ਨਾਏ ਬਹੁ ਬਿਦ ਕਰਮ ਕਮਾਵਦੇ ਦੂਜੀ ਮਲ ਲਾਗੇ ਆਏ ਪੜਿਆ ਮੈਲ ਨਾ ਉਤੇ ਪੁੱਛੋ ਗਹਿਣਿਆ ਜਾਏ ਮਨ ਮੇਰੇ ਗੁਰ ਸਦਨ ਆਵੇ

ਮਲੇ ਮਨਮੁਖ ਮਲ ਹੈ ਮਲੇ ਮੋਹੇ ਜਸਨ ਪਤ ਗੁਆਏ ਗੁਰ ਪ੍ਰਸਾਦੀ ਮਨ ਵਸੇ ਮਨ ਹੋਮੇ ਜਾਏ ਸੋ ਮਾਏ ਜਿਉਂ ਹੰਧੇਰੇ ਦੀਪਕ ਬਾਲੀਏ ਤਿਉਂ ਗੁਰ ਗਿਆਨ ਅਗਿਆਨ ਤੋ ਜਾਏ ਹਮ ਕੀਆ ਹਮ ਕਹਿੰਗੇ ਹਮ ਮੂਰਖ ਗੋਵਾਰ ਕੰਨੇ ਵਾਲਾ ਵਿਸਿਆ ਦੂਜੇ ਭੈ ਪਿਆਰ ਮਾਇਆ ਜੇ ਵਡ ਮਾਇਆ ਜੇਵਰ ਦੁੱਖ ਨਹੀਂ ਸਭ ਸਾਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਇਆ ਸਚ ਨਾਮ ਹਰਦਾਰ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲਿਹਾਰੇ ਜਾਉ ਇਹ ਮਨ ਪਾਤੀ ਰਤਿਆ ਸੱਚ ਬਾਣੀ ਨਿਜ ਥਾਓ ਮਨ ਰਤੇ ਜਿਹਵਾ ਰਤੇ ਗੁਰ ਗੁਣ ਸੱਚੇ ਗਾਓ ਨਾਨਕ ਨਾਮ ਨ ਵਿਸੇ ਸੱਚੇ ਮਹਿ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮੰਤਰ ਬਿਰਹੁ ਅਤੇ ਅਗਲਾ ਕਿਉਂ ਪ੍ਰੀਤਮ ਮਿਲੇ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਾ ਤੈਨੂੰ ਸਜਣਾ ਪ੍ਰਭ ਕਿਤ ਬੇਦ ਮਿਲੇ ਮਿਲਾਏ ਮੇਰੇ ਸਤਿਗੁਰਾਂ ਮੈਂ ਤੁਸ ਬਿਨ ਅਵਰ ਨਾ ਕੋਏ ਹਮ ਮੂਰਖ ਮੁਗਦ ਸਰਨਾਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਓ ਸਤਿਗੁਰ ਦਾਤਾ ਹਰ ਨਾਮ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਪ੍ਰਭ ਆਪ ਬੁਝਿਆ ਗੁਰ ਜੇਵੜੇ ਅਵਰ ਨਾ ਕੋਏ ਹਉ ਗੁਰ ਸੁਣਾਈ ਰਹਿ ਪਵਾਂ ਕਰ ਦਿਆ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟਕਨੇ ਨਾ ਪਾਇਆ ਕਰ ਹੁਪਾ ਥੱਕੇ ਸਭ ਕੋਏ ਸਹਿਜ ਸਿਆਣਪ ਕਰ ਰਹੇ ਮਨਾ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀਆਂ ਤੇਰੇ ਤੂੰ ਰਾਸ ਪ੍ਰਭ ਤੁਜੋ ਖਾਲੀ ਕੋ ਨਹੀਂ ਦਰ ਗੁਮਖਨੋ ਸਵਾਸ

ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਉ ਮਨ ਰੰਗੋ ਵਡਭਾਗਿਓ ਗੁਰ ਤੁੱਠਾ ਕਰੇ ਪਸਾਓ ਗੁਰ ਨਾਮ ਦਰਾਵੇ ਰੰਗ ਸਿਉ ਜਿਉ ਸਤਿਗੁਰ ਕੇ ਬਲ ਜਾਓ ਬਿਨ ਸਤਿਗੁਰੂ ਹਰ ਬਿਨ ਸਤਿਗੁਰੂ ਹਰ ਨਾਮ ਨ ਲੱਭੀ ਲਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਮਿਲੇ ਗੁਰ ਘਰ ਬੈਠਾ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਪਰਮ ਹੈ ਵਿੱਚ ਬਣਦਾ ਦੂਰ ਪਿਆਸ ਬਿਨ ਸਤਿਗੁਰ ਪੇਟੇ ਕੰਚਨ ਨਾਥੀ ਏ ਮਨਮੁਖ ਲੋਬੜਾ ਬੇੜੀ ਪਾਸ ਸਤਿਗੁਰ ਬੋਇਤ ਹਰ ਨਾਮ ਹੈ ਕਿਤ ਵਿੱਚ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਇਤ ਬੈਠਾ ਆਏ ਧੰਨ ਧੰਨ ਵਡ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਹਿ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਪੰਥ ਸਾਵੀ ਨਿਤ ਖੜੀ ਕੋਈ ਪ੍ਰਭ ਦੱਸੇ ਤਿੰਨ ਜਾਏ ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲੱਗ ਫੇਰਾਓ ਕਰ ਮਿਹਨਤ ਕਰ ਜੋਤਰੀ ਕਾਰ ਮਿਹਨਤ ਕਰ ਜੋਤਰੀ ਮੈਂ ਪ੍ਰਭ ਮਿਲਣੇ ਕਾ ਚਾਓ ਮੇਰੇ ਭਾਈ ਜਿਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦੇਖਾਏ ਰਹਾਉ ਹੋਏ ਨਮਾਣੀ ਟਹਿਪਾਂ ਪੂਰੇ ਸਤਿਗੁਰ ਪਾਸ ਨਮਾਣਿਆ ਗੁਰਮਾਨ ਹੈ ਗੁਰ ਸਤਿਗੁਰੂ ਕਰੇ ਸਵਾਸ ਹਉ ਗੁਰ ਸਲਾਹੀ ਤਹਾਂ ਤਾਂ ਹਉ ਸਲਾਹੇ ਤਾਂ ਰਜੋ ਤਾਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਸੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਧੀਏ ਭਾਗ ਹੀ ਬਹਿਰੋਏ ਜੋ ਹਰ ਪ੍ਰਭ ਭਾਣਾ ਸੋਥਿਆ ਤੁਰ ਲਿਖਿਆ ਨਾ ਮੇਟੇ ਕੋਏ ਆਪੇ ਸਤਿਗੁਰ ਆਪ ਹਰ ਆਪੇ ਮਿਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਰਸ ਨਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੇ ਰਸ ਖਾਏ ਜੈ ਪੁੱਛ ਸੁਹਾਗਣੀ ਤੁਸਾ ਕਿਉਂ ਕਰ ਮਿਲਿਆ ਪ੍ਰਭ ਆਏ ਹੋਏ ਬੇਪਰਵਾਹ ਨਾ ਬੋਲੇ ਉਹ ਮਿਲ ਮਿਲ ਮਿਲ ਤੋਬਾ ਤਿਨ ਪਾਏ ਭਾਈ ਰੇ ਮਿਲ ਸੱਜਣਾ ਹਰ ਗੁਣ ਸਾਰ ਸੱਜਣ ਸਤਿਗੁਰ ਪੁਖ ਹੈ ਦੁੱਖ ਕੱਢੇ ਹਉਮੈ ਮਾਰ ਰਹਾ ਗੁਰਮੁਖੀਆ ਸੁਹਾਗਣੀ ਤਿੰਨ ਦਇਆ ਭਈ ਮਨ ਆਏ ਸਤਿਗੁਰ ਬਚਨ ਦਨ ਹੈ ਜੋ ਮਨ ਹਰ ਰਸ ਖਾਏ ਸੇ ਵਡਭਾਗੀ ਵਡਭਾ ਜਾਣੀਆ ਜਿਨ ਹਰ ਰਸ ਖਾਦਾ ਗੁਰ ਪਾਏ

ਉਹ ਸਤ ਗੁਰੂ ਅਗਨਨ ਵੇ ਉਹਨਾਂ ਅੰਧ ਕ੍ਰੋਧ ਬਲਾਏ। ਹਰ ਹਰ ਹਰ ਰਸ ਆਪ ਹੈ, ਹਰ ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸੀ ਰਾਗ ਮਹੱਲਾ ਚੌਥਾ, ਦਿਨਸ ਚੜੇ ਫਿਰ ਆਸ ਆਤਵੇ ਰਹਿਣ ਸਭਾਈ ਜਾਏ। ਆਪ ਘਟੇ ਨਹਿਰ ਨਾ ਬੁਝੇ, ਨਿਤ ਮੂਸਾ ਲਾਜ ਟੁਕਾਏ। ਗੁਰ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਖੀ ਪੰਚੇ ਪਹੁੰਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਰਹਾਉ ਗੁਰਮਤ ਹਰ ਲਿਵ ਉਭਰੇ, ਅਲਬਤ ਰਹੇ ਸਰਨਾਏ। ਉਹਨੇ ਚੱਲਣ ਸਦਾ ਨਿਹਾਲਿਆ, ਹਰ ਖਚਲਿਆ ਪਤ ਪਾਏ। ਗੁਰਮੁਖ ਦਰਗੇ ਮੰਨੀਏ, ਹਰ ਆਪ ਲਏ ਗਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਗੁਰਮੁਖਾਂ ਨੂੰ ਪੰਥ ਪ੍ਰਗਟਾ। ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹੇ ਨਾਮ ਮਨ। ਨਾਮ ਰਹੇ ਲਿਵ ਲਾਏ, ਆਂਦਨ ਆਂਦਨ ਤੁਨੀ ਦਰ ਵੱਜਦੇ ਦਰ। ਸੱਚੇ ਸੋਭਾ ਪਾਏ,

ਨਾਨਕ ਭਾਗ ਬੜੇ ਤਿੰਨਾਂ ਗੁਰਮੁਖਾਂ ਜਨ ਅੰਤਰ ਨਾਮ ਪ੍ਰਕਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇ ਕੇ ਪੁੱਤਰ ਕਲੱਤਰ ਸਿੰਘਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਕਹੇ ਫੁਰਮੈਸੀ ਵਰਤੇ ਹੋਏ ਅਫਾਰ ਕਰਤਾ ਚੇਤਨਾ ਆਵੀ ਮਨਮੁਖਿਆਂ ਦੁਗਬਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਹਾਓ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰੱਥ ਅਥਾਕ ਕਿਸੀ ਚੇਤਨਾ ਪਾਵੀ ਵਿਸਾ ਸਭ ਸਾਕ ਸਿਜਨ ਹਾਰ ਭੁਲਾਇਆ ਬਿਨਾ ਬਿਨਾ ਪਾਕ ਲਹਿੰਦਾ ਬਸ ਦੁਆ ਤੂੰ ਮਾਇਆ ਕਰੇ ਅਕਤ ਜਿਸਨੂੰ ਤੂੰ ਪਤਿਹਦਾ ਸੋ ਸੋ ਤੁਝੇ ਅਣਿਤ ਅਹੰਕਾਰ ਕਰੇ ਹੰਕਾਰ ਗਿਆ ਵਿਆਪਿਆ ਮਨ ਕੀ ਮਤ ਤਿੰਨ ਪ੍ਰਭ ਆਪ ਭੁਲਾਹਿਨ ਨਾ ਤਿਸ ਜਾਤ ਨਾ ਪਤ

0: ਪ੍ਰਭ ਪਾਰ ਬ੍ਰਹਮ ਬਖਸ਼ੰਦ ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲਗੀਤ ਸੱਚ ਸਿਉਂ ਮਰਹਿ ਨ ਆਵੇ ਜਾਏ, ਨਾਮ ਛੋੜਿਆ ਨਾ ਵਿਸਰੇ ਸਭ ਮਹਿਰ ਸੁਮਾਏ। ਦੀਨ ਦਰਦ ਦੁੱਖ ਪੰਜਨਾ ਸੇਵਕ ਸਤ ਪਾਏ, ਅਚੱਜ ਰੂਪ ਨਿਰੰਜਨੋ ਗੁਰਮੇਲਿਆ ਮਹਾ ਗੁਰਮਿਲਾਇਆ ਮਾਏ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਜੈ ਕੋਏ ਰਾਓ। ਦਾਨਾ ਦਾਤਾ ਸੀਲਵੰਤ ਨਿਰਮਾ ਰੂਪ ਅਪਾਰ, ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ। ਬਾਲਕ ਬੇਦਨਾ ਜਾਣੀਏ ਨਚਲ ਤਿਸ ਦਰਬਾਰ, ਜਹ ਮੰਗੇ ਸੋ ਸੋਈ ਪਾਗੇ ਨਿਧਾਰਾ ਆਧਾਰ। ਜਿਸ ਪੇਤ ਕਿਲ ਬਖ ਰੇ ਮਨ ਤਨ ਹੋਵੇ, ਸ਼ਾਂਤ ਇੱਕ ਮਨ ਇੱਕ ਤਿਆਗੇ, ਮਨ ਹੀ ਲੈ ਭਰਾਂਤ ਗੁਣ ਧਾਨ ਗੁਣ ਧਾਨ ਨਵਤ ਸਦਾ ਪੂਰਨ ਜਾਕੀ ਪੂਰਨ ਜਾਕੀ ਦਾਤ, ਸਦਾ ਸਦਾ ਅਰਾਧੇ ਦਿਨ ਵਿਸਰੋ ਨਾਹੀ ਰਾਤ। ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਤਿਨ ਸਖਾ ਗੋਬਿੰਦ, ਤਨ ਮਨ ਧਨ ਅਰਪੀ ਸਭੋ ਸਗਲ ਵਾਰਗ ਏ ਜਿੰਦ, ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ। ਕਿਰਤ ਕਰਾਣ ਉਪਾਦਾ ਪ੍ਰਭ ਨਾਨਕ ਸਾਦ ਬਖਸ਼ੰਦ।
1: ਮਨ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ, ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰੀਏ ਅੰਤਰ ਰੱਖ ਤਾ ਉਰਧਾਰ, ਮੇਰੇ ਮਨ ਹਰ ਬਿਨ ਅਵਰ ਨ ਕੋਏ। ਪ੍ਰਭ ਸਰਣਾਈ ਸਦਾ ਰਹੋ ਦੁਖ ਨਾ ਵਿਆਪੈ ਕੋਈ ਰਹਾਉ। ਰਤਨ ਪਦਾਰਥ ਮਾਣਕਾਂ ਸੁਹਿਣਾ ਰੂਪਾ ਖਾਕ, ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ। ਜਿਨ ਕੀਤਾ ਤਿਸੇ ਨ ਜਾਣੇ, ਮਨਮੁਖ ਪਾਸ ਨ ਪਾਕ। ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੇ ਦੂਰ, ਤਿਸਨਾ ਲਾਗੀ ਰਚ ਰਹਿਆ ਅੰਤਰ ਹੋਮੇ ਕੂਰ। ਭਗਤੀ ਨਾਮ ਵਿਹੂਣਿਆ ਆਵੈ ਵੰਝੈ ਪੂਰ, ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ। ਬਿਨ ਪ੍ਰਭ ਕੋਏ ਨਾ ਰਖਣ ਹਾਰ, ਮਹਾਂ ਵਿਕਟ ਜਮ ਭਇਆ। ਜਨ ਨਾਨਕ ਨਾਮ ਨ ਵਿਸਰੋ ਕਰ ਆਪਣੀ ਹਰ ਮਇਆ। ਰਾਗ

ਸਰਬ ਥਾਈ ਇਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ ਹਉਮੈ ਰੋਗ ਗਵਾਈਏ ਸ਼ਬਦ ਸੱਚੇ ਸਚ ਪਾਖ ਆਕਾਸੀ ਪਾਤਾਲ ਤੂੰ ਤ੍ਰਿਪਵਨ ਰਿਹਾ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨ ਵਿਸਰੇ ਜਿਉ ਭਾਵੈ ਤਿਵੇ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵਿਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਤੁ ਸੁਖਸਾਰ ਜਿਉ ਭਾਵੈ ਤੂੰ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸਿਗਾਰਿਆ ਤੇ ਸੇਤੀ ਲਿਵਲਾਏ ਰਹਾਉ ਤਨ ਬੈਸੰਤਰ ਹੋਮੀਏ ਕਰਤੀ ਤੋਲ ਕਟਾਏ ਤਨ ਮਨ ਸਬਦਾ ਜੀ ਕਰੀ ਅੰਦਿਨ ਅਗਨ ਜਲਾਏ ਹਰ ਨਾਮੇ ਤੁਲਨ ਪੁੱਜੇ ਜੇ ਲੱਖ ਕੋਟੀ ਕਰਮ ਕਮਾਏ ਹਰਦ ਸਰੀਰ ਕਟਾਈਏ ਸਿਰ ਕਰਵਤ ਧਰਾਏ ਤਨ ਹੇ ਮਨ ਚਲ ਗਾਰੀਏ ਪੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲਨ ਪੁੱਜੀ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰਗੈ ਵਰਦਾਨ ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਬ ਗਮਾਨ ਰਾਮ ਨਾਮ ਮਨ ਵਿਦਿਆ ਗੁਰਦੀਆ ਸਚਦਾਨ ਮਨ ਹੱਠ ਬੁੱਧੀ ਕੀਤੀ ਆ ਕੀਤੇ ਵਿਦ ਵਿਚਾਰ ਕੀਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆ ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੇ ਨੀਚ ਨ ਦਿਸੇ ਕੋਏ ਇਕ ਨੈ ਭਾਂਡੈ ਸਾਜੈ ਇਕ ਚਾਨਣ ਤੇ ਹਲੋਏ ਕਰ ਮਿਲੇ ਸਚ ਪਾਈਏ ਤੁਰਬਖਸ਼ ਨਾ ਮੇਟੇ ਕੋਏ ਸਾਧੂ ਮਿਲੇ ਸਾਧ ਮਿਲੇ ਸਾਧੂ ਜਣੈ ਸੰਤੋਖ ਵਸੇ ਗੁਰੂ ਭਾਏ ਅਕਥਕਥਾ ਵਿਚਾਰੀਏ ਜੇ ਸਤਿਗੁਰੂ ਮਹਿ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ ਘਟ ਘਟ ਵਾਜੇ ਕਿੰਗਰੀ ਅੰਦਨ ਸ਼ਬਦ ਸੋ ਭਾਏ ਵਿਰਲੇ ਕੋ ਸੋ ਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੀ ਬੰਕ ਦੁਆਰ ਘਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇ ਬਿਨ ਢੈ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨੋਏ ਰਾਮ ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਓ ਰਾਮ ਨਾਮ ਧਨ ਨਿਰਮਲੋ ਜੀ ਜੋ ਜੇ ਦੇਵੀ ਦੇਵਨ ਹਾਰ ਆਗੇ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਏ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੁਸੋਗ ਗੁਰਮੁਖ ਸ਼ਬਦ ਰੰਗਾਵਲੈ ਐਨੇ ਸਾਰ ਰਸ ਭੋਗ ਚਿੱਤ ਚਲੈ ਵਿਤ ਜਾਵਣੋ ਸਾਗਦ ਡੋਲ ਦੁਲਾਏ ਬਾਹਰ ਢੂੰਡ ਵਿਗੁੱਚੀਐ ਘਰ ਮੈਂ ਬਸਤ ਸੁਥਾਏ ਮਨਮੁਖ ਹਉਮੈ ਕਰਮ ਸੀ ਗੁਰਮੁਖ ਪੱਲੇ ਪਾਏ ਸਾਗਦ ਨਿਰਗੁਣੀ ਆਰਿਆ ਆਪਣਾ ਮੂਲ ਪਛਾਣ ਰਖਤ ਬਿੰਦਕਾ ਇਹ ਤਨੋ ਅਗਨੀ ਪਾਸ ਫਿਰਾਣ ਪਵਣੈ ਕੈ ਵਾਸ ਦੇਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੋਆ ਨਾ ਲੋੜੇ ਕੋਏ ਸੁਖ ਜੀਵਨ ਤੇ ਸਾਖੀਏ ਜਿਸ ਗੁਰਮੁਖ ਵਸਿਆ ਸੋਏ ਨਾ ਵਿਹੁਣੇ ਕਿਆਗਣੀ ਜਿਸ ਹਰ ਗੁਰ ਦਰਸ਼ਨ ਹੋਏ ਜਿਉ ਸੁਪਨੇ ਨਿਸਭੂਲੀਏ ਜਬ ਲਗ ਨਿੰਦਰਾ ਹੋਏ ਇਹੋ ਸਰਪਨ ਕੇ ਵਸ ਜੀੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਇਹੋ ਜਗ ਲੋਏ ਅਗਨ ਮਰੇ ਜਲ ਪਾਈਏ ਜਿਉ ਬਾਰਕ ਦੁੱਧੇ ਮਾਏ ਬਿਨ ਜਲ ਕਬਲਨ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣ ਪਈਏੜੇ ਡਰੀਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰਨਾਵ ਰਹਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅੰਮ੍ਰਿਤ ਸੋ ਗੁਰ ਕਰਤਾਰ ਪੀ ਸੱਚਾ ਸਾਹ ਲਾਹਣਾ ਸੱਚੇ ਥਾਨ ਪਿਆਰ ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ ਕਿਸੇ ਹੀ ਨਾਲ ਨਾ ਚੱਲਿਆ ਖਾਪ ਖਪ ਮੋਏ ਅਸਾਰ ਸੋ ਇੰਨਾ ਰੁਪਾ ਸਾਂਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਏ ਬਿਨ ਨਾਵੇਂ ਸਿਰਕਾਲ ਪਿੰਡ ਪੜੇ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀਐ ਨਾਰੀ ਸੇਜ ਪਧਾਰ ਚੋਆ ਚੰਦਨ ਲਾਈਏ ਕਾਪੜ ਰੂਪ ਸੀਗਾਰ ਖੇਹੂ ਖੇਹਰ ਲਾਈਏ ਛੋੜ ਚੱਲੇ ਕਰਬਾਰ ਮਹਿਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਬ ਦੱਦਾ ਕਾਨ ਹਉਮੈ ਕਰ ਕਰ ਜਾਇ ਸੀ ਜਿਉ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹੇ ਸੁਆਹੇ ਗੁਰੂ ਰਾਖੇ ਸੀ ਨਿਰਮਲੇ ਸ਼ਬਦ ਨਿਵਾਰੀ ਭਾਹੇ ਨਾਨਕ ਤਰੀਏ ਸੱਚ ਨਾਮ ਸਿਰ ਸਾਹਾਂ ਪਾਤ ਸਾਹੋ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਵੇ ਸਾਹੋ ਮਨਮੁਖ ਭੌਜਲ ਪਜ ਮੋਏ ਗੁਰਮੁਖ ਤਰੇ ਅਥਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰਬ ਘਰ ਬੈਸਣਾ ਨਿਤ ਚੱਲਣੇ ਕੀ ਧੂਪ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨਿਚਲ ਲੋਕ
ਦੁਨੀਆਂ ਕੈਸੇ ਮੁਕਾਮੇ, ਕਰ ਸਿਦਕ ਕਰਨੀ ਖਰਚ ਬਾਧੋ, ਲਾਗ ਰਹੋ ਨਾਮੇ ਰਹਾਓ, ਜੋਗੀ ਤਾਂ ਆਸਣ ਕਰ ਬਹੇ ਮੁੱਲਾ ਬਹੇ ਮੁਕਾਮ, ਪੰਡਿਤ ਵਖਾਣੇ ਪੋਤੀਆਂ ਸਿੱਧ ਬਹੇ, ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ, ਜਨ ਸੇਖ ਪੀਰ ਸਲਾਰ, ਦਰ ਕੂਚ ਕੂਚਾ ਕਰ ਗਏ ਅਵਰੇ, ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ, ਗਏ ਕਰ ਕਰ ਕੂਚ ਘੜੀ ਮੋਇਦ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁੰਚ, ਸਬਦਾ ਹਮਾਹੇ ਵਖਾਣੀਏ ਬਿਰਲਾ ਤੰਬੂ ਜੇ ਕੋਏ, ਨਾਨਕ ਵਖਾਣੇ ਬੇਨਤੀ ਜਲ ਥਲ ਮਹੀਲ ਸੋਏ, ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ, ਏਕ ਰਹੀਮ ਮੁਕਾਮ, ਤਿਸ ਨੂੰ ਆਖੇ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ, ਉਹੀ ਏਕ ਦਿਨ ਰੱਬ ਚੱਲੇ, ਨਿਸ ਸਸ ਚੱਲੇ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ, ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਮੁਖ ਕਿਰਪਾ ਕਰੇ ਭਗਤ ਕੀਜੇ, ਬਿਨ ਗੁਰ ਭਗਤ ਨਾ ਹੋਏ, ਆਪੇ ਆਪ ਮਿਲਾਏ ਬੁੱਝੇ ਤਾਂ ਨਿਰਮਲ ਹੋਵੇ ਕੋਏ, ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ, ਭਾਈ ਰੇ ਭਗਤ ਹੀਣ ਕਾਹੀ ਜਗਾਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ, ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ, ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ, ਗੁਰਮੁਖ ਆਪੇ ਦੀ ਵਡਿਆਈ ਆਪੇ ਸੇਵ ਕਰਾਏ, ਦੇਖ ਕੁਟੰਬ ਮੋਹੇ ਲੁਭਾਣਾ ਚੱਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ, ਪ੍ਰਭ ਸਖਾ ਹਰ ਜੀਓ ਮੇਰਾ ਅੰਤਹਿ ਹੋਏ ਸਖਾਈ, ਪੇੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨਾ ਜਾਣੈ ਆਂਦੈ ਠਾਉ ਨਾ ਕਾਈ, ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਛਤਾਈ, ਪੇੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ, ਆਂਦਿਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ, ਜੈਸਿਓ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ, ਆਪੇ ਨਦਰ ਕਰੇ ਭਾਉ ਲਾਏ ਗੁਰਸਾਹਿਬ ਦੀ ਵਿਚਾਰ, ਸਤਿਗੁਰ ਸੇਵੈ ਸਹਿਜ ਉਪਜੇ ਹਉਮੈ ਤ੍ਰਿਸ਼ਨਾ ਮਾਰ, ਹਰ ਗੁਣ ਦਾਤਾ ਸਦ ਮਨ ਵਸਹਿ ਸੱਚ ਰੱਖਿਆ ਉਰਧਾਰ, ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ, ਨਾਮ ਨਿਧਾਰ ਹਰ ਮਨ ਵਸੇ ਹਉਮੈ ਦੁੱਖ ਸਭ ਜਾਏ, ਸਤਿਗੁਰ ਸਭ ਸੁਣਾਇਆ ਹੋਂ ਸਦ ਬਲਿਹਾਰੇ ਜਾਓ, ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ, ਹਰ ਜੀਓ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਵਦੇ ਜਮ ਡੰਡ ਲੱਗੇ ਤਿਨ ਆਏ, ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵਲਾਏ, ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਕਰਤੇ ਲਿਖਿਆ ਤਿਨਾ ਗੁਰਮਤ ਨਾਮ ਸਮਾਏ, ਰਹਾ ਵਿਣ ਸਤਿਗੁਰ ਪ੍ਰਤੀਤ ਨਾ ਆਵੀ ਨਾਮ ਨਾ ਲੱਗੋ ਭਾਉ, ਸੁਪਨੇ ਸੁੱਖ ਨ ਪਾਵੀ ਦੁੱਖ ਮੈਂ ਸਵੈ ਸਮਾਏ, ਜੇ ਹਰ ਹਰ ਕੀਚੇ ਬਹੁਤਾ ਲੋਚੀਏ ਕੀਰਤਨ ਮਿਟਿਆ ਜਾਏ, ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਰੇ ਦਰ ਥਾਏ, ਗੁਰ ਸ਼ਬਦ ਦੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ, ਜੇ ਸੋ ਅੰਮ੍ਰਿਤ ਨੀਰੀਏ ਪੀ ਬਿਖ ਫਲ ਲਾਗੇ ਧਾਏ, ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ, ਸਤਿਗੁਰ ਕਾ ਭਾਣਾ ਕਮਾਵਦੇ ਬਿਖ ਹੋਮੇ ਤਜ ਵੇਕਾਰ, ਮਨ ਹਟ ਕਿਤੇ ਨਾ ਉਪਾਏ, ਮਨ ਹਟ ਕਿਤੇ ਉਪਾਏ ਨਾ ਛੁਟੀਏ, ਸਿਮਰਤ ਸ਼ਾਸਤਰ ਸੁਧ ਹੋ ਜਾਏ, ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ, ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ, ਗੁਰਮੁਖ ਸਹੀ ਸੋਹਦੇ ਜਿਨ ਕਿਰਪਾ ਕਰੇ ਕਰਤਾਰ, ਨਾਨਕ ਦਾਤਾ ਇੱਕ ਹੈ ਦੂਜਾ ਔਰ ਨਾ ਕੋਏ, ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ, ਸੱਚ ਚੁਗੇ ਗੁਰ ਭਾਏ, ਹਰ ਰਸ ਪੀਵੇ ਸਹਿਜੇ ਰਹੇ ਉਡੇ ਨਾ ਆਵੈ ਜਾਏ, ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੇ ਭਾਣੇ ਜੀ ਚੱਲੈ ਤਾਂ ਅੰਦਿਨ ਰਾਚੀ ਹਰਨਾਏ ਰਹਾਉ, ਪੰਖੀ ਬਿਰਖ ਸੁਹਾਵੜੇ ਉੱਡੈ ਚੋ ਦਿਸ ਜਾਹੇ, ਜੇਤਾ ਉੱਡੈ ਦੁੱਖ ਘਣੇ ਨਿਤ ਦਾਂਜੈ ਤੈ ਬਿਲ ਲਾਹੇ, ਬਿਨ ਗੁਰ ਮਹਿਲ ਨ ਜਾਪੀ ਨਾ ਅੰਮ੍ਰਿਤ ਫਲ ਪਾਹੇ, ਗੁਰਮੁਖ ਬ੍ਰਹਮ ਹਰੀ ਆਵਲਾ ਸਾਚੇ ਸਹਿ ਸੁਭਾਈ, ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ, ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ,
ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਓ ਤਿੰਨਾ ਪਾਸ, ਨਾ ਬੈਸੀਏ ਉਹਨਾਂ ਘਰ ਨਾ ਗਿਰਾਓ, ਕੱਟੀਐ ਤਿਐ ਨਿਤ ਜਾਲੀਐ ਉਹਨਾਂ ਸ਼ਬਦ ਨਾਓ, ਹੁਕਮੇ ਕਰਮ ਕਮਾਵਣੇ ਪੈ ਕਿਰਤ ਫਿਰਾਓ, ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤਹਿ ਜਾਓ, ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ, ਹੁਕਮ ਨਾ ਜਾਣੇ ਬੱਪੜੇ ਭੂਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਾ ਆਵੀ ਨਾ ਸੱਚ ਲੱਗੈ ਪਿਆਰ, ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੀਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੀ ਸਚਿਆਰ, ਆਏ ਸੀ ਪ੍ਰਵਾਨ ਹੈ ਸਭ ਕੁਲ ਕਾ ਕਰਹਿ ਉਧਾਰ, ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ, ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ, ਭਾਈ ਰੇ ਦਾਸਨ ਦਾਸਾਂ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਉ, ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਭਾਏ, ਸਦਾ ਪਿਰ ਨਿਹਚਲ ਪਾਈਏ ਨਾ ਉਮਰੇ ਨਾ ਜਾਏ, ਸ਼ਬਦ ਮਿਲੀ ਨਾ ਵਿਛੜੇ ਫਿਰ ਕਹਿ ਅੰਕ ਸਮਾਏ, ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜੇ ਨਾ ਬੂਝੇ ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ, ਬਿਨ ਸਬਦੇ ਜਗ ਦੁਖੀਆ ਫਿਰੇ ਮਨਮੁੱਖਾ ਨੌ ਗਈ ਖਾਏ, ਸਬਦੇ ਨਾਮ ਧਿਆਈਏ ਸਬਦੇ ਸੱਚ ਸਮਾਏ, ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨਾ ਲੱਗੇ ਸੁਭਾਏ, ਤੀਨੇ ਲੋ ਵਿਆਪਤ ਹੈ ਅਧਕਰ ਹੀ ਲਪਟਾਏ, ਬਿਨ ਗੁਰ ਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ, ਮਾਇਆ ਕਿਸਨੂੰ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹੋ ਜੀਉ ਵੱਧ ਹੈ ਹਉਮੈ ਕਰਮ ਕਮਾਏ।

ਭ੍ਰਮ ਜਾਏ। ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸਬਦੇ ਹਰ ਸਾਹ ਲਾਹੀਏ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀਨੀ, ਆਪੇ ਪਰਮ ਭੁਲਾਏ, ਮਨਮੁਖ ਕਰਮ ਕਰੇ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ। ਗੁਰ ਪੂਰਾ ਸਾਹ ਲਾਹੀਏ ਸਹਿਜ ਮਿਲੇ ਪ੍ਰਭ ਸੋਏ ਰਹਾਉ, ਭਰਮ ਗਿਆ ਪਉ ਪਾਗਿਆ ਹਰ ਚਰਨੀ ਚਿਤਲਾਏ। ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨ ਆਏ, ਘਰ ਮੈਂ ਮਹਿਲ ਸੱਚ ਸਮਾਈਏ, ਜਮਕਾਲ ਨ ਸਕੇ ਖਾਏ। ਨਾਮਾ ਛੀਬਾ ਕਬੀਰ ਜੋ ਲਾਹਾ, ਪੂਰੇ ਗੁਰਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ, ਹੋਮੈ ਜਾਤ ਗਵਾਈ। ਸੁਰ ਨਰ ਤਿਨ ਕੀ ਬਾਣੀ ਗਾਵੈ ਹੈ, ਕੋਈ ਨ ਮੇਟੈ ਭਾਈ, ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ, ਸਤਿਗੁਰ ਭੇਟਿਆ ਨਿਰਮਲ ਹੋਆ, ਅੰਧਿਨ ਨਾਮ ਵਖਾਣੈ, ਏਕੋ ਪੜੈ ਏਕੋ ਨਾਉ ਬੂਜੈ, ਦੂਜਾ ਅਵਰ ਨਾ ਜਾਣੈ, ਖੱਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ। ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ, ਹਰ ਜੀਉ ਮਨ ਵਸਾਏ, ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ। ਪੰਡਿਤ ਪੜਪੜ ਵਾਦ ਵਖਾਣੈ, ਬਿਨ ਗੁਰ ਭਰਮ ਭੁਲਾਏ, ਲੱਖ ਚੌਰਾਸੀ ਫੀਰ ਪਾਇਆ, ਫਿਰ ਬਿਨ ਸਬਦੇ ਮੁਕਤ ਨ ਪਾਏ। ਜਾਂ ਨਾਉ ਚੇਤੈ ਤਾਂ ਗਤ ਪਾਵੈ, ਜਦ ਸਤਿਗੁਰ ਮੇਲ ਮਿਲਾਏ, ਸਤ ਸੰਗਤ ਮੈਂ ਨਾਮ ਹਰ ਉਪਜੈ, ਜਾਂ ਸਤਿਗੁਰ ਮਿਲੇ ਸੁਭਾਏ, ਮਨ ਤਨ ਅਰਪੀ ਆਪ ਗਵਾਈ, ਚੱਲਾਂ ਸਤਿਗੁਰ ਭਾਏ, ਸਾਦ ਬਲਿਹਾਰੀ ਗੁਰੂ ਆਪਣੇ ਵਿੱਟੋਂ ਜੇ ਹਰ ਸੇਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੈ ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਡਿਆਈ, ਗੁਰ ਕੈ ਸਾਵਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜੈ, ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ ਨਾ ਪਾਇਆ ਜਾਏ, ਪੜ ਪੜ ਪੰਡਿਤ ਜੋਦਕੀ ਥੱਕੇ ਭੇਖੀ, ਭਰਮ ਭੁਲਾਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਭ ਦੇ ਹੀ ਤੇ ਸਹਿਜ ਉਪਜੇ, ਹਰ ਪਾਇਆ ਸੱਚ ਸੋਏ ਰਹਾਉ, ਸਹਿਜੇ ਗਾਵੈ ਥਾਏ ਪਵੈ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬਹਿ ਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਾਲਾਹੀ ਸਦਾ ਸਦਾ ਸਹਿ ਸਮਾਧ ਲਗਾਏ, ਸਹਿਜੇ ਹੀ ਗੁਣ ਉਚਰੇ ਭਗਤ ਕਰੇ ਲਿਵਲਾਏ, ਸਭਦੇ ਹੀ ਹਰ ਮਨ ਵਸੇ, ਨਰਸਨਾ ਹਰ ਰਸ ਖਾਏ, ਸਹਿਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਕਾਰ ਕਮਾਏ ਵਡਭਾਗੀ, ਜਿਨੀ ਪਾਇਆ ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੇ ਭਾਏ, ਮਨਮੁਖ ਕਰਮ ਕਮਾਵਣੇ ਹੋਮੇ, ਜਲੇ ਜਲਾਏ, ਜੰਮਣ ਮਰਨ ਨਾ ਚੂਕਈ, ਫਿਰ ਫਿਰ ਆਵੈ ਜਾਏ, ਤ੍ਰਿਹ ਗੁਣਾਂ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਭਰਮ ਭੁਲਾਏ, ਪੜੀਐ ਗੁਣੀਐ ਕਿਆ ਕਥੀਐ, ਜਾਂ ਮੁੰਡੋ ਹੋ ਕੁੱਥਾ ਜਾਏ, ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ, ਗੁਣਵੰਤੀ ਸਾਹ ਲਾਹਿਆ ਸੱਚੇ ਸੱਚੀ ਸੋਏ, ਭੁੱਲਿਆ

ਭੰਡਾਰ ਨਾਨਕ ਤੋਟ ਨਾ ਆਵੀ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲੈ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦਾ ਨਵਤਨੋ ਆਵ ਸੇ ਮਨ ਆਏ ਰਹਾਉ ਹਰ ਜਿਉ ਰਾਖੋ ਆਪਣੀ ਸਰਨਾਈ ਜਿਉ ਰਾਖੈ ਤਿਉ ਰਹਿਣਾ ਗੁਰ ਕੇ ਸ਼ਬਦ ਜੀਵਿਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨਾ ਉਪਾਈਏ ਗੁਰਮਤ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਦ ਭਵਾਇਆ ਲੱਖ ਚੌਰਾਸੀ ਹੀ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੈ ਆਂਦਨ ਗੁਣ ਗਾਵੈ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮੁਖ ਅਕਥ ਕਹਾਣੀ ਸੱਚਾ ਸਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਈਂਦਾ ਨਾਨਕ ਸਾਵਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆਂ ਮਨ ਨਿਰਮਲ ਭਏ ਸਤਿਗੁਰ ਸੇਵਿਆਂ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵੈ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਉ ਸੱਚੇ ਸ਼ਬਦ ਪਤ ਉਪਜੇ ਸੱਚੇ ਸੱਚਾ ਨਾਉ ਜਿੰਨੀ ਹਉਮੈ ਮਾਰ ਪਛਾਣਿਆ ਹੋਂ ਤਿੰਨ ਬਲਿਹਾਰੈ ਜਾਉ ਮਨਮੁਖ ਸੱਚ ਨ ਜਾਣਨੀ ਤਿੰਨ ਠੌਰ ਨ ਕਤਹੂ ਥਾਉ ਸੱਚ ਖਾਣਾ ਸੱਚ ਪੈਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾਹ ਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵੀ ਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜੀ ਨੀ ਨਾ ਸੇਵਿਓ ਸੋ ਕਿਤ ਆਏ ਸੰਸਾਰ ਜਮ ਦਰ ਬੱਧੈ ਮਾਰੀ ਹੈ ਕੂਕ ਨਾ ਸੁਣੇ ਪੂਕਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੈ ਭੱਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਤਾ ਸਬਦੇ ਭਵ ਜਲ ਤਰਨਾ ਲੱਖ ਚੌਰਾਸੇ ਹੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੈ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾ ਨਿਜ ਕਰ ਵਾਸਾ ਪਾਇਆ ਸੱਚੇ ਮੈਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚੇਤਨ ਆਵੇ ਉਸ ਪਾਰ ਬ੍ਰਾਹਮਣ ਲੱਗੇ ਨਾ ਤੱਤੀ ਵਾਓ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਓ ਜੇ

0: ਮਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕਸ ਬੰਦ ਬੰਦ ਜੀਉ ਜੀਉ ਸਗਲੀ ਕੀਤ ਚੇਤਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ ਕਾਇਆ ਰੋਗ ਨ ਛਿਦਰ ਕਿਸ਼ ਨਾ ਕਿਸ਼ ਕਾੜਾ ਸੋਗ ਮਿਰਤਨ ਆਵੇ ਚਿੱਤ ਤਿਸ ਐਨਸ ਭੋਗੈ ਭੋਗ ਸਭ ਕਿਛ ਕੀਰਤਨ ਆਪਣਾ ਜੀ ਨ ਸੰਕ ਧਰਿਆ ਚੇਤਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰਸਿਓ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਅਵਰਨਾ ਦੂਜਾ ਥਾਓ ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵੈ ਪ੍ਰਭ ਕੀ ਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਗਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਹਿਸਥੀ ਗ੍ਰਹਿਸਥ ਧਰਮਾਤਾ ਇੱਕ ਸ਼ਬਦੀ ਬਹੁਰੂਪ ਅਵਧੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇੱਕ ਲੂਕ ਨ ਦੇਵੈ ਦਰਸਾ ਇੱਕ ਮਨ ਹੀ ਗਿਆਤਾ ਘਟ ਨ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਗਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰਗ ਮੱਛ ਪੈ ਆਲ ਜੀਓ ਹਉ ਵਾਰੀ ਹਉ ਵਾਰਨੈ ਕੁਰਬਾਨ ਤੇਰੇ ਨਾਵ ਨੂੰ ਰਹਾਓ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੇ ਜਾਪਦਾ ਸਭ ਨਾਵੈ ਨੋ ਪ੍ਰਤਾਪ ਦਾ ਸਤਿਗੁਰੂ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਉ ਬਰ ਜਾਈਏ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮੁਨਜਨ ਲੋਜੇ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹ ਜਗਤ ਭਰਮ ਭੁਲਾਇਆ ਆਪੋ ਤੁਦ ਖਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਨਾ ਕੇ ਨਾਹੇ ਜੀਓ ਦੁਹਾਗਣੀ ਕਿਆ ਨੇ ਸਾਣੀਆਂ ਖਸਮੋ ਕੁੱਥੀਆਂ ਫਿਰੇ ਨੇ ਮਾਣੀਆਂ ਮੈਲੇ ਵੇਸ ਤਿਨ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਈਆਂ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ ਜਿਨ੍ਹਾਂ ਪਾਣੀ ਕਾ ਰਸ ਆਇਆ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੈ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਏ ਜਿਤ ਮਿਲਿਆ ਨਾਮ ਵਖਾਣੀਏ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹੋ ਸਤਿਗੁਰ ਬਿੱਟੋਂ ਘੁਮਾਇਆ ਜਿਨ ਭ੍ਰਮ ਭੂਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ ਤੂੰ ਸਭਨਾ ਮਾਹੀ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕੀ ਪੈਜ ਰੱਖੀਆ ਦੋਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਗਾਵ ਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕਹਿ ਰੱਖਿਓਨ ਲੱਗੈ ਨ ਤੱਤੀ ਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਇੱਛੇੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਓ ਤੁਧ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਈ ਜੀਓ। ਗੋਪੀ ਨੈ ਗੋ ਆਲੀਆ ਤੁਦ ਆਪੇ ਗੋਏ ਉਠਾ ਲਿਆ, ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ। ਜਿਨ ਸਤਿਗੁਰ ਸਿਉਂ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿਨਾਂ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚੰਗੇ ਆਈਆਂ ਮੈਂ ਰਾਤ ਦੇਹ ਵਡਿਆਈਆਂ, ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜਾ ਵਰਨਾ ਕੋਏ ਜੀਓ। ਰਹਾਓ ਗੋਸਾਈ ਮਿਹੰਡਾ ਇੱਠੜਾ, ਅੰਮ ਅਬੈ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਓ। ਤੇਰੇ ਹੁਕਮੈ ਸਾਵਣ ਆਇਆ, ਮੈਂ ਸਤ ਕਾ ਹੱਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਖਾਸਮ ਜਮਾਏ ਜੀਓ। ਹਉ ਗੁਰਮਿਲ ਇੱਕ ਪਛਾਣਦਾ, ਦੁਆ ਕਾਗਲ ਚਿੱਤ ਨ ਜਾਣਦਾ, ਹਰ ਇੱਕ ਤੇ ਕਾਰੇ ਲਾਇਨ ਜਿਓ, ਭਾਵੈ ਤਿਵੈ ਨਿਭਾਹੇ ਜੀਓ। ਤੁਸੀਂ ਭੁੱਗ ਹੋ ਪੁੰਚ ਹੋ ਭਾਈਓ, ਗੁਰ ਦੀਵਾਨ ਕਵਾਏ ਪੈ ਨਾਏਓ। ਹਉ ਹੋਆ ਮਾਹਰ ਪਿੰਡ ਦਾ, ਬਨ ਆਂਦੇ ਪੰਜ ਸਰੀਕ ਜੀਓ, ਹੋ ਆਇਆ ਸਾਮੇ ਤੇ ਹੰਡੀਆ, ਪੰਜ ਕਿਰਸਾਨ ਮੁਜੇਰੇ ਮਿਹੰਡਿਆ, ਕੰਨ ਕੋਈ ਕੱਢ ਨਾ ਗਈ, ਨਾਨਕ ਬੁੱਠਾ ਭੁੱਗ ਗਿਰਾਓ ਜੀਓ। ਹਉ ਵਾਰੀ ਘੁੰਮਾਂ ਜਾਮਦਾ, ਇੱਕ ਸਾਹਾ ਤੁਧ ਧਿਆਏਂਦਾ, ਉੱਜੜ ਥਿਉਂ ਵਸਾਇਓ, ਹੋ ਤੁਧ ਵਿੱਟੋਂ ਕੁਰਬਾਨ ਜੀਓ। ਹਰ ਇੱਠੈ ਨਿਤ ਧਿਆਏਂਦਾ, ਮਨ ਚਿੰਦੀ ਸੋ ਫਲ ਪਾਏਂਦਾ, ਸਭੇ ਕਾਰ ਸਵਾਰਿਆਂ ਲਾਹਿਨ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿੱਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰੂ ਪੁਰਖ ਵਿਖਾਲਿਆ, ਮਸਤਕ ਧਰ ਕੈ ਹੱਥ ਜੀਓ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾ ਲੈਂਦਾ ਭਾਲ ਕੈ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਓ। ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸਨਾਨ ਦਰਾਇਆ, ਸਭ ਮੁਕਤ ਹੋਆ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸ੍ਰਿਸ਼ਟ ਸਿਵੈ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਠੋਕ ਵਜਾਏ ਸਭ ਡਿੱਠਿਆ ਤੁਸ ਆਪੇ ਲੈਣ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਝਾਨ ਦਾ, ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਏ ਥਾਏ ਜੀਓ। ਤੇਰਿਆ ਭਗਤਾਂ ਭੁੱਖ ਸਦ ਤੇਰੀ ਆ, ਹਰ ਲੋਚਾ ਪੂਰਨ ਮੇਰੀ ਆ, ਦੇਹੋ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲੇਹੋ ਮਿਲਾਏ ਜੀਓ। ਤੁਧ ਜੀਵੜ ਅਵਰ ਨਾ ਭਾਲਿਆ, ਤੂੰ ਦੀਪ ਲੋ ਪੈ ਆਲਿਆ, ਤੂੰ ਥਾਂ ਥਨੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜੀਓ। ਹਉ ਗੁਸਾਈ ਦਾ ਪਹਿਲਾਂ ਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਦੇ ਕੱਠਿਆ, ਦਉ ਬੈਠਾ ਵੇਖੇ ਆਪ ਜੀਓ। ਵਾਤ ਵੰਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆ, ਨਿਹੱਥੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚੀਹਨਾ ਬਾਹਰਾ, ਹਰ ਦਿੱਸੇ ਹਾਜ਼ਰ ਜਾਹਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤ ਰੱਤੇ ਗੁਣਤਾਸ ਜੀਓ। ਮੈਂ ਜੁਗ ਜੁਗ ਦਇ ਸੇਵਰੀ, ਗੁਰ ਕੱਟੀ ਮਿਹੰਡੀ ਜੇਵੜੀ, ਹਉ ਬਹੁਰ ਛਿੰਝ ਨਾ ਨੱਚੋ, ਨਾਨਕ ਅਵਸਰ ਲੱਦਾ ਭਾਲ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਾਇਆ ਗਰਪਾਸ, ਹੁਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸਿੱਤੀ ਅਰਦਾਸ, ਖਸਮ ਸਿੱਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗਰਪਾਸ, ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉਂ ਜਸਦਾ ਘਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁੱਤ ਮੇਰਾ, ਚੀਤ ਅਚੀਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਮਨ ਭੀਤਰ ਧਰ ਗਿਆਨ, कहो नानक प्राणी दूजे पहरे विसर गया ध्यान तीजे पहरे रहण कै वणजारिया मित्रा तन जोवन स्यो चित हर कनन हर का नाम न चेत ही वणजारिया मित्रा बद्धा छुट्टै जित हर का नाम न चेते प्राणी बिकल पया संग माया धन स्यो रत्ता जोवन मत्ता अहला जन्म गवाया धर्म सेती वाह पार न कीतो कर्म न कीतो मित कहो नानक तीजे पहरे प्राणी धन जोवन स्यो चित चौथे पहरे रहण कै वणजारिया मित्रा लावी आया खेत जां जम पकड़ चलाया वणजारिया मित्रा किसे न मिलिया भेत भेत चेत हर किसे न मिलियो जां जम पकड़ चलाया झूठा रुदन हुआ दो आलै खिन में पया पराया साई वस्त प्राप्त हुई जिस स्यो लाया हेत कहो नानक प्राणी चौथे पहरे लावी लूणिया खेत श्री राग महला पहला पहले पहरे रहण के वणजारिया मित्रा बालक बुद्ध अचीत खीर पिए खिलाए खीर पिए खिलाइए वणजारिया मित्रा मात पिता सुत हेत मात पिता सुत नेहो कनेरा माया मोहसुबाई संजोगी आया कीर्तक माया करणी कार कराई राम नाम बिन मुक्त न होई बूढ़ी दूजे हेत कहो नानक प्राणी पहले पहरे छूटे गाहर चेत दूजे पहरे रहण के वणजारिया मित्रा पर जोबन मैं मत एनिस काम व्यापया वणजारिया मित्रा अंदले नाम न चित राम नाम कट अंतर नाही होर जाने रस कस मीठे ज्ञान ध्यान गुण संजम नाही जन्म मरोगे झूठे तीर्थ वर्त सुच संजम नाही कर्म धर्म नहीं पूजा नानक भाई भगत निस्तारा दुबदा व्यापै दूजा तीजे पहरे रहण के वणजारिया मित्रा सर हस हंस उलथड़े आए जोबन कटे जरुआ जणै वणजारिया मित्रा आप कटे दिन जाए अंतकाल पछतासी अंदले जां जम पकड़ चलाया सब किश अपना कर कर राख्या खिन मैं भया पराया बुद्ध विसर्जी गई सियाणव कर अवगण पछताए कहो नानक प्राणी तीजे पहरे प्रभ चीतो लिव लाए चौथे पहरे रहण के वणजारिया मित्रा बिरध पया तन खीण अखी अंध न दिसी वणजारिया मित्रा कन्नी सुने न वैण अखी अंध जीव रस नाही रहे पराको ताना गुण अंतर नाही क्यों सुख पावै मनमुख आवण जाना खड़ पक्की कूड़ भजै बिनसे आए चले क्या माण कहो नानक प्राणी चौथे पहरे गुरमुख शब्द पछाण ओड़काया तिना साहया वणजारिया मित्रा जर जरवाणा कन्न इक रती गुण ना समाणिया वणजारिया मित्रा अवगण खड़सन बन गुण संजम जावै झूठ न खावै ना तिस जमण मरना काल जाल जम जोहे न साकै भाई भगत पै तरना पद सेती जावै सहज समावै सगले दुख मिटावै कहो नानक प्राणी गुरमुख छूटै साचे ते पत पावै श्री राग महला चौथा पहले पहरे रहण के वणजारिया मित्रा हर पाया उदर मझार हर त्यावै हर उचरै वणजारिया मित्रा हर हर नाम समार हर हर नाम जपे आराधे विच अग्नि हर जप जीविया बाहर जन्म पया मुख लागा सरसे पिता मात थीविया जिसकी बात तिस चेते प्राणी कर हिरदे गुरुमुख विचार कहो नानक प्राणी पहले पहरे हर जपिए किरपा धार दूजे पहरे रहण कै वणजारिया मित्रा मन लागा दूजे पाए मेरा मेरा कर पलगिए वणजारिया मित्रा लै मात पिता गल लाए लावे मात पिता सदा गल सेती मन जाने खट खवाए जो देवै तिसे न जाने मूड़ा दिते नो लपटाए कोई गुरमुख होवै सो करे विचार हर त्यावे मन लिव लाए कहो नानक दूजे पहरे प्राणी तिस काल न कबहू खाए तीजे पहरे रहण कै वणजारिया मित्रा मन लगा आल जंजार तन चितवे तन सांचवै वणजारिया मित्रा हर नामा हर ना समार हर नामा हर हर कदे ना समालै जे होवै अंत सखाई इह तन संपे माया झूठी अंत छोड़ चलिया पछताई जिसनू कृपा करे गुर मेले सो हर हर नाम समार कहो नानक तीजे पहरे प्राणी से जाए मिले हर नाल चौथे पहरे रहण के वणजारिया मित्रा हर चलण वेला आदि कर सेवो पूरा सतगुरु वणजारिया मित्रा सब चली रहन विहादी हर सेवो खिन खिन ढिल मूल न करहो जित अस्थिर जुग जुग होवो हर सेती सदमाण हो रलिया जन्म मरण दुख खोवो गुर सतगुर स्वामी भीत न जाणो हो जित मिल हर भगत सुखांदी कहो नानक प्राणी चौथे पहरे सफल्यो रहन भगतां दी श्री राग महला पंजवा पहले पैरे रहन के वणजारिया मित्रा तर पाए ता उदरे माह दसी मासी मानस किया वणजारिया मित्रा कर मोहलत कर्म कमाहे मोहलत कर दीनी कर्म कमाणे जैसा लिखत तुर पाया मात पिता भाई सुतबंता तिन पीतर प्रभु संजोया कर्म सुकर्म कराए आपे इस जंत वास किछ नाहे कहो नानक प्राणी पहले पहरे तर पाए ता उदरे माहे दूजे पहरे रहन के वणजारिया मित्रा पर जवानी लहरी दे बुरा भला ना पछाणी वणजारिया मित्रा मन मत्ता अहमे बुरा भला ना पछाणे प्राणी आगे पंथ करारा पूरा सतगुर कबू न सेव्या सिर ढांडे सिर ठांडे जम दंदारा धर्म राय जब पकरस बवरै तब क्या जवाब करे कहो नानक दूजे पहरे प्राणी पर जोवन लहरी दे तीजे पैरे रहन के वणजारिया मित्रा बिख सांचे अंध अग्ञान पुत्र कलत्र मोहे लपटिया वणजारिया मित्रा अंतर लहर लुभान अंतर लहर लुभान प्राणी सो प्रभ चेतना आवै साध संग सो संग न किया बहु जोनी दुख पावै सिरजनहार विसारिया स्वामी इक निमख न लगो ध्यान कहो नानक प्राणी तीजे पहरे बिख सांचे अंध अग्ञान चौथे पहरे रहन के वणजारिया मित्रा दिन नेड़े आया सोए गुरमुख नाम समाल तू वणजारिया मित्रा तेरा दरग है बेली होए गुरमुख नाम समाल प्राणी अंत होए सिखाई एहो मोह माया तेरे संग न चालै झूठी प्रीत लगाई सगली रहन गुदरी अंधियारी सेव सतगुर चानण होए कहो नानक प्राणी चौथे पहरे दिन नेड़े आया सोए लिखिया आया गोविंद का वणजारिया मित्रा उठ चले कमाणा साथ एक रत्ती बिलमना देवनी वणजारिया मित्रा उनी तकड़े पाए हाथ लिखिया आया पकड़ चलाया मनमुख सदा दोहेले जिन्नी पूरा सतगुर सेव्या से दर गए सदा सुहेले कर्म धरती शरीर जुग अंतर जो बोवै सो खात कहो नानक भगत सुह दरबारे मनमुख सदा पवात श्री राग महला चौथा कर दूजा शांत एक ओंकार सतगुर प्रसाद मुंद ऐणी पेड़े क्यों कर हर दर्शन पिखै हर हर अपनी कृपा करे गुरमुख सहुरड़े कम सिखै गुरमुख हर हर सदा त्याए सहियां विच फिरे सुहेली हर दरगह बाहा लुडाए लेखा धर्म राय की बाकी जप हर हर नाम किरखै मुंद ऐणी पेड़े गुरमुख हर दर्शन दिखै व्याहु हुआ मेरे बाबुला गुरमुखे हर पाया अग्ञान अंधेरा कटिया गुर ज्ञान प्रचंड बलाया बलिया गुर ज्ञान अंधेरा बिनसिया हर रतन पदार्थ लादा होमे रोग गया दुख लाथा आप आपे गुरमत खादा अकाल मूर्त वर पाया विनाशी ना कदे मरे ना जाया व्याह हुआ मेरे बाबुला गुरमुखे हर पाया हर सत सते मेरे बाबुला हर जन मिल जन सुहंदी पेव कड़े हर जप सुहेली विच सहुरड़े खरी सुहंदी सहुरड़े विच खरी सुहंदी जिन पेव कड़े नाम सुमालिया सब सफल जन्म तिनांदा गुरमुख जिन्ना मन जिन पासा ढालिया हर संत जना मिल कारज सोहया वर पाया पुरख आनंदी हर सात सात मेरे बावला हर जान मेला जान सुहंदी हर प्रभ मेरे बावला हर देवो दान मैं दाजो हर कपड़ो हर शोभा देवो जित सवरै मेरा काजो हर हर भगती का सुहिला गुर सतगुर दान दिवाया खांड वर भांड हर शोभा होई ओ दान न रलै रलाया होर मनमुख दाज जे रख दिखालै सो कूड़ अहंकार कच पाजो ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵਹੁ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬੁਲਾ, ਪਿਰ ਮਿਲ ਧਨ ਵੇਲ ਵਧੰਦੀ, ਹਰ ਜੁਗੋ ਹੈ ਜੁਗੋ, ਜੁਗ ਜੁਗ ਹੈ ਜੁਗੋ, ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ, ਜਿਨ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਬ ਹੀ ਬਿਨਸੈ ਜਾਵੇ, ਨਿਤ ਦੇਵੇ ਚੜੇ ਸਵਾਇਆ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਪਿਰ ਮਿਲ ਧਨ ਵੇਲ ਵਧੰਦੀ, ਸ੍ਰੀ ਰਾਗ ਮਹੱਲਾ ਪੰਜਵਾਂ ਸ਼ਾਂਤ, ਇੱਕ ਓਅੰਕਾਰ ਸਤਿਗੁਰ ਸਾਧ, ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਨਿਭ ਹੈ ਤੇਰੇ ਨਾਲੇ, ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵੇ, ਚਰਨ ਕਮਲ ਚਿਤਲਾਏ, ਜਲ ਥਲ ਪੂਰ ਹੈ ਬਨਵਾਰੀ, ਘੱਟ ਘੱਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਭ੍ਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀਉ ਮਿੱਤਰਾ, ਬਿਖ ਸਾਗਰ ਸੰਸਾਰੇ, ਚਰਨ ਕਮਲ ਕਰ ਬੋਹਿਤ ਕਰਤੇ, ਸਹਿਸਾ ਦੂਖ ਨਾ ਵਿਆਪੈ, ਗੁਰ ਪੂਰਾ ਭੇਟੇ ਵਡਭਾਗੀ, ਆੜ ਪੈਰ ਪ੍ਰਭ ਜਾਪੈ, ਆਦਿ ਜੁਗਾਦੀ ਸੇਵਕ ਸਵਾਮੀ, ਭਗਤਾਂ ਨਾਮ ਆਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜੀਉ ਮਿੱਤਰਾ, ਹਰ ਲੱਦੇ ਖੀਪ ਸਵੱਲੀ, ਮਨ ਪਿਆਰਿਆ ਜੀਉ ਮਿੱਤਰਾ, ਹਰ ਦਰ ਨਿਹਚਲ ਮੱਲੀ, ਹਰ ਦਰ ਸੇਵੈ ਅਲੱਖ ਭੇਵੈ, ਨਿਹਚਲ ਆਸਣ ਪਾਇਆ, ਤੈ ਜਨਮ ਨ ਮਰਨ ਨਾ ਆਵਣ ਜਾਣਾ, ਸੰਸਾ ਦੁਖ ਮਿਟਾਇਆ, ਚਿੱਤਰ ਗੁਪਤ ਕਾ ਕਾਗਦ ਫਾਰਿਆ, ਜਮ ਦੂਤਾ ਕਛੂ ਨ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ, ਹਰ ਲੱਦੈ ਖੇਪ ਸਵੱਲੀ, ਮਨ ਪਿਆਰਿਆ ਜੀਉ ਮਿੱਤਰਾ, ਕਰ ਸੰਤਾ ਸੰਗ ਨਿਵਾਸੋ, ਮਨ ਪਿਆਰਿਆ ਜੀਉ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ, ਸਿਮਰ ਸੁਆਮੀ ਸੁਖੈ ਗਾਮੀ, ਇੱਛ ਸਗਲੀ ਪੁੰਨੀਆ, ਪੁਰਬੇ ਕਮਾਏ ਸ੍ਰੀ ਰੰਗ ਪਾਏ, ਹਰ ਮਿਲੇ ਚਿਰੀ ਬਛੁਨਿਆ, ਅੰਤਰ ਬਾਹਰ ਸਰਬੱਤ ਰਵਿਆ, ਮਨ ਉਪਜਿਆ ਵਿਸਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਉ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜੀਉ ਮਿੱਤਰਾ, ਹਰ ਜਲਵ ਮਿਲ ਜੀਵੇ ਮੀਨਾ, ਹਰ ਪੀ ਆਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾ ਮਨ ਬੁੱਠੈ, ਸ੍ਰੀ ਧਰ ਪਾਏ ਮੰਗਲ ਗਾਏ, ਇਛ ਪਨੀ ਸਤਿਗੁਰ ਤੁਠੈ, ਲੜ ਲੀਨੇ ਲਾਏ ਨੌ ਨਿਧ ਪਾਏ, ਨਾਉ ਸਰਬਸ ਠਾਕੁਰ ਦੀਨਾ, ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ, ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਡੱਖਣਾ ਹੱਠ ਮਜਾਹੂ ਮਾਪਰੀ ਪੱਸੇ ਕਿਉ ਦੀਦਾਰ, ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ, ਸ਼ਾਂਤ ਚਰਨ ਕਮਲ ਸੁਪ੍ਰੀਤ, ਰੀਤ ਸੰਤਨ ਮਨ ਆਵੈ ਜੀਉ, ਦੁਤੀਆ ਭਾਉ ਵਿਪਰੀਤ ਅਨੀਤ, ਦਾਸਾ ਨਹਿ ਭਾਵੈ ਜੀਉ, ਦਾਸਾ ਨਹਿ ਭਾਵੈ ਬਿਨ ਦਰਸਾਵੈ, ਇੱਕ ਕਿਨ ਧੀਰਜ ਕਿਉਂ ਕਰੈ, ਨਾਮ ਬਿਹੁਣਾ ਤਨ ਮਨ ਹੀਨਾ, ਜਲ ਬਿਨ ਮਛਲੀ ਜੀਉ ਮਰੈ, ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ, ਗੁਣ ਸਾਧ ਸੰਗਤ ਮਿਲ ਗਾਵੈ, ਨਾਨਕੇ ਸੁਆਮੀ ਧਾਰ ਅਨੁਗ੍ਰਹੋ, ਮਨ ਤਨ ਅੰਕ ਸਮਾਵੈ, ਡੱਖਣਾ ਸਹੰਦੜੋ ਹਬਠਾਏ, ਕੋਈ ਨਾ ਦਿਸੇ ਡੂਜੜੋ, ਖੁਰੜੇ ਕਪਾੜ ਨਾਨਕ ਸਤਿਗੁਰ ਭੇਟ ਦੈ ਸ਼ਾਂਤ, ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਏ ਜੀਉ, ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ, ਕਿਉਂ ਮਨੋ ਵਿਸਾਰੀਏ ਜੀਉ, ਕਿਉਂ ਮਨੋ ਵਿਸਾਰੀਏ, ਨਿਮਖ ਨਹੀਂ ਟਾਰੀਏ, ਗੁਣਵੰਤ ਪ੍ਰਾਣ ਹਮਾਰੇ, ਮਨ ਬਾਂਛਤ ਫਲਦੀਤ ਹੈ ਸਵਾਮੀ, ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ ਸਰਵ ਕੇ ਸਾਥੇ, ਜਪ ਜੂਏ ਜਨਮ ਨਾ ਹਾਰੀਐ, ਨਾਨਕ ਕੀ ਬੇਨੰਤੀ ਪ੍ਰਾਪੈ, ਕਿਰਪਾ ਕਰ ਭਵਜਲ ਤਾਰੀਐ, ਡੱਖਣਾ ਤੂੜੀ ਮੱਜਣ ਸਾਧ ਕੇ ਸਾਈ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ, ਸ਼ਾਂਤ ਸੁੰਦਰ ਸਵਾਮੀ ਧਾਮ, ਭਗਤੈਂ ਬਿਸਰਾਮ, ਆਸਾ ਲਗ ਜੀਵ ਤੇ ਜੀਓ, ਮਨ ਤਨੈ ਗਲਤਾਨ, ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵਤੇ ਜੀਓ, ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ, ਵਿਖੇ ਬਨ ਫੀਕਾ ਜਾਣਿਆ, ਪਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗ ਨਿਧ ਮਾਨਿਆ, ਸਰਬ ਸੋ ਸੁਖ ਆਨੰਦ ਕਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ, ਇੱਕ ਤਿਲ ਨਹੀਂ ਵਿਸਰੇ ਪ੍ਰਾਣ ਆਧਾਰਾ ਜਪ ਜਪ ਨਾਨਕ ਜੀਵ ਤੇ ਡੱਖਣਾ ਜੋ ਤਨ ਕੀ ਆਪਣੇ ਤਿਨ ਕੋ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸ਼ਾਂਤ ਪ੍ਰੇਮ ਠਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੇ ਪ੍ਰਸਾਦ ਅਗਾਧ ਕੰਠ ਲੱਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਬਿੰਦ ਟੁੱਠੇ ਜਨਮ ਮਰਨਾ ਸਭ ਮਿਟ ਗਏ ਸੁਖੀ ਮੰਗਲੋ ਗਾਇਆ ਸਖੀ ਮੰਗਲੋ ਗਾਇਆ ਇਛ ਪੁਜਾਇਆ ਬੋੜ ਨਮਾਇਆ ਹੋਇਆ ਕਰ ਗੈ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਡੱਕਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਤਹਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ਾਂਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੇ ਹਰ ਜਸੋ ਦੀਨੇ ਜੋ ਨ ਨਤਾਵੈ ਨੈ ਮਰੀ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੈ ਕਾਮ ਕ੍ਰੋਧ ਲੋਭ ਮਾਰਿਆ ਕਥ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ
1: ਮੈਂ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੇ ਹੀ ਜਤ ਪਤ ਜੋ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕੋ ਪੂਰਬ ਲਿਖਿਆ ਸੇ ਆਏ ਮੇਰੇ ਗੁਰਪਾਸ ਸੇਵਾ ਸੇਵਕ ਭਾਏ ਸੇਵਕ ਭਾਏ ਬਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਪਾਰੀਆਂ ਜਿਨ ਵੱਖਰ ਲਦੜਿਆ ਹਰ ਰਾਸ ਗੁਰਮੁਖਾਂ ਦੁਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣ ਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹੇ ਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚ ਸਤਿਗੁਰ ਸੇਵੈ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੈ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਇੱਕ ਸੇਦਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੀਂ ਡਰ ਭਰਮ ਪੋ ਦੂਰ ਕਰ ਹਰ ਤਿਸੇ ਨੂੰ ਸਲਾਹ ਹੈ ਜੇ ਤੁਦ ਰੱਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭੋ ਬਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾ ਲਹਿਣ ਇੱਕ ਨਾ ਸੁਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦਿਦਾਰ ਪੂਰੇ ਪਾਏ ਸਾ ਥਾਉ ਨਾਹੀਂ ਖਾਏ ਕਾ ਪੌੜੀ ਸਭ ਆਪੇ ਤੁਧ ਉਪਾਏ ਕੈ ਆਪੇ ਆਪ ਕਾਰੇ ਲਾਈ ਤੂੰ ਆਪੇ ਵੇਖ ਵਿਗ ਸਦਾ ਆਪਣੀ ਵਡਿਆਈ ਹਰ ਤੁਧੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੁੰਦ ਆਪੇ ਆਪ ਵਰਤਦਾ ਸਭਨਾ ਹੀ ਥਾਈ ਹਰ ਤਿਸੇ ਧਿਆਵੋ ਸੰਤ ਜਨ ਜੋ ਲਏ ਛੜਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆ ਇੱਕਾ ਛਾਉ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾਂ ਪਤ ਲਿਖੈ ਪਾਈ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ ਪੌੜੀ ਤੁਦ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੈ ਦਸ ਚਾਰ ਹਟ ਤੁਦ ਸਾਜਿਆ ਵਪਾਰ ਕਰੀਵੇ ਇੱਕ ਨਾਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੈ ਤਿੰਨ ਜਮ ਕਾਲ ਨਾ ਵਿਆਪੇ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾ

ਚਾਰ ਸਿਉਂ ਤਿੰਨ ਪਿੱਛੇ ਸਭ ਜਗਤ ਸਿਆ ਸੋਏ ਵਖਤ ਵਿਚਾਰੇ ਸੂ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧ ਕਰ ਸਿਜਦਾ ਮਨ ਕਰ ਮਖਸੂਦ ਜੇ ਤਿਰ ਦੇਖਾ ਤੇ ਤਿਰ ਮੌਜੂਦ ਮਹੱਲਾ ਤੀਜਾ ਗੁਰ ਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ ਸਭ ਤੁਝੇ ਧਿਆਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿੰਨਾਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਜੋਜ ਵਿਡਾਣਾ ਸਲੋਕ ਮਹੱਲਾ ਤੀਜਾ ਕਲੋ ਮਜਾਸਨੀ ਕਲੋ ਮਸਾਜਨੀ ਕਿਆ ਸਦਾਈਏ ਹਿਰਦੈ ਹੀ ਲਿਖ ਲਿਹੋ ਸਦਾ ਸਾਹਿਬ ਕੈ ਰੰਗ ਰਹੇ ਕਬੂ ਨਾ ਝੂਠ ਸੁਨੇਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾ ਲੈ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੈ ਪਾਏ ਮਹੱਲਾ ਤੀਜਾ ਨਦਰੀ ਆਵਦਾ ਨਾਲ ਨ ਚੱਲੀ ਵੇਖੋ ਕੋ ਵਿਉ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵ ਲਾਏ ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਿਲੇਤ ਸਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸ ਬਾਣੀਏ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬੋਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵੱਡੀ ਵਡਿਆਈ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਨਾ ਜਾਂ ਨਾ ਸੁਣਹੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹੋਂ ਹੋਂ ਕਰਤੀ ਸਭ ਮੋਈ ਸੰਪੋ ਕਿਸੇ ਨਾ ਨਾਲ ਦੂਜੇ ਭਾਈ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ ਮਹੱਲਾ ਤੀਜਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ ਆਹਾ ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟ ਵੀ ਆਹਾ ਰੀਸਾਂ ਕਰਹਿ ਤਿਨਾੜੀਆਂ ਜੋ ਸੇਵੈ ਦਰ ਖੜੀ ਆਹਾ ਨਾਲੇ ਖਸਮੈ ਰਤੀਆਂ ਮਾਣੇ ਸੁੱਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਕਾਰ ਥਾਂ ਜੇ ਤਿੰਨ ਕੇ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੇ ਰਜਾਈ ਤਰਕਰ ਸੋਭਾ ਮਹਿਰ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕੁਸੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋੜਾ ਛੋੜ ਛੋਛਾ ਇਸ ਦਾ ਮੁੱਲ ਦੂਜੇ ਲੱਗੇ ਪਚ ਮੂਹੇ ਮੂਰਖ ਅੰਧ ਗਵਾਰ ਵਿਸ਼ਟਾ ਅੰਦਰ ਕੀਟ ਸੇ ਪਏ ਪਚੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵੱਲ ਛਲ ਕਰਕੇ ਖਾਂਵਦੇ ਮੂੰਹੋਂ ਕੂੜ ਕੁਸਤ ਤਿਨੀ ਢਾਹਿਆ ਤੁਧ ਆਪੇ ਪਾਵੈ ਸੋ ਕਰੇ ਤੁਧ ਉਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਓ ਤਿਨਾ ਅਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਏ ਤਿਨਾ ਸਫਲ ਹੈ ਚੇਤਾ ਹੱਥ ਤੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਬਖਾਣੇ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜੀਓ ਜੀਓ ਜਿਨ ਜੀਓ ਪਿੰਡ ਦਿੱਤਾ

0: ਤਿਸ ਕਬੂ ਨਾ ਚੇਤੈ ਜੋ ਦਿਨ ਦਾ ਰਿਜਕ ਸੰਭਾਏ ਜਮ ਕਾ ਫਾਹਾ ਗਲੋਂ ਕੱਟੀਏ ਫਿਰ ਫਿਰ ਆਵੈ ਜਾਏ ਮਨਮੁਖ ਕਿਸ਼ੂ ਨਾ ਸੂਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੈ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿੱਤਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਮੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਹੇ ਵਿਨਾਸ ਜਿਉਂ ਭਾਵੇ ਤਿਉਂ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਝੋਂ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾ ਸਭ ਤੁਧੇ ਨੂੰ ਸਲਾਹਿੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜਪੜ ਉੱਚਾ ਕੂਕਦਾ ਮਾਇਆ ਮੋਹ ਮੋਹੇ ਪਿਆਰ ਅੰਤਰ ਬ੍ਰਹਮ ਨ ਚਿੰਨ ਏ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੁੱਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੈ ਗੁਰਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੈ ਤਿਸ ਗੁਰਮੁਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹਟਕੇ ਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਨੂੰ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨੇ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੇ ਹਰ ਨਾਮ ਦਿੜਾਇਆ ਤਿੰਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨ ਸਾਕੈ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜੋ ਨਾਨਕ ਨਾਮ ਲਏ ਤਾ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦਿਬਾਣ ਸਿਓ ਸੋ ਸਭਨੀ ਦਿਬਾਣੀ ਮਿਲਿਆ ਜਿੱਥੇ ਉਹ ਜਾਏ ਬਹਿ ਉਹ ਸੁਰਖਰੂ ਉਸਕੇ ਮੂੰਹ ਡਿੱਠੈ ਸਭ ਪਾਪੀ ਤਰਿਆ ਉਹ ਸੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾਉ ਮੰਨੀਏ ਨਾਏ ਕਿਲਬਿਕ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਏ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮ ਅਡੋਲ ਨਾ ਡੋਲੀ ਗੁਰ ਕੈ ਭਾਏ ਸੁਭਾਏ ਗੁਰ ਬਿਣ ਸਹਿਜ ਨਾ ਆਵੇ ਲੋਭ ਮੈਲ ਨਾ ਵਿੱਚੋਂ ਜਾਏ ਖਿਨ ਪਲ ਹਰ ਨਾਮਨ ਵਸੈ ਸਭ 68 ਤੀਰਥ ਨਾਏ ਸੱਚੈ ਮੈਲ ਨ ਲੱਗੀ ਮਲ ਲਾਗੈ ਦੂਜੇ ਭਾਏ ਧੋਤੀ ਮੂਲ ਨਾ ਉਤਰੈ ਜੇ 68 ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਰਾਏ ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਬੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੈ ਸੋ ਲਹੇ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮੰਨੇ ਜੇ ਹੋਰੀ ਨਾਲ ਲੂਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠਹਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿਨ ਜਿਨ ਹਿਰਦੇ ਲੈ ਰਾਖੀ ਜਿਨ ਤੁਰ ਭਾਗ ਹੋਵੇ ਮੁਖ ਮਸਤਕ ਤਿਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰਿਸ਼ਟ ਉੱਤਮ ਗੁਰ ਬਚਨੀ ਸਹਿਜੇ ਸਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕਿਰਾਖੀ ਅਦ੍ਰਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੈ ਆਪਣਾ ਸੋ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕਹਿ ਰਹਿ ਨਾ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋਤ ਸੁਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਬੇਕਾਰੀ ਵੇੜਿਆ ਬੇਕਾਰਾਂ ਕਰਮ ਕਮਾਏ ਦੂਜੇ ਪਾਏ ਅਗਿਆਨੀ ਪੂਜ ਦਹ ਦਰਗਹਿ ਮਿਲੇ ਸਜਾਏ ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕੇਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਿਨ ਸੱਚੀ ਸਦਾ ਲਿਵਲ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੈ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ ਧਾਵਤ ਰਾਖੈ ਇਕਤ ਕਰ ਆਣੇ ਜੀਵਤ ਮਰੇ ਹਰ ਨਾਮ ਬਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਜਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ ਸਤ ਸੰਗਤ ਸਿਉਂ ਬਾਦ ਰਚਾਏ ਅੰਦਰ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੁਮੇਟ
1: ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੀ ਜੋ ਤਿਸ ਭਾਵੈ ਨਾਨਕਾ ਕਾ ਗਉ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ ਹੋਂ ਬਲਿਹਾਰੀ ਤਿਨਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਾਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਾਵ ਨਿਧ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋਂ ਟਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਾਧਕੈ ਕਿਥ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ओंकार सतगुर प्रसाद श्री राग कबीर जियो का एक स्वान कै घर गावना जननी जानत सुत बड़ा होत है इतना कू ना जाने जे दिन दिन आवद घटत है मोर मोर कर अदक लाड धर पेखत ही जम रावो हसै ऐसा तै जग भरम लाया कैसे बूझे जब मोहया है माया रहाओ कहत कबीर छोड़ बिख्या रस इत संगत निश्चो मरना रमैया जपो प्राणी अनहत जीवन बाणी इन विद भव सागर तरना जां तिस भावै तां लागे भाओ भरम भुलावा विचों जाय उपजे सहज ज्ञान मत जागै गुर प्रसाद अंतर लिव लागै इत संगत नाही मरना हुकम पछाण तां खसमै मिलना रहाओ दूजा श्री राग त्रिलोचन का माया मोह मन आगरड़ा प्राणी जरा मरण पौ विसर गया कोटांब देग विकसे कमला ज्यों पर कर जो है कापटनरा दूड़ा आयो है जम है तना तिन आगरड़ मैं रहना जाए कोई कोई साजन आए कहे मिल मेरे बीठला ले बाहड़ी बलाए मिल मेरे रमैया मैं लेह छडाए रहाओ अनक अनक भोग राज विसरे प्राणी संसार सागर पै अमर पया माया मूठा चीत सनाही जन्म गवायो आलसिया बिखम कोर पंथ चालना प्राणी रब सस तह ना प्रवेशं माया मोत विसर गया जा तजिले संसारं आज मेरे मन प्रगट पया है पेखिए ले धर्म राओ तह कर दल करन महाबली तिन आग लड़ै मैं रहन ना जाए जे को मुँह उपदेश करत है ता वाण त्रिण रतड़ा नारायण ऐ जी तू आपे सब किश जानदा बदत त्रिलोचन रामैया श्री राग भगत कबीर जियो का अचरज एक सुनोरे पंडिया अब किछ कहन न जाई सुर नर गण गंधर्व जिन मोहै त्रिपवन मेखली लाई राजा राम अनहद किंगरी बाजै जांकी दृष्ट नाद लिव लागै रहाओ पाठी गगन सिंह अर चुंगया कनक कलस इक पाया तिसमै धार चुआ अत निर्मल रसमै रसन चुआया एक जो बात अनूप बनी है पवन प्याला साजिया तीन पवन में एको जोगी कहो कवन है राजा ऐसे ज्ञान प्रगटया प्रखोतम कहो कबीर रंग राता और दुनी सब भरम भुलानी मन राम रसायन माता श्री राग बाणी भगत बेणी जियो की पहरिया कै घर गावना एक ओंकार सतगुर प्रसाद रे नर गर्भ कुंडल जब आशत उर्द ध्यान लिव लागा मृतक पिंड पद मद ना एनस एक अज्ञान सुनागा ते दिन समल कष्ट महा दुख अब चित अदक पसारिया गर्भ छोड़ मृत मंडल आया तो नर हर मनो विसारिया फिर पछतावेगा मूड़िया तू कवन कुमत भ्रम लागा चीत राम नाही जमपुर जाहेगा जन बिचरे अनरादा रहाओ वाल विनोद चिंद रस लागा खिन खिन मोहे ब्यापै रसमि समेद अमृत बिख चाखी तो पंच प्रगट संतापै जप तप संजम छोड़ सोकृत मत राम नाम ना अराध्या उछलिया काम काल मत लागी तो आन सकत गल बांध्या तारण तेज पर त्रै मुख जो है सर अपसर ना पछाणिया उन मत काम महाबिक भूले पाप पुन ना पछाणिया सुत संपत देख एह मन गर्भया राम हृदय ते खोया अवर मर्त माया मन तोलै तो पग मुख जन्म बिगोया पुंडर केस कुसुम ते तौले सपत पाताल की बाणी लोचन समर है, लोचन समर है, बुद्ध बल नाठी ता काम पावस मादाणी, तांते बिखे पई मत पावस काया कमल कुमलाणा, अवगत बाण छोड़ मिरत मंडल तौ पाछे पछताणा, निकुटी देह देख तुन उपजय मान करत नहीं बूझय, लालच करे जीवन पद कारण लोचन कछु ना सूझय, थाका तेज उड़िया मन पंखी कर आंगन ना सुखाई, बेणी कहे सुनो रे भगतो मरन मुकत किन पाई, श्री राग तोही मोही मोही तोही अंतर कैसा, कनक कटक जल तरंग जैसा, जौ पै हम ना पाप करंता आहे अनंता, पतित पावन नाम कैसे हुंता रहाओ, तुम जो नायक आछो अंतर जामी, प्रभते जन जा नीजै जानते स्वामी, शरीर अराधे मौको विचार देहु रविदास समदल समझावै को, राग माज चौपदे कर पहला महला चौथा

ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗੰਮ ਅਗੋਚਰ ਸੁਆਮੀ, ਮਿਲ ਸਤਿਗੁਰ ਹਰ ਰਸ ਕੀਚੇ ਜੀਉ, ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਇ ਪੁੱਛਿਆ ਜਨ ਹਰ ਕੀ ਬਾਤਾ, ਪਾਪ ਮਲੋਵਾ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੇ ਜੀਉ, ਸਤਿਗੁਰ ਦਾਤੇ ਨਾਮ ਦੜਾਇਆ, ਵਡ ਪਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੈ ਜੀਉ, ਹਰ ਸਤਸੰਗਤ ਸਤਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਧਿਆਈਐ, ਨਾਨਕ ਹਰ ਕਥਾ ਸੁਣੀ ਮੁੱਖ ਬੋਲੀ, ਗੁਰਮਤਿ ਹਰ ਨਾਮ ਪਰੀਚੈ ਜੀਉ, ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੈ ਤਿਸ ਕਹਿ ਹਉ ਵਾਰੀਆ, ਮਿਲ ਸਤਸੰਗਤ ਲੱਦਾ ਹਰ ਸੱਜਣ ਹੋ, ਸਤਿਗੁਰ ਬਿਟੋ ਘੁਮਾਈਆ ਜੀਉ, ਜੈ ਜੈ ਦੇਖਾ ਤੈ ਤੈ ਸੁਆਮੀ, ਤੂੰ ਘੱਟ ਘੱਟ ਰਵਿਆ ਅੰਤਰਜਾਮੀ, ਗੁਰਪੂਰੇ ਹਰ ਨਾਲ ਦਿਖਾ ਲਿਆ, ਹਾ ਸਤਿਗੁਰ ਬਿਟੋਂ ਸਦ ਵਾਰਿਆ ਜੀਉ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆ, ਸਭ ਇੱਕਾ ਜੋਤ ਵਰਤੈ, ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋਂ ਸਤਿਗੁਰ ਵਿਟੋਂ ਬਤਾਇਆ ਜੀਉ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਉ, ਸੱਤ ਚੌਪ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੀਉ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ, ਹੋ ਕੋਲੀ ਹੋ ਘੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਉ ਰਹਾਉ, ਇੱਕ ਘੜੀ ਨਾ ਮਿਲਤੈ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੁਹਰਾਇਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ, ਹੋ ਕੋਲੀ ਜੀਉ ਘੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਉ ਰਹਾਉ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕ੍ਰਿਪਾਲ ਚਸਨਾ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਉ, ਹਉ ਕੋਲੀ ਜੀਉ ਘੋਲ ਕੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀਉ ਰਹਾਉ, ਰਾਗ ਮਾਝ ਮਹੱਲਾ ਪੰਜਵਾਂ, ਸਾਰ ਉੱਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੋ ਰਿਦਾ ਸੁਹੇਲਾ ਜਿਤ ਰਿਦੇ ਤੂੰ ਉੱਠਾ, ਸਭਨਾ ਕੇ ਦਾ ਤਾਰਾ ਜੀਉ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇ ਸੁਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾ ਹੈ, ਤੂੰ ਆਪੇ ਮਨੁੱਖ ਜਨਮ ਭਵਾ ਹੈ, ਨਾਨਕ ਦਾਸ ਤੇਰੀ ਬਲਿਹਾਰੈ, ਸਭ ਤੇਰਾ ਖੀਰ ਦਸਾਰਾ ਜੀਉ, ਮਾਝ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਉ, ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੌਰ ਅਨਭਉ ਪੁਰਖ ਦਿਖਾਰਿਆ ਜੀਉ, ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖ਼ਤ ਬਹੇ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਉ, ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਉ, ਮਾਝ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਆਨੰਦ ਵਿਨੋਦ ਤੈ ਕਰ ਸੁਹ ਹੈ, ਜੋ ਤਨ ਕੰਤ ਸੇ ਗਾਰੀ ਜੀਉ, ਸਾ ਗੁਣਵੰਤੀ ਸਾਵਟ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿੱਚ ਖਣ, ਜੋ ਤਨ ਕੰਤ ਪਿਆਰੀ ਜੀਉ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਘਾ

0: ਬਣੇ ਤਿਸ ਗਿਆਨੈ ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਰੰਗ ਕੈ ਜੋ ਪਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸਕੀ ਕਹਿ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਖਾਟ ਸ਼ਾਸਤਰ ਵਿਚਰਤ ਮੁੱਖ ਗਿਆਨਾ ਪੂਜਾ ਤਿਲਕ ਤੀਰਥ ਇਸਨਾਨਾ ਨਿਵਲੀ ਕਰਮ ਆਸਨ ਚੌਰਾਸੇ ਇਨਵੈ ਸ਼ਾਂਤ ਨਾ ਵੈ ਜੀਉ ਅਨਕ ਬਰਖ ਕੀਏ ਜਪਤਾਪਾ ਗਪਨ ਗਵਨ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੇ ਸ਼ਾਂਤ ਨ ਆਵੈ ਜੋਗੀ ਬਹੁੜ ਬਹੁੜ ਉਠਤਾ ਵੈ ਜੀਉ ਕਰ ਕਿਰਪਾ ਮੋਇ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਵਨਾਸੀ ਵਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੈ ਜੀਉ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗੰਮ ਅਗੋਚਰ ਅਲੱਖ ਭੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਉ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਹੋਰ ਤ ਕਿਤੇ ਨ ਭਾਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੈ ਪੂਜ ਹੈ ਪੈਰਾ ਗੁਰਮੁਖ ਹਿਰਦੇ ਜਾਕੇ ਹਰ ਹਰ ਸੋਈ ਭਗਤ ਏ ਕਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵੜ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀ ਤਿਤ ਤਰੀਏ ਗਤ ਨਾਨਕ ਵਿਰਲੀ ਜਾਤੀ ਜੀਉ ਮਾਝ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕੁਝ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਹੋ ਬਲ ਜਾਈ ਜੀਉ ਭਾਣੇ ਉੱਜੜ ਭਾਣੇ ਰਾਹਾ ਭਾਣੇ ਹਰਗੁਣ ਗੁਰਮੁਖ ਗਾ ਵਾਹਾ ਭਾਣੇ ਭਰਮ ਪਵੈ ਬਹੁ ਜੂਨੀ ਸਭ ਕਿਛ ਤਿਸੇ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਿਛ ਤੇਰਾ ਭਾਣਾ ਅਗੰਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦਿਹੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਣ ਸੁਭਾਈ ਜੀਉ ਮਾਝ ਮਹੱਲਾ ਪੰਜਵਾਂ ਦੁੱਖ ਤਦੇ ਜਾ ਵਿਸਰ ਜਾਵੈ ਭੁੱਖ ਵਿਆਪੇ ਬਹੁਵਿਧ ਧਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਇਆਲਾ ਜੀਉ ਸਤਿਗੁਰ ਮੇਰਾ ਵੜ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਿਪਾਲਾ ਜੀਉ ਬਾਰਕ ਵਾਂਗੀ ਹਉ ਸਭ ਕਿਛ ਮੰਗਾਂ ਦੇਂਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਉ ਹਉ ਬਲਿਹਾਰੀ ਸਤਿਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਇਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁੱਖ ਭੰਜਨ ਨਿਧਾਨ ਅਮੁੱਲੇ ਨਿਰਭਉ ਨਿਰਵੈਰ ਅਥਾ ਅਤੁਲੈ ਅਕਾਲ ਮੂਰਤ ਜੁਨੀ ਸੰਭਉ ਮਨ ਸਿਮਰਤ ਠੰਡਾ ਥੀਵਾ ਜੀਉ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਿਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਉ ਦੁੱਖ ਸੁੱਖ ਪਿਆਰੇ ਤੁਧ ਧਿਆਈ ਇਹ ਸੁਮਤ ਗੁਰੂ ਤੇ ਪਾਈ ਨਾਨਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾਂ ਜੀਉ ਮਾਝ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਜਿਸੇ ਪਲ ਘੜੀਆਂ ਧਨ ਸੋ ਹੋਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਦ ਆਪ ਕਥੀ ਤੇ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੈ ਨਾਵ ਨਾਨਕ ਕੀਨੇ ਭੋਗਾ ਜੀਉ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਾਸਤ ਇੱਕ ਮੰਗੋ ਕਰੋ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਦੇਹੋ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਉ ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗੜਮ ਬੇਖਮ ਤਿੰਨ ਜੀਤਾ ਆਤਮ ਗੜਮ ਬੇਖਮ ਤਿੰਨ ਹੀ ਜੀਤਾ ਤੁਮ ਦਾਦੇ ਤੁਮ ਪੁਰਖ ਬਦਾਦੇ ਤੁਮ ਜੇਵੜ ਅਵਰਨਾ ਸੂਰਾ ਜੀਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹੱਲਾ ਪੰਜਵਾ ਵਿਸਰ ਨਾਹੀ ਏਵੜ ਦਾਤੇ ਕਰ ਕਿਰਪਾ ਪੰਗਤਨ ਭਗਤਨ ਸੰਗ ਰਾਤੇ ਦਿਨ ਸਰੈਣ ਜੋ ਤੁਧ ਧਿਆਈ ਇਹੋ ਦਾਨ ਮਹਿ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕਿਛ ਦੀਆ ਭਲੀਆ ਜਾਈ ਆਨੰਦ ਵਿਨੋਦ ਚੋ ਤਮਾਸੇ ਤੁਧ ਭਾਵੈ ਸੋ ਹੋਣਾ ਜੀਓ ਜਿਸਦਾ ਦਿੱਤਾ ਸਭ ਕਿਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾਹ ਬੁੱਧ ਦੀ ਜਿੱਤ ਵਿਸਰੇ ਨਾਹੀ ਸਾਹ ਮਤ ਦੀਜੇ ਜਿੱਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਣਾ ਜੀਓ ਮਾਜ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਸੋ ਜੋ ਪ੍ਰਭ ਜੀਓ ਭਾਵੈ ਭਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ਸੰਤ ਖਿਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਉਨ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿੰਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ ਮਾਜ ਮਹੱਲਾ ਪੰਜਵਾਂ ਤੂੰ ਜਲ ਨਿਧ ਹਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ ਤੁਮਰੀ ਆਸ ਪਿਆਸ ਤੁਮਾਰੀ ਤੁਮ ਹੀ ਸੰਗ ਮਨ ਲੀਨਾ ਜੀਓ ਜਿਉ ਬਾਰਕ ਪੀ ਖੀਰ ਅਗਾਵੇ ਜਿਉ ਨਿਰਤਨ ਧਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਜੀਵਤ ਠੰਡਾ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਪੀਨਾ ਜੀਓ ਜਿਉ ਅੰਧਿਆਰੇ ਦੀਪਕ ਪ੍ਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਆਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਰ ਹਰ ਸੰਗ ਗਜਾਇਆ ਹਰ ਹਮਰਾ ਹਮ ਹਰ ਕੀ ਦਾਸੇ ਨਾਨਕ ਸਾਬਦ ਗੁਰ ਸੱਚ ਦੀਨਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਵਿਡਾਰਨ ਹਰੀਆ ਅਵਰ ਸਾਧ ਚੱਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤ ਆਵੈ ਅਮਰ ਹੋਵੇ ਸੋ ਨਾਮ ਰਸ ਪਾਵੈ ਨਾਮ ਨਿਧਾਂਤ ਸੀ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੇ ਤ੍ਰਿਪਤ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗ ਇੱਠਾ ਜੀਓ ਹਰ ਇੱਕ ਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਘਨੇਰੇ ਨਾਮ ਨਿਧਾਨ ਗੁਰਮੁਖ ਪਾਈਏ ਕੋਹ ਨਾਨਕ ਵਿਰਲੀ ਡੀਠਾ ਜੀਓ ਮਾਜ ਮਹੱਲਾ ਪੰਜਵਾਂ ਨਿਧ ਸਿੱਧ ਰਿਧ ਹਰ ਹਰ ਮੇਰੇ ਜਨਮ ਪਦਾਰਥ ਗੈਰ ਗਭੀਰੇ ਲਾ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਓ ਦਰਸ਼ਨ ਪੇਖਤ ਭਏ ਪਨੀਤਾ ਸਕਲ ਉਧਾਰੇ ਭਾਈ ਮੀਤਾ ਅਗੰਮ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਜਾਂ ਕੋ ਖੋਜੇ ਸਰਬ ਉਪਾਏ ਵਡ ਭਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਅਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇਖ ਆਈ ਜੀਓ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪੈ ਜਿਸਰੇ ਦੇ ਵਸੇਰਾ ਗੁਰਬੰਧਨ ਤਿਨਕੇ ਸਗਲੇ ਘਾਟੇ ਜਾਂ ਨਾਨਕ ਸਹਿਜ ਸਮਾਈ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਊਠਤ ਬੈਠਤ ਸੋਵਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਓ ਨਾਮ ਔਖਦ ਮੋਕੋ ਗੋ ਸਾਧੂ ਦੀਆ ਕਿਲਵੇ ਕੱਟ ਨਿਰਮਲ ਥੀਆ ਆਨੰਦ ਪਿਆ ਨਿਕਸੀਸਾ ਪੀਰਾ ਸਗਲ ਬਿਨਾਸੇ ਦਰਦਾ ਜੀਆ ਜਿਸਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪੁਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟਤ ਹੋ ਗਈ ਬੁਲਾਏ ਸਾਸ ਸਾਸ ਹਰ ਗਾਵੈ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤੇ ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ਪ੍ਰਾਣੀ ਪੱਖਾ ਪੀਸੋ ਸੇਵਕ ਕੈ ਠਾਕਰ ਹੀ ਕਾ ਆਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਾਬਿਤ ਜਾਣੈ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਬੋਹਰਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗਹੁਰ ਜੀਓ ਮਾਜ ਮਹੱਲਾ ਪੰਜਵਾਂ, ਸਭ ਕਿਛੁ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਈ। ਗੁਰਪ੍ਰਸਾਦ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰਕੀਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁੱਕਾ ਹਰਿਆ, ਸਮੱਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ, ਜਲ ਤਰੰਗ ਜੋ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਭਰਮ ਕਟੇ ਕਿਵਾੜਾ, ਬਹੁੜ ਨਾ ਹੋਈਐ ਜੌਲਾ ਜੀਓ। ਮਾਝ ਮਹੱਲਾ ਪੰਜਵਾਂ, ਤਿਸ ਗੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜੀ ਨੇ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਧ ਅਰਾਧੇ ਜੀਓ, ਤਿਸ ਚਰਨ ਬਖਾਲੀ ਜੋ ਤੇਰੇ ਮਾਰਗ ਚੱਲੈ, ਨੈ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ। ਸੇਵੜ ਬਾਗੀ ਜਿਨ ਤੁਮ ਜਾਣੇ, ਸਭ ਕੈ ਮਦੇ ਅਲਿਪਤ ਨਿਰਬਾਣੇ, ਸਭ ਕੈ ਸੰਗ ਉਨ ਭੋਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ, ਤਿਨ ਕੀ ਸਰਨ ਭਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਤਿਸ ਪ੍ਰਭ ਅਗੰਮ ਅਗਾਧੇ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੁਖ ਮੂੰਹ ਅਸਥੂਲੀ, ਤੂੰ ਜਲ ਨੀ ਤੂੰ ਫੇਨ ਬਦਦਾ, ਤੁਧ ਬਿਨ ਅਵਰਨਾ ਭਾਲੀ ਹੈ ਜੀਓ, ਤੂੰ ਸੂਤ ਮਣੀਏ ਪੀਤੂ ਹੈ, ਤੂੰ ਕੰਠੀ ਮੇਰ ਸਿਰ ਤੂੰ ਹੈ, ਆਦਿ ਮੱਧ ਅੰਤ ਪ੍ਰਭ ਸੋਈ ਅਵਰਨਾ ਕੋਈ ਦਿਖਾਲੀ ਹੈ ਜੀਓ, ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਬਾਣ ਰਸੀਆ ਰੰਗਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀ ਹੈ ਜੀਓ, ਤੂੰ ਠਾਕਰ ਸੇਵਕ ਫੁਨ ਆਪੈ, ਤੂੰ ਗੁਪਤ ਪ੍ਰਗਟ ਪ੍ਰਭ ਆਪੈ, ਨਾਨਕ ਦਾਸ ਦਾ ਗੁਣ ਗਾਵੈ, ਇੱਕ ਭੋਰੀ ਨਦਰ ਨਿਹਾਲੀਏ ਜੀਓ। ਮਾਝ ਮਹੱਲਾ ਪੰਜਵਾਂ, ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨੇ ਵਿਰਲੇ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪ੍ਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੈ ਜਿਨੇ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਬਲ ਤਿੰਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਹ ਸੰਖਿਨ ਮਾਹੇ ਉਦਾਰੇ, ਕਿਲ ਵਿਕ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ, ਦੋਇ ਕਰ ਜੋੜਿਕ ਬਿਨੋ ਕਰੀਜੇ, ਕਰ ਕਿਰਪਾ ਡੁੱਬਦਾ ਪੱਥਰ ਲੀਜੇ, ਨਾਨਕੋ ਪ੍ਰਭ ਭਾਈ ਕਿਰਪਾ ਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸੂਕ ਪਿਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ, ਜਲ ਥਰ ਨੀਰ ਭਰੇ ਸਰ ਸੋ ਪਰ, ਬਿਰਥਾ ਕੋਈ ਨਾ ਜਾਏ ਜੀ, ਦਇਆ ਧਾਰ ਤਿੰਨ ਸਿਰਜਣਹਾਰੇ, ਜੀ ਜੰਤ ਸਗਲੇ ਪ੍ਰਤਪਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜੀਓ। ਵਨ ਤ੍ਰਿਣ ਤ੍ਰਿਵਣ ਕੀਤੋਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਬੁਝਾਏ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਾਉ ਕਿਹਾ ਕਾੜਾ ਜੀਓ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮਿਰਮਾਣਾ, ਤੁਝ ਬਿਨ ਦੂਜਾ ਵਰਨ ਕੋਈ, ਸਭ ਤੇਰਾ ਖੀਲ ਅਖਾੜਾ ਜੀਓ। ਜੀ ਜਾਂ ਸਭ ਤੁਧੇ ਉਪਾਏ, ਜੀ ਜਾਂ ਤੇ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਨਾਮ ਤੇ ਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰ ਪੂਰੇ ਵਜੀਵਾ ਦਾਈ, ਨਾਨਕ ਜਿਤਾ ਬੇਖਾੜਾ ਜੀਓ। ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜਿਵੇ ਗੁਣ ਗਾਏ ਅਪਾਰਾ, ਗੁਣ ਨਿਧਾਨ ਅਮਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਓ, ਮਨਸਾ ਧਾਰ ਜੋ ਕਰਤੇ ਆਵੈ, ਸਾਧ ਸੰਗ ਜਨ ਮਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ।
1: ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਾਰ ਬ੍ਰਹਮ ਸਦ ਹੀ ਸੇਵੈ, ਸੋ ਗੁਰ ਮਿਲ ਨਿਸ਼ਚਲ ਕਹਿਣਾ, ਪ੍ਰੇਮ ਭਗਤ ਜਿਸਕੇ ਮਨ ਲਾਗੀ, ਗੁਣ ਗਾਵੇ ਅਨ ਦਿਨ ਨਿਤ ਜਾਗੀ, ਬਾਹਾਂ ਪਕੜ ਤੇ ਸਵਾਮੀ ਮੇਲੈ, ਜਿਸਕੈ ਮਸਤਕ ਲਹਿਣਾ, ਚਰਨ ਕਮਲ ਭਗਤਾਂ ਮਨ ਬੂਠੈ, ਬਿਨ ਪਰਮੇਸਰ ਸਗਲੇ ਮੂਠੈ, ਸੰਤ ਜਨਾ ਕੀ ਧੂੜ ਨਿਤ ਬਾਛੈ, ਨਾਮ ਸੱਚੇ ਕਾ ਗਹਿਣਾ, ਉਠਤ ਬੈਠ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਸ਼ਚਲ ਪਾਈਐ, ਨਾਨਕ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ, ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸ਼ਬਦ ਰੰਗਾਏ, ਹੁਕਮ ਸਬਾਏ, ਸੱਚੀ ਦਰਗਹਿ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ, ਹੋਂ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ ਰਹਾਓ, ना को मेरा हो किसकेरा साचा ठाकुर त्रिभवन मेरा होमे कर कर जाय कणेरी कर अवगण पछतावणिया हुकम पछाणे सु हर गुण बखाणे गुर के शब्द नाम निसाणे सबना का दर लिखा सच्चा छूटस नाम सुहावणिया मनमुख पूला ठोर न पाए जमदर बदा चोटा खाए बिन नामे को संग न साथी मुक्ते नाम त्यावणिया साकत कूड़े सच न पावे दुबदा बादा आवे जावे लिखिया लेख ना मिटे कोई गुरमुख मुक्त करावणिया पीड़िए पिर जातो नाही झूठ बचुनी रोवे ताही अवगण मुठी महल न पाए अवगण गुण बखसावणिया पीड़िए जिन जाता प्यारा गुरमुख बुझै तत बिचारा आवण जान ठाकर हाए सच्चे नाम समावणिया गुरमुख बुझै कथ कहावै सच्चे ठाकुर साचो भावै नानक साच कह बेनंती सच मिले गुण गावणिया माज महला तीजा कर पहला करम होवै सत गुरु मिलाए सेवा सुरत शब्द चित लाए होमे मार सदा सुख पाया माया मोह चुकावणिया हो वारी जियो वारी सतगुर कै बलहारणिया गुरमती प्रगास हुआ जी अनदिन हर गुण गावणिया रहाओ तन मन खोजै ता नाउ पाए तावत राखै ठाक रहाए गुर की बाणी अनदिन गावै सहजे भगत करावणिया इस काया अंदर वस्त असंखा गुरमुख साच मिले ता वेखा नौ दरवाजे दसवें मुक्ता अनहद शब्द बजावणिया सच्चा साहेब सच्ची नाई गुर प्रसादी मन वसाई अंदिन सदा रहे रंगराता दर सच्चै सोव जी पावणिया पाप पुन की सार न जानी दूजे लागी भरम पुलाणी अज्ञानी अंधा मग न जाने फिर आवण जावणिया गुर सेवा ते सदा सुख पाया होमे मेरा ठाक रहाया गुर साखी मिटिया अंधियारा बजर कपाट खुलावणिया होमे मार मन वसाया गुर चरणी सदा चित लाया गुर किरपा ते मंत निर्मल निर्मल नाम त्यावणिया जीवन मरना सब तुदे ताई जिस बख्से तिस दे वड़ियाई नानक नाम त्याए सदा तू जमन मरण सवारणिया माज महला तीजा मेरा प्रभ निर्मल अगम अपारा बिन तकड़ी तू ले संसारा गुरमुख होवै सोई बुझै गुण कहे गुणी समा बणिया हो वारी जियो वारी हर का नाम मन वसा बणिया जो सच लागे से अनदिन जागे तर सच्चै सो बापा बणिया रहाओ आप सुने ते आपे वेखै जिसन नदर करे सोई जन लेखै आपे लाए लय सो लागै गुरमुख सच कमा बणिया जिस आप भुलाए सो किथे हथ पाए पूर्ब लिखिया सु मिटना न जाए सतगुर जिन सतगुर मिलिया से बड़ भागी पूरे कर्म मिलावणिया पेड़िए तन अंदिन सुती कंत विसारी अवगुण मुती अंदिन सदा फिरे बिल लादी बिन पेर नींद न पावणिया पेड़िए सुख दाता जाता होमे मार गुर शब्द पछाता सेज सुहावी सदा पिर रावै सच सिगार बना बणिया लख चौरासी जी उपाए जिसनु नदर करे तिस गुरु मिलाए किलवे काट सदा जन निर्मल दर सच्चे नाम सुहावणिया लेखा मांगै ता किन दियै सुख नाई फुन दूए तीयै आपे बख्स लहे प्रभ साचा आपे बख्स मिलावणिया आप करे ते आप कराए पूरे गुर कै शब्द मिलाए नानक नाम मिले वड़ियाई आपे मेल मिलावणिया माज महला तीजा एको आप फिरे परछन्ना गुरमुख वेखा ता एहो मन पिन्ना तिसना तज सहज सुख पाया एको मन वसावणिया ਹਾਂ ਵਾਰੀ ਜੀਉ ਵਾਰੀ ਇੱਕ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰਗਾਵਣਿਆ ਰਹਾਉ ਇਹੋ ਜਗ ਭੁਲਾ ਤੈਂ ਆਪ ਭੁਲਾਇਆ ਇੱਕ ਵਸਾਰ ਦੂਜੇ ਲੋਭਾਇਆ ਅੰਦਿਨ ਸਦਾ ਫਿਰੇ ਭਰਮ ਭੁਲਾ ਬਿਨ ਨਾਵੇਂ ਦੁੱਖ ਪਾਵਣਿਆ ਜੋ ਰੰਗਰਾਤੇ ਕਰਮ ਵਿਧਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਜਿਸਨੂੰ ਆਪੇ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹੇ ਹਰ ਚੇਤੈ ਨਾਹੀ ਜੰਪੁਰ ਬੱਧਾ ਦੁੱਖ ਸਹਾਈ ਅੰਨਾ ਬੋਲਾ ਕਿਛ ਨਦਰ ਨ ਆਵੈ ਮਨਮੁਖ ਪਾਪ ਪਚਾਵਣਿਆ ਇੱਕ ਰੰਗਰਾਤੇ ਜੋ ਤੁਧ ਆਪ ਲਿਬਲਾਏ ਪਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾ ਬਣਿਆ ਹਰ ਜੀਉ ਤੇਰੀ ਸਦਾ ਸਰਣਾਈ ਆਪੇ ਬਖਸੈ ਦੇਹ ਵਡਿਆਈ ਜਮਕਾਲ ਤਿਸ ਨੇੜ ਨ ਆਵੈ ਜੋ ਹਰ ਹਰ ਨਾਮ ਧਿਆ ਬਣਿਆ ਅੰਦਿਨ ਰਾਤੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾ ਬਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵ ਹੈ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੇ ਸੋ ਮੂਆ ਜਾਪੈ ਕਾਲ ਨ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋਂ ਵਾਰੀ ਜੀਉ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੀ ਮਹਿਲ ਨਾ ਪਾਏ ਅੰਦਿਨ ਜਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨ ਆਗੈ ਜਾਏ ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਸਕਮਾਏ ਸਤਿਗੁਰ ਸੇਵਨ ਸੇਤਰ ਬੰਤੇ ਇੱਥੇ ਉੱਥੇ ਨਾਮ ਸਮਾਵਣਿਆ ਪੈ ਪਾਏ ਸਿਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਿਨ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਬਣਾ ਬਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚਾ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾ ਬਣਿਆ ਮਾਇਆ ਮੋਹੇ ਇਹੋ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਗਾਏ ਗੁਰਮਤ ਸੋਝੀ ਪਾਵਣਿਆ ਅਪਿਓ ਪੀਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋਤ ਸੁਭਾਵੈ ਸੁਕਾਰ ਕਮਾ ਬਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਵਖਾਣੈ ਸੱਚ ਕਸਵੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਅਗਮ ਅਪਾਰਾ ਗੁਰਮੁਖ ਹੋਵੈ ਸੋਈ ਪਾਏ ਗੁਰਮੁਖ ਹੋਵੈ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਬੇਪਰਵਾਹੋ ਸੱਚ ਮੇਰਾ ਪਿਆਰਾ ਕਿਲਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਪੈ ਪਾਏ ਭਗਤ ਦਿਰੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੈ ਸਭਨਾ ਜੀਆਂ ਕਾ ਏਕੋ ਦਾਤਾ ਸਭ ਦੇ ਮਾਰ ਜੇ ਵਾ ਬਣਿਆ ਹਰ ਤੁਝ ਬਾਜੋਂ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲਹਿ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਅੰਦਿਨ ਸਾਰ ਸਮਾਲ ਹਰ ਰਾਖੈ ਗੁਰਮੁਖ ਸਹਿਜ ਸਮਾ ਬਣਿਆ ਤੁਧ ਜੇਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜਪਨ ਸਵਾਰ ਹੈ ਨਾਨਕ ਨਾਮ ਸੁਹਾ ਬਣਿਆ ਮਾਝ ਮਹੱਲਾ ਤੀਜਾ ਸਭ ਕਟ ਆਪੇ ਭੋਗਣ ਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੇ ਸ਼ਬਦ ਮੇਰਾ ਪ੍ਰਭ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ ਸਹਿਜੇ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਗੁਰ ਕਾ ਸ਼ਬਦ ਮਨ ਵਸਾ ਬਣਿਆ ਸ਼ਬਦ ਸੂਝੇ ਤਾਂ ਮਨ ਸਿਓ ਲੂਝੈ ਮਨਸਾ ਮਾਰ ਸਮਾ ਬਣਿਆ ਰਹਾਉ ਪੰਚ ਦੂਤ ਮੂਹੇ ਸੰਸਾਰਾ ਮਨਮੁਖ ਅੰਧੈ ਸੁਧ ਨ ਸਾਰਾ ਗੁਰਮੁਖ ਹੋਵੈ ਸੂ ਆਪਣਾ ਕਰ ਰਾਖੈ ਪੰਚ ਦੂਤ ਸ਼ਬਦ ਪਚਾ ਬਣਿਆ ਇਹ ਗੁਰਮੁਖ ਸਦਾ ਸੱਚੈ ਰੰਗ ਰਾਤੇ ਸਹਿਜੇ ਪ੍ਰਭ ਸੇਵ ਹੈ ਅੰਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵ ਹੈ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਬਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਣੀ ਸੱਚੇ ਸੇਵ ਹੈ ਸੱਚੇ ਜਾਏ ਸਮਾ ਬਣਿਆ ਸੱਚੇ ਬਾਜੋ ਕੋ ਅਵਰ ਨਾ ਦੂਆ ਦੂਜੇ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੈ ਸੂ ਏਕੋ ਜਾਣੈ ਏਕੋ ਸੇਵ ਸੁਖ ਪਾ ਬਣਿਆ ਜੀ ਜੰਤ ਸਭ ਸਰਣ ਤੁਮਾਰੀ ਆਪੇ ਧਰ ਦੇਖੈ ਕੱਚੀ ਪੱਕੀ ਸਾਰੀ ਅੰਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾ ਬਣਿਆ ਤੂੰ ਆਪ ਹੈ ਮੇਲੈ
2: ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿੰਨੇ ਚੱਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾਵਣਿਆ ਹੋ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿੰਨੇ ਅੰਤ ਨਾ ਪਾਇਆ ਗੁਰਪ੍ਰਸਾਦ ਕਿੰਨੇ ਵਿਰਲੇ ਚਿਤ ਲਾਇਆ ਤੁਧ ਸਲਾਹੇ ਨਾ ਰੱਜਾਂ ਕਬਹੂ ਸੱਚੇ ਨਾਵੇਂ ਕੀ ਭੁੱਖ ਲਾਵਣਿਆ ਏਕੋ ਵੇਖਾ ਵਰਣਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸੁਮਾਵਣਿਆ ਰਤਨ ਪਦਾਰਥ ਪੱਲਰ ਤੇ ਆਗੇ ਮਨਮੁਖਿਆਂ ਦਾ ਦੂਜੇ ਭਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅੰਦਰ ਸਦਾ ਰਹੇ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰ ਸਾਥ ਵੇਦ ਵਖਾਣੇ ਭਰਮੇ ਭੁੱਲਾ ਤਤ ਨ ਜਾਣੇ ਬੇਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੋ ਦੁੱਖ ਕਮਾਵਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਆਪੇ ਆਪ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿ ਸਬਾਏ ਗੁਰ ਕੈ ਸ਼ਬਦ ਰੰਗ ਚੜਾਏ ਮਨ ਤਨ ਰੱਤਾ ਰਸਨਾ ਰੰਗ ਚਲੋਲੀ ਪੈ ਭਾਏ ਰੰਗ ਚੜਾਵਣਿਆ ਵਾਰੀ ਜੀਉ ਵਾਰੀ ਨਿਰਭਉ ਨਾ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬਿਖ ਭਵ ਜਲ ਜਗਤ ਤੁਰਾਵਣਿਆ ਰਾਵ ਮਨਮੁਖ ਮੁਗਤ ਕਰੇ ਚਤੁਰਾਈ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤੇਹਾ ਜਾਸੀ ਕਰੇ ਅਵਗੁਣ ਪਛੋਤਾਵਣਿਆ ਮਨ ਮੁਖ ਅੰਧੇ ਕਛੂ ਨਾ ਬੂਝੈ, ਮਰਨ ਲਖਾਏ ਆਈ ਨਹੀਂ ਬੂਝੈ, ਮਨ ਮੁਖ ਕਰਮ ਕਰੇ ਨਹੀਂ ਪਾਏ, ਬਿਰਨਾਵੇਂ ਜਨਮ ਗਵਾਵਣਿਆ, ਸਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੁਖ ਦੁਆਰ, ਹਣ ਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੈ ਸ਼ਬਦ ਸਹਿਜੇ ਸੁਖ ਸੁਮਾਵੇ, ਅੰਬਲ ਹਰੀ ਸਦਾ ਤਿਨ ਵਿੱਟੋਂ ਗੁਰਸੇਵਾ ਚਿਤ ਲਾਵਣਿਆ, ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੇ, ਬੈ ਸਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ, ਜਿਸ ਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹਉਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ ਦਰ, ਸੱਚੇ ਸੋਭਾ ਪਾਵਣਿਆ, ਮਾਜ ਮਹੱਲਾ ਤੀਜਾ, ਸਤਿਗੁਰ ਸੇਵਾਏ ਵੱਡੀ ਵਡਿਆਈ, ਹਰ ਜੀ ਚਿੰਤ ਵਸੇ ਮਨ ਆਈ, ਹਰ ਜੀਓ ਸਫਲਿਓ ਬਿਰਖਾਏ, ਅੰਮ੍ਰਿਤ ਜਨ ਪੀਤਾ ਤਿਸ ਦਿਖਾ ਲੁਹਾਵਣਿਆ, ਓਂ ਵਾਰੀ ਜੀਓ ਵਾਰੀ ਸਤਸੰਗਤ ਮੇਲ ਮਿਲਾਵਣਿਆ, ਸਤਸੰਗਤ ਆਪੇ ਮੇਲੇ ਗੁਰਸਬਦੀ ਅਰ ਗੁਣ ਗਾਵਣਿਆ, ਰਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉਮੈ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਏ, ਸਿਧ ਸਾਧਕ ਰਹੇ ਬਿਲ ਲਾਏ, ਬਿਨ ਗੁਰ ਸੇਵੈ ਸਾਂਤ ਨਾ ਹੋਈ, ਬਿਨ ਗੁਰ ਸੇਵੈ ਸੁਖ ਨਾ ਹੋਈ, ਪੂਰੇ ਭਾਗ ਗੁਰ ਪਾਵਣਿਆ, ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੇ ਜਾਂ ਹਉਮੈ ਸੁਖ ਹੈ, ਅਣਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰਸਬਦੀ ਸੱਚ ਸਮਾਵਣਿਆ, ਬਿਨ ਸਤਿਗੁਰੂ ਕਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਲਿਖਾਏ, ਆਪੇ ਆਪ ਆਪ ਮਿਰ ਰਹਿਆ ਸਹਿਜੇ ਸਹਿ ਸਮਾਵਣਿਆ, ਗੁਰਮੁਖੋ ਵੈ ਸੋ ਇੱਕ ਸਸਿਉ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜੋ ਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰ, ਅਣਦਿਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਅਰ ਸੱਚੇ ਕੇ ਗੁਣ ਗਾਵਣਿਆ, ਮਾਜ ਮਹੱਲਾ ਤੀਜਾ, ਆਮ ਜਾਏ ਤਾਂ ਸਭ ਕਿਛੁ ਪਾਏ, ਗੁਰਸਬਦੀ ਸੱਚੀ ਲਿਵਲਾਏ, ਸੱਚ ਵਣਜੇ ਸੱਚ ਸੰਗ੍ਰਹਿ, ਸੱਚ ਵਪਾਰ ਖਰਾਵਣਿਆ, ਹਉ ਵਾਰੀ ਜੀਉ ਵਾਰੀ ਹਰ ਗੁਣ ਅਣਦਿਨ ਗਾਵਣਿਆ, ਹਾਉ ਤੇਰਾ ਤੂੰ ਠਾਕਰ ਮੇਰਾ, ਸ਼ਬਦ ਵਡਿਆਈ ਦੇਵਣਿਆ ਰਾਓ, ਵੇਲਾ ਵਕਤ ਸਭ ਸੁਹਾਇਆ, ਜਿੱਤ ਸੱਚਾ ਮੇਰੇ ਮਨ ਭਾਇਆ, ਸੱਚਾ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਅੰਨ ਰਸ ਚੂਕੇ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੇ ਪਾਏ ਨ ਮੁਖ ਦੁਬਾਰਾ, ਮਰ ਮਰ ਜੰਮੇ ਫਿਰ ਫਿਰ ਆਵੇ, ਜਮਦਰ ਚੋਟਾਂ ਖਾਵਣਿਆ, ਸਬਦੇ ਸਾਧ ਜਾਣੇ ਤਾਂ ਆਪ ਵਿਖਾਣੇ, ਨਿਰਮਲ ਬਾਣੀ ਸ਼ਬਦ ਵਿਖਾਣੇ, ਸੱਚੇ ਸੇਵ ਸਦਾ ਸੁਖ ਪਾਏ, ਨੌ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅਣਦਿਨ ਰਾ ਹਰ ਸੁਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ, ਮਨਮੁਖ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁੱਖ ਲਾਗੇ ਭਾਰਾ, ਭਰਮੇ ਭੁੱਲੇ ਫਿਰਨਾ ਦਿਨ ਰਾਤੀ, ਮਰ ਜਨਮ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਗੁਰ ਕੇ ਸ਼ਬਦ ਅਧਾਰਾ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਅਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ, ਮਾਜ ਮਹੱਲਾ ਤੀਜਾ, ਤੇਰੀ ਅਖਾਣੀ ਤੇਰੀ ਆ ਬਾਣੀ, ਬਿਨ ਨਾਵੇ ਸਭ ਪਰਮ ਪਲਾਣੀ, ਗੁਰਸੇਵਾ ਤੇਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ, ਵਾਰੀ ਜੀਓ ਵਾਰੀ ਅਰ ਸੇਤੀ ਚਿਤ ਲਾਵਣਿਆ, ਹਾਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਣਿਆ ਰਹਾਉ, ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰੇ ਭਾਗ ਮਿਲਾਵਣ ਆਇਓ ਮਨ ਮਹਿਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਭਾਏ ਤਟ ਤੀਰਥ ਦਸੰਤਰ ਭਵੇ ਹੰਕਾਰੀ ਹੋਰ ਵਧੇਰੇ ਹੋਮੇ ਮਲ ਲਾਵਣਿਆ ਸਤਿਗੁਰ ਸੇਵੈ ਤਾਂ ਮਲ ਜਾਏ ਜੀਵਤ ਮਰੇ ਹਰ ਸਿਉਂ ਚਿਤ ਲਾਏ ਹਰ ਨਿਰਮਲ ਸਚ ਮਹਿਲਾ ਲਾਗੇ ਸਚ ਲਾਗੇ ਮਹਿਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਆਂਦੇ ਅੰਧਾਰਾ ਬਿਸ਼ਟਾਂ ਕੇ ਕੀੜੇ ਬਿਸ਼ਟਾਂ ਕਮਾਵੇ ਫਿਰ ਬਿਸ਼ਟਾਂ ਮਾਹੇ ਪਚਾਵਣਿਆ ਮੁਗਤੇ ਸੇਵੈ ਮੁਗਤਾ ਹੋਵੈ ਹਉਮੈ ਮਮਤਾ ਸਬਦੇ ਖੋਵੈ ਅਣਦਨ ਹਰ ਜਿਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰਸਬਦੀ ਹਰ ਅੰਤਰ ਪਛਾਣੋ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਵਾਰੀ ਜੀਓ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਾਵ ਪੰਡਿਤ ਪੜੇ ਸਾਧਨਾ ਪਾਵੇ ਦੂਜੇ ਭਾਏ ਮਾਇਆ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਕਰੇ ਅਵਗਣ ਪਛੋ ਤਾਵਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਾਟੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਉਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਭਦ ਮਨਸਾ ਤ੍ਰਿਭਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਦ ਸਿੱਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪਿਓ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਤੇ ਆਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਉਦਬੁਧ ਪਰਲੋ ਸਬਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖੇਲੇ ਵਡਾਣੀ ਸੋਨ ਗੁਰਾ ਜੋ ਮਰ ਮਰ ਜੰਮੇ ਨੇ ਗੁਰੇ ਆਵਣ ਜਾਵਣਿਆ ਤਿਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਨਾ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਭ ਸੱਚੇ ਬਣ ਜਾ ਰੇ ਸੱਚ ਬਣ ਜੇ ਗੁਰ ਹੇਤੀ ਉਪਾਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੂਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣਜੇ ਗੁਰ ਸ਼ਬਦ ਪਿਆਰੇ ਆਵਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰਵਸਤ ਮੂੜਾ ਬਾਰ ਭਾਲੇ ਮਨਮੁਖ ਅੰਦੇ ਫਿਰੇ ਬਤਾਲੇ ਜਿੱਥੇ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ ਮਨਮੁਖ ਪਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਅਰ ਚੇਤੋ ਅੰਤੋਏ ਸੁਖਾਈ ਅਰਗਮਿਆ ਗੋਚਰ ਨਾਥਿ ਅਜੂਨੀ ਸਤਿਗੁਰ ਕਹਿ ਪਾਏ ਪਾਵਣਿਆ ਹਉ ਵਾਰੀ ਜੀਓ ਵਾਰੀ ਆਪ ਨਿਵਾਰਣੇ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿ ਸਮਾਵਣਿਆ ਰਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀ ਸਭਦੇ ਮੇਲ ਮਿਲਾਵਣਿਆ ਗੁਰਮੁਖ ਲਿਵਤ ਰਹਿ ਸੰਸਾਰੇ ਗੁਰ ਕਹਿ ਤਕੀਏ ਨਾਮੀ ਉਧਾਰੇ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ ਮਨ ਮੁਖਿਆ ਦੇ ਸੋ ਦਨਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰੇ ਉਠਾਵੇ ਬਿਨ ਮਨਜੂਰੀ ਭਾਰ ਪਹਚਾਵਣ ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸ ਨਾ ਪਾਏ ਤੇਹੀ ਵਰਤ ਵਸ ਵਸ ਜਨਾਵਣਿਆ ਮਨ ਮੁਖ ਰੋਗੀ ਹੈ ਸੰਸਾਰ ਸੁਖਦਾਤਾ ਵਿਸਰਿਆ ਗਮੀ ਅਪਾਰਾ ਦੁਖੀਏ ਨਿਤ ਫਿਰੇ ਬਿਲ ਲਾਂਦੇ ਬਿਨ ਗੁਰਸਾਂਤ ਨਾ ਪਾਵਣਿਆ ਜਿਨ ਕੀਤੇ ਹੈ ਸੋਈ ਬਿਦ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਕਟੇ ਅੰਤਰ ਜਿਸ ਦੇ ਵੇ ਸੋ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤਾ ਲਿਵਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨੇ ਅੰਮ੍ਰਿਤ ਪੀ ਆਵਣਿਆ ਸੋ ਕਿਛ ਕਰੇ ਜੋ ਚੇਤਨਾ ਹੋਈ ਤਿਸ ਕਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੇਰੇ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉਂ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਧੇ ਆਪਿਓ ਪਾਏ ਆ ਤੁਧੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜ਼ਾਨੇ ਪਾਏ ਖੋਟੇ ਭਰਮ ਭੁਲਾਵਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੈ ਹਿਰਦੇ ਸੁਮਾਣੀ ਨਾਨਕੀ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸਨਾ ਬੋਲਾ ਬੁਝਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਖ ਸਦਾ ਰਹੇ ਦਿਨ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਗੋਪਾਏ ਦੁਬਦਾ ਮਾਰੇ ਕਿਸ ਸਿਉਂ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸੁਮਾਵਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਝ ਤੇ ਬਾਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਨਾਵਣਿਆ ਮਨਮੁਖ ਭੁੱਲਾ ਦੂਜੇ ਪਾਏ ਖਵਾਏ ਨਾਮ ਨਾ ਲਵੇ ਮਰੇ ਵਿਖ ਖਾਏ ਅਣਦਿਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸ ਨੂੰ ਆਪ ਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰ ਰਿਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸਚ ਲਾਗੇ ਜੋ ਤੁਧ ਭਾਏ ਸਦਾ ਸਚ ਸੇਵੇ ਸਹਿ ਸੁਭਾਏ ਸੱਚੇ ਸ਼ਬਦ ਸਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਸਚ ਧਿਆਨ ਸੇ ਸਚ ਰਾਤੇ ਸੱਚੇ ਸੱਚ ਸੁਮਾਵਣਿਆ ਰਾਉ ਜੈ ਦੇਖਾਂ ਸਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਰਮਲ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚ ਵੇਖ ਸੁਲਾਈ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇਵਡ ਪਾਗੀ ਸੱਚੇ ਸ਼ਬਦ ਆਪ ਮਲਾਏ ਸਤਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮੇ ਅਗੋਚਰ ਸ਼ਬਦ ਸੁਧ ਹੋਵੇ ਅਣਦਿਨ ਸੱਚ ਸ਼ਬਦ ਸੁਲਾਹੀ ਔਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਤ ਨ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਬਿਖ ਵਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕੇ ਕੋ ਨਾ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਭਵੇ ਕਨੇਰੇ ਤੂੰ ਆਪੇ ਏਕੋ ਨਿਚ ਲਗਮੇ ਅਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਕੋਈ ਗੁਰਮਤੀ ਆਪ ਜਾਵਣਿਆ ਰਾਵ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ ਨਾ ਅਗਨ ਜਲੈ ਸੰਸਾਰਾ ਲੋਭ ਅਭਿਮਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਝੇ ਆਪ ਮਾਰੇ ਤਾਂ ਤ੍ਰੈ ਭਵਨ ਸੂਝੇ ਫਿਰਿਓ ਮਰੇ ਨਾ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿੱਤ ਨ ਲਾਏ ਗੁਰ ਕੇ ਸ਼ਬਦ ਸਦ ਰਹੇ ਸਮਾਏ ਸੱਸ ਲਾਏ ਸਭ ਕਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸੁਲਾਈ ਸਦਾ ਹਜੂਰੇ ਗੁਰ ਕੇ ਸ਼ਬਦ ਰਿਆ ਭਰਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨੇ ਚਲਿਆ ਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸਾਸ ਲਾਈ ਅਵਰਣਾ ਕੋਈ ਜਿਸ ਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਮੈ ਸਮਾਣੀ ਨਿਰਮਲ ਬਾਣੀ ਹਰ ਸੁਲਾਈ ਜਾਮ ਜਪ ਹਰ ਨਿਰਮਲ ਮੈਲ ਗਵਾਵਣਿਆ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸੁਲਾਈ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚ ਆ ਵਿੱਚੋਂ ਆ ਮੂਆ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰਸਬ ਦੇ ਧੋਵੈ ਨਿਰਮਲ ਵਾਜੇ ਅਨਹਦ ਤੁਰ ਬਾਣੀ ਇੰਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆਰ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋਹੈ ਨਿਰਮਲ ਨਾਮ ਮਨ ਤਨ ਮੋਹੈ ਸੱਚ ਨਾਮ ਮਲ ਕਦੇ ਨਾ ਲਾਗੇ ਮੋਖੀ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੌਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁੱਖ ਪਾਵਣਿਆ ਮੈਲੇ ਹੈ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਹਰ ਸਾਚੇ ਭਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹਿਆ ਤੀ ਉਜਲ ਨਾਮ ਤੇ ਆਵਣਿਆ ਹੋ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਨਾਵਣਿਆ ਰਹਾਉ ਗੋਬਿੰਦ ਗਾਵੇ ਸਹਿ ਸੁਭਾਹੀ ਗੁਰ ਕੇ ਭੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦ੍ਰਿੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਚ ਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੈ ਤਨੇ ਪਛਾੜੇ ਮਾਇਆ ਮੋਹ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਮਨ ਤਨ ਰਾਤਾ ਸਹਿ ਸੁਭਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ

ਦੂਜੇ ਪੈ ਦੁਖ ਪਾਵਣੇ ਆ ਜਿਸ ਅੰਦਰ ਪ੍ਰੀਤ ਲੱਗੇ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੇ ਸਭ ਸਦਾਰ ਧਿਆਏ ਆ ਭਗਤਰ ਭਾਵਣੇ ਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤੇ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣੇ ਆ ਮਾਝ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਬ ਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਏ ਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿ ਸਮਾਦ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੈ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਭਾਏ ਸੱਚ ਬਾਣੀ ਤੁਧੇ ਸਲਾਹਣ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰੂ ਕਮਲੇ ਤਾਂ ਚੁੱਕੇ ਫੇਰਾ ਜਾਂ ਤੁਧ ਭਾਵੇ ਤਾਂ ਏ ਨਾਏ ਰਚਾਵੇ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਕਸੋਗ ਸਭ ਮੋਹ ਗਵਾਇਆ ਇੱਕ ਸਸਿਉਂ ਲਿਵ ਲਾਗੀ ਸਦ ਹੀ ਹਰਨ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨਾਉਣ ਦੇ ਨਾਮ ਵਸਿਆ ਮਨੇ ਆਏ ਪੂਰੇ ਭਾਗ ਸਤਿਗੁਰ ਪਾਇਆ ਸਭ ਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਈ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉ ਮਨ ਰਿਆ ਸਮਾਏ ਮਨ ਮਨੈ ਮਨੈ ਮਿਲਾਵਣਿਆ ਗੁਰਮੁਖੋ ਵੇ ਸੋ ਸੋ ਲਾਏ ਸਾਚੇ ਠਾਕਰ ਵੇ ਪਰਵਾਏ ਨਾਨਕ ਨਾ ਵਸੇ ਮਨੇ ਅੰਤਰ ਗੁਰ ਸਬਦੀ ਹਰ ਮਿਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੁਹੈ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਮਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸੰਭਾਵਣਿਆ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਵ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੇ ਮਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਈ ਸਹਿਜੇ ਸੱਚ ਸੰਭਾਵਣਿਆ ਤੋਇ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿਆ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ ਸੁਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨ ਠਾਉ ਪਰ ਮੈਂ ਪੂਲਾ ਜਿਉ ਸੁਨੇ ਘਰ ਕਾਉ ਹਲਤ ਪਲਤ ਤਿੰਨੀ ਦੋਵੇਂ ਗਵਾਏ ਦੁੱਖੋ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤਾਂ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸੇ ਜਨ ਸਾਚੇ ਪਾਵੇ ਮੁਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਉਮੈ ਮੈਂ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲ ਅਣਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨੇ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਿੰਨਾ ਕੋ ਸਦ ਨਮਸਕਾਰ ਕੀਜੇ ਜੋ ਅਣਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੇ ਤਿਤਕਾਰੇ ਲਾਏ ਪੂਰੇ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸੁਮਾਵਣਿਆ ਬਹੋ ਕਰਮ ਕਮਾਵੇ ਮੁਕਤ ਨਾ ਪਾਏ ਦਸੰਤਰ ਭਵੇ ਦੂਜੇ ਭਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੇ ਦੁੱਖ ਪਾਵਣਿਆ ਧਾਵਤ ਰਾਖੇ ਠਾਕਰ ਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਰੇ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਕ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਏ ਭਗਤ ਜਾ ਹੋਮੇ ਸੋਖੇ ਸਿਧ ਸਾਧਕ ਮੋਣ ਧਾਰੀ ਰਹੇ ਲਿਵ ਲਾਏ ਤਿੰਨ ਭੀ ਤਨ ਮੈਂ ਮਨ ਨਾ ਦੇਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਅਖੋਟ ਭੰਡਾਰਾ ਤਿਸ ਵਿੱਚ ਵਸੇ ਹਰ ਲਾਖੇ ਉਪਾਰਾ ਆਪੇ ਗੁਪਤ ਪ੍ਰਗਟਾਏ ਆਪੇ ਗੁਰ ਸਬਦੀ ਮਨ ਵਜਾਵਣ ਆਪ ਵਜਾਵਣਿਆ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ
ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾਉ। ਹਉਮੈ ਮਾਰ ਬਜਰ ਕੋ ਪਾਠ ਕੋ ਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ, ਬਿਨ ਸਬਦੇ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ, ਸਰੀਰੋਂ ਭਾਲਣ ਕੋ ਬਾਰ ਜਾਏ, ਨਾਮ ਨ ਲਾਏ ਬਹੁਤ ਬੇਗਾਰ, ਦੁਖ ਪਾਏ ਮਨ ਮੁਖਿਆਂ ਦੇ ਸੂਜੀ ਨਾਏ, ਫਿਰ ਘੇਰੇ ਆਏ ਗੁਰਮੁਖ ਵਥ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹਉਮੈ ਮੈਲ ਜਾਏ, ਬੈਸ ਸਥਾਨ ਸਦਾ ਸਦਾ ਹਰ ਗੁਣ ਗਾਵੇ, ਸੱਚੇ ਸ਼ਬਦ ਸੁਮਾਵਣਿਆ, ਨੌਂਦਰ ਠਾਕੇ ਤਾਪ ਤੁਰਹਾਏ, ਦਸਵੇਂ ਨਿਜ ਕਰ ਵਾਸਾਂ ਪਾਏ, ਉੱਥੇ ਅਨੰਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦ ਦੇ ਅੰਤਰ ਹਨੇਰਾ ਨਾ ਵਸ ਲਏ,

ਹਰ ਜਾਨਾ ਚੀਜੇ ਸ਼ਬਦ ਪਛਾਣ। ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸੁਭਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ, ਗੁਰਮੁਖ ਮੈਂ ਚੁੱਕੇ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੇ, ਗੁਰਮੁਖ ਸਹਿ ਸੁਭਾਵਣਿਆ, ਗੁਰਮੁਖ ਨਾ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕੋ ਰਾਵਣਿਆ, ਗੁਰਮੁਖ ਅਣ ਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕੋ ਰਾਵਣਿਆ, ਬਾਜ ਗੁਰੂ ਹੈ ਆਂਦੇ ਅੰਧਾਰਾ, ਜਮਕਾਲ ਗੜਠ ਕਰੇ ਪੁਕਾਰਾ, ਅਣਦਨ ਰੋਗੀ ਬਿਸ਼ਟਾਂ ਕੇ ਕੀੜੇ, ਬਿਸ਼ਟਾਂ ਮਹਿ ਦੁੱਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਬੁੱਠਾ ਆਪ ਆਏ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦੁਖਾਇਓ ਸਤਿਗੁਰ ਪੂਰਾ, ਆਪੇ ਫਰਕ ਕੀਰਤਨ ਕੱਟ ਅੰਤਰ, ਆਪੇ ਬਣਤ ਬਣਾਵਣਿਆ, ਓਂ ਵਾਰੀ ਜੀਓ ਵਾਰੀ ਅਰ ਸੱਚੇ ਕੇ ਗੁਣ ਗਾਵਣਿਆ, ਵਾਜਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿ ਸੁਭਾਵਣਿਆ ਰਹਾਉ, ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪਰੋ ਹੈ, ਤੂੰ ਆਪੇ ਦੁੱਖ ਸੁਖ ਦੇਵੇ ਕਰਤਾ ਹੈ, ਗੁਰਮੁਖ ਹਰ ਦੇ ਖਾਵਣੇ ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਗ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਗਤਾ, ਸਦਾ ਮੁਗਤ ਆਪੇ ਹੈ ਸੱਚਾ, ਆਪੇ ਲੱਖ ਲਖਾਵਣੇ, ਆਪੇ ਮਾਇਆ ਆਪੇ ਛਾਇ, ਆਪੇ ਮੋਹ ਸਭ ਜਗਤ ਉਪਾਏ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਗ ਸੁਣਾਵਣਿਆ, ਆਪੇ ਕਰੇ ਕਰਾਏ, ਆਪੇ ਆਪੇ ਥਾਪਿਓ ਥਾਪੇ, ਆਪੇ ਤੋਂ ਇੱਥੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪੇ ਮਾਰੇ ਆਪ ਜਿਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸੁਮਾਵਣਿਆ, ਆਪੇ ਉੱਚਾ ਉਚੋਈ ਜਿਸ ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਘਾਟ ਅੰਤਰ, ਆਪੇ ਵੇਖ ਵਿਖਾਲਣਿਆ, ਮਾਝ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ, ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਨਾਮ ਤੇ ਆਈ, ਗੁਰਮੁਖ ਸੱਚ ਸੁਮਾਵਣਿਆ, ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ, ਔਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿ ਸੁਮਾਵਣਿਆ ਰਹਾਉ, ਕਰਮੇ ਧਰਤੀ ਤੌਲ ਪਤਾਲਾ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ ਗੁਰਮੁਖ ਸਹਿ ਸੁਮਾਵਣਿਆ, ਕਾਇਆ ਅੰਦਰ ਹਉਂ ਮੈਂ ਮੇਰਾ, ਜੰਮਣ ਮਰਨ ਨਾ ਚੁੱਕੇ ਫੇਰਾ, ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ, ਕਹਿਆ ਅੰਦਰ ਪਾਪ ਪੁਣ ਦੁਇ ਪਾਈ, ਦੋਈ ਮਿਲ ਕੇ ਸ੍ਰੀ ਟਿਉ ਪਾਈ, ਦੁਵੇਂ ਮਰ ਜਾਏ ਖਿਤ ਕਰੇ ਆਵੇ, ਗੁਰਮੁਖ ਸਹਿ ਸੁਮਾਵਣਿਆ, ਘਰ ਹੀ ਮੈਂ ਦੂਜੇ ਭਾਏ ਹਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖਦਾਤਾ ਅਣਦਰ ਨਾਮ ਧਿਆਵਣਿਆ, ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮੇ ਉਪਾਰਾ, ਗੁਰਮੁਖ ਵਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ, ਆਪੇ ਵੱਥ ਰਾਖੇ ਆਪੇ ਦੇ, ਗੁਰਮੁਖ ਵਣਜੇ ਕੇਈ ਕੇ, ਨਾਨਕ ਜਿਸ ਨਜ਼ਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ, ਮਾਜ ਮਹੱਲਾ ਤੀਜਾ, ਹਰ ਆਪੇ ਮੇਲੇ ਸੇਵਕ ਰਾਏ, ਗੁਰ ਕੇ ਸ਼ਬਦ ਪਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸੁਭਾਵਣਿਆ, ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ ਰਹਾਉ, ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਾ ਰਸ ਪਾਵਣਿਆ, ਇਸ ਗੁਫਾ ਮੈਂ ਇੱਕ ਥਾਨ ਸੁਭਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ, ਅਣਦਿਨ ਨਾਮ ਸਲਾਹਿਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੈ ਸਭ ਦੇ ਗੁਫਾ ਵਿਚਾਰ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਇ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਗਾਤੀ ਦੂਜੇ ਭਾਏ ਕਰ ਲਾਏ, ਲਾਏ ਨਾਵ ਭੁੱਲੇ ਦੇ ਸੁਜਾਏ, ਘੜੀ ਮੋਦ ਕਾ ਲੇਖਾ ਲਿਵੈ, ਰਤੀਓ ਮਾਸਾ ਤੋਲ ਕਢਾਵਣਿਆ, ਪਈੜੇ ਪਿਰ ਚੇਤੇ ਨਾਈ, ਦੂਜੇ ਮੁੱਠੀ ਰੋਵੇ ਧਾਈ, ਖਰੀ ਕੁਲ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣ।

ਫਿਰ ਮਨ ਵਸਾਇਆ ਆਪੇ ਦੇ ਪੇਯੜੇ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਫਿਰ ਰਾਖਿਆ ਕੰਠ ਲਾਏ ਸਬਦੇ ਫਿਰ ਰਾਵੇ ਸੇਜ ਸੁਹਾਵਣੇ ਆਪੇ ਦੇਵੇ ਸਬਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅਨਦਿਨ ਸਦਾ ਗੁਣ ਗਾਵਣੇ ਆ ਮਾਝ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਘਰ ਮਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤਿਪਤਾਵਣਿਆ ਹਉ ਵਾਰੀ ਜਿਉ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਤਾਰ ਨਾਮ ਸੁਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਲਾਖਿਆ ਭਿਵਰ ਰਿਹਾ ਸੁਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨਹੀਂ ਬੁੱਝੇ ਤ੍ਰਿਵਿਧ ਮਾਇਆ ਕਾਰਨ ਲੁੱਝੈ ਤ੍ਰਿਵਿਦ ਬੰਧਨ ਟੂਟੇ ਗੁਰ ਸਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੇ ਦੁਬਦਾ ਲਾਗੇ ਦੈਦ ਸਤਾਵੇ ਬੇਕਾ ਕੀੜਾ ਬਿਖ ਮਹਿ ਰਾਤਾ ਬਿਖੀ ਮਹਿ ਪਚਾਵਣਿਆ ਹਾਉ ਕਰੇ ਤੇ ਆਪ ਜਣਾਇ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਤੁਝਤੇ ਬਾਰ ਕਛੂ ਨਾ ਹੋਵੇ ਬਖਸ਼ੇ ਸਬਦ ਸੁਹਾਵਣਿਆ ਉਪਜੈ ਪਚੇ ਅਰ ਬੁਜੇ ਨਾਹੀ ਅੰਦਨ ਦੂਜੇ ਪਏ ਫਰਾਈ ਮਨਮੁਖ ਜਨਮ ਗਿਆ ਹੈ ਬਿਰਥਾਂਤ ਗਿਆ ਪਛਤਾਵਣਿਆ ਫਿਰ ਪਰਦੇਸ ਸਿੰਗਾਰ ਬਣਾਏ ਮਨਮੁਖੇ ਆਂਦੇ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਢੋਹੀ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਦ ਆਣ ਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਸੁਖ ਪਾਵਣਿਆ ਸਭ ਮੈਂ ਵਰਤੇ ਕੋ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੈ ਕਰ ਕਿਰਪਾ ਆਮ ਲਾਵਣਿਆ ਮਾਝ ਮਹੱਲਾ ਤੀਜਾ ਮਨਮੁਖ ਪੜੈ ਪੰਡਤ ਕਹਾਵੇ ਦੂਜੇ ਭਾਏ ਮਹਾਂ ਦੁਖ ਪਾਵੇ ਵਿਖਿਆ ਮਾਤੇ ਕੇ ਸੂਝੇ ਨਾਹੀਂ ਫਿਰ ਫਿਰ ਜੂਨੀ ਪਾਵਣਿਆ ਹਉ ਵਾਰੀ ਜੀ ਹੋ ਵਾਰੀ ਹਉਮੇ ਮਾਰ ਮਿਲਾਵਣਿਆ ਗੁਰਸੇਵਾ ਤਿਆਰ ਮਨ ਵਸਿਆਰਾ ਸਹਿਜ ਪਿਆਵਣਿਆ ਰਹਾ ਵੇਦ ਪੜੈ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਏ ਸਭ ਸੁਹਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੇ ਆਪੇ ਦੇ ਨ ਪਛੋ ਤਾਵੇ ਗੁਰ ਕੇ ਸਬਦ ਦਾ ਸੱਚਾਤਾ ਮਿਲ ਸੱਚੇ ਸੁਖ ਪਾਵਣਿਆ ਕੂੜਕ ਸੱਤ ਨੇ ਮੈਲ ਨ ਲਾਗੇ ਗੁਰਪ੍ਰਸਾਦੀ ਅਣਦਿਨ ਜਾਗੇ ਨਿਰਮਲ ਨਾ ਵਸੇ ਘਟ ਅੰਤਰ ਨਿਰਮਲ ਨਾਮ ਵਸੇ ਘੱਟ ਭੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਅਰ ਤਤ ਨ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾਮ ਪਛਾਣੇ ਮੋਹਬੇ ਆਪੇ ਕਿਛ ਸੂਝੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰਿਵਿਦ ਮਾਇਆ ਮਨਮੁਖ ਨਾ ਬੂਝੇ ਦੂਜੇ ਭਾਇਆ ਤ੍ਰੈ ਗੁਣ ਪੜੇ ਅਰ ਇੱਕ ਨਾ ਜਾਣੇ ਬਿਣ ਜੂ ਬਿਣ ਬੂਝੇ ਦੁੱਖ ਪਾਵਣਿਆ ਜਾਂਤ ਸੁਭਾਵੇ ਤਾਂ ਆਪ ਮਿਲਾਏ ਗੁਰਪ੍ਰਸਾਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਮੇ ਕੀ ਸੱਚੀ ਵਡਿਆਈ ਨਾਮੋ ਮਨ ਪਾਵਣਿਆ ਮਾਝ ਮਹੱਲਾ ਤੀਜਾ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਭਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰਨਾ ਮਨ ਵਸਾਵਣਿਆ ਵਾਰੀ ਜੀਓ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਜਾਕੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਾਉ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨੌਣਦ ਪਾਏ ਤ੍ਰੈ ਗੁਣ ਮੇਟ ਸੁਮਾਵਣਿਆ ਹਉਮੈ ਕਰੇ ਨੇ ਕਰਮੀ ਨਾ ਹੋਵੇ ਗੁਰਪ੍ਰਸਾਦੀ ਹਉਮੈ ਖੋਵੈ

ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਨਿਰਮ ਸਾਗਰ ਨਿਰਮਲ ਸੋਈ, ਸੰਤ ਜੁਗੇ ਨਿਤ ਗੁਰਮੁਖ ਹੋਈ। ਇਸਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੇ ਹਉਮੈ ਮਾਰ। ਐਨਸ ਪ੍ਰੀਤ ਸ਼ਬਦ ਸਾਚੇ, ਹਰ ਸਰ ਵਾਸਾ ਪਾਵਣਿਆ। ਮਨਮੁਖ ਸਦਾ ਬਗ ਮੈਲਾ, ਹਉਮੈ ਮਹਲਾ ਸਨਾਨ ਕਰੇ ਪਰ ਮੈਲ ਨਾ ਜਾਈ। ਜੀਵਤ ਮਰੇ ਗੁਰ ਸ਼ਬਦ ਵਿਚਾਰੇ, ਹਉਮੈ ਮੈਲ ਚੁਕਾਵਣਿਆ। ਰਤਨ ਪਦਾਰਥ ਘਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ। ਗੁਰਪ੍ਰਸਾਦ ਮਿਟਿਆ, ਅੰਧਿਆਰਾ ਕੱਟ ਚਾਨਣਿਆ। ਆਪ ਛਾਨਣਿਆ, ਆਪ ਉਪਾਏ ਤੇ ਆਪੇ ਵੇਖੇ। ਸਤਿਗੁਰ ਸੇਵੇ ਸੋਜਨ ਲੇਖੇ, ਨਾਨਕ ਨਾਮ ਵਸੇ ਘਟ ਅੰਤਰ। ਗੁਰ ਕਿਰਪਾ ਤੇ ਪਾਵਣਿਆ, ਮਾਜ ਮਹੱਲਾ ਤੀਜਾ। ਮਾਇਆ ਮੋਹ ਜਗਤ ਸੁਭਾਇਆ, ਤ੍ਰੈ ਗੁਣ ਦਿਸੈ ਮੋਹੈ ਮਾਇਆ। ਗੁਰਪ੍ਰਸਾਦੀ ਕੋ ਵਿਰ ਲਾਭੂ ਜੇ, ਚੌਥੇ ਪਦ ਲਿਵ ਲਾਵਣਿਆ। ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ।

ਤੇਰੇ ਆਵਣ ਜਾਵਣ ਆ। ਆਪੇ ਕਰਤਾ ਦੇਵਡਿਆਈ, ਜਿਨ ਕੋ ਆਪ ਲਿਖਤ ਧੁਰ ਪਾਈ, ਨਾਨਕ ਨਾ ਮਿਲੇ ਪਉ ਭੰਜਨ, ਗੁਰਸਬਦੀ ਸੁਖ ਪਾਵਣਿਆ। ਮਾਝ ਮਹੱਲਾ ਪੰਜਵਾਂ, ਅੱਖਰ ਪਹਿਲਾ।

ਕਲ ਮੈਂ ਨਾਮ ਸੁਨਾਵਣਿਆ। ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਾਉ। ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋੜ ਤੇ ਤਿਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ। ਆੜ ਪੈਰ ਤੁਧੇ ਆਪ ਪੰਜਾਬੇ ਪਵਨਾ ਧਰਤੀ ਸੇਵਕ ਪਾਇਕ ਚਰਣਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੌਰ ਕੈ ਸ਼ਬਦ ਸੰਜਾਪੇ ਜਿਨ ਪੀਆ ਸਹੀ ਤ੍ਰਿਪਤਾਸੇ ਸੱਚੇ ਸੱਚ ਕਣਾਵਣਿਆ। ਜਿਨ ਪੀਆ ਸਹੀ ਤ੍ਰਿਪਤਾਸੇ ਸੱਚੇ ਸੱਚ ਕਣਾਵਣਿਆ ਤਿਸ ਕਰ ਸਹਿਜਾ ਸੋਈ ਸੁਹੇਲਾ ਸਦਾਨੰਦ ਮਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਵਡਸ਼ਾਹ ਜੋ ਗੁਰ ਚਰਨੀ ਮਨ ਲਾਵਣਿਆ। ਪਹਿਲੋਂ ਦੇ ਤੈ ਰਿਜਕ ਸੰਭਾ ਪਿੱਛੋਂ ਦੇ ਤੈ ਜੰਤੇ ਉਪਾ ਤੁਧ ਜੀਵੜ ਦਾਤਾ ਵਰਣਾ ਸਵਾਮੀ ਲਵੇ ਨਾ ਕੋਈ ਲਾਵਣਿਆ। ਜੇ ਤੂੰ ਉਠਾ ਸੋ ਤੁਧ ਤੇ ਆਏ ਸਾਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਜਿਸ ਦਰਗੇ ਠਾਕਣਾ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤਤ ਮੁੱਚੋ ਮੁੱਚਾ ਹਉਂ ਕੁਰਬਾਣੀ ਤੇਰੇ ਵੰਜਾ ਨਾਨਕ ਦਾਦ ਸਾਵਣਿਆ। ਮਾਝ ਮਹੱਲਾ ਪੰਜਵਾਂ ਕੌਣ ਸੋ ਮੁਗਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗ੍ਰਹੀ ਕੌਣ ਅਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਬਿਦ ਬਾਦਾ ਕਿਨ ਬਿਦ ਛੂਟਾ ਕਿਨ ਬਿਦ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੋ ਕਹੇ ਕਹਾਈ ਜੀ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵਿਮੁਖੀਆ ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ ਇਹ ਬਿਦ ਕੌਣ ਪ੍ਰਗਟਾਏ ਜੀਉ ਕੌਣ ਸੁਵੱਖਰ ਜਿਤਾਵਤ ਰਹਿਤਾ ਕੌਣ ਉਪਦੇਸ ਜਿਤ ਦੁੱਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਗਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ।

ਮੁਖ ਨੇ ਕਰਮਾ ਗੁਰਮੁਖ ਕਰੇ ਸੋ ਸੋ ਭਾਏ ਜੀਓ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ, ਗੁਰਮੁਖ ਮਿਲੀਐ ਮਨਮੁਖ ਵਿਛਰੈ, ਗੁਰਮੁਖ ਬੇਦ ਪ੍ਰਗਟਾਏ ਜੀਓ। ਗੁਰਮੁਖ ਅੱਖਰ ਜੇ ਤਾਵਤ ਰਹਿਤਾ, ਗੁਰਮੁਖ ਉਪਦੇਸ਼ ਦੁਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ, ਗੁਰਮੁਖ ਕੀਰਤਨ ਗਾਏ ਜੀਓ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ, ਥਾਪੇ ਕਿਸਤੇ ਹੋਇਓ ਅਨੰਤਾ, ਨਾਨਕ ਇੱਕ ਸਮੈ ਸਮਾਏ ਜੀਓ। ਮਾਝ ਮਹੱਲਾ ਪੰਜਵਾਂ। ਪ੍ਰਭ ਨਾਸੀ ਤਾਂ ਕਿਆ ਕਾੜਾਰ ਭਗਤਾਂ, ਤਾਂ ਜਨ ਖਰਾ ਸੁਖਾਲਾ ਜੀ, ਪ੍ਰਾਣ ਮਾਣ ਸੁਖਦਾਤਾ, ਤੂੰ ਕਰੇ ਸੋਈ ਸੁਖ ਭਾਵਣਿਆ, ਵਾਰੀ ਜੀਓ ਵਾਰੀ, ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਹਲਾ, ਤੁਮ ਸੰਗ ਲਵੇ ਨਾ ਲਾਵਣਿਆ ਰਹਾਉ, ਤੇਰਾ ਕੀਤਾ ਜਿਸ ਲਾਗੇ ਮੀਠਾ, ਘੜ ਘੜ ਅੰਤਰ ਪਰ ਬ੍ਰਹਮ ਤਿੰਨ ਜਨ ਡੀਠਾ, ਥਾਨ ਥਨੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਰਤਾਵਣਿਆ, ਸਗਲ ਮਨੋਰਥ ਤੂੰ ਦੇ ਬਨਹਾਰਾ, ਭਗਤੀ ਪਏ ਭਗਤੀ ਭਾਏ ਪਰੇ ਭੰਡਾਰਾ, ਦਇਆ ਧਾਰ ਰਾਖੇ ਤੁਧ ਸਹੀ ਪੂਰੇ ਕਰਮ ਸਮਾਵਣਿਆ, ਅੰਧਕੂਪ ਤੇ ਕੰਡੇ ਚਾੜੇ, ਗੁਰ ਕਿਰਪਾ ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨੀ ਬਨਾਸੀ, ਗੁਣ ਕਹਿ ਸੋ ਤੋਟ ਨ ਆਵਣਿਆ, ਐਥੇ ਉਥੇ ਤੂੰ ਹੈ ਰਖਵਾਲਾ, ਮਾਤ ਗਰਭ ਮੈਂ ਤੁਮ ਹੀ ਪਾਲਾ, ਆਵਣਿਆ ਕਿਆ ਗੁਣ ਤੀਰੈ ਆਖ ਸੰਭਾਲੀ, ਮਨ ਤਨ ਅੰਤਰ ਤੁਧ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਤੁਧ ਬਿਨਿਆਵਰ ਨਾ ਜਾਣਿਆ, ਜਿਸ ਕੋ ਤੂੰ ਪ੍ਰਭ ਪਿਆ ਸੁਆਈ, ਤਿਸ ਤੱਤੀ ਵਾਉ ਨਾ ਲੱਗੇ ਕਾਈ, ਤੂੰ ਸਹਿਬ ਸਰਣ ਸੁਖਦਾਤਾ, ਸੰਗਤ ਜਪ ਪ੍ਰਗਟਾਵਣਿਆ, ਤੂੰ ਉਚਿਆ ਥਾਉ ਅਪਾਰਿਆ ਮੋਲਾ, ਤੂੰ ਸਾਚਾ ਸਹਿਬ ਦਾਸ ਤੇਰਾ ਗੋਲਾ, ਤੂੰ ਮੀਰਾ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ। ਮਾਝ ਮਹੱਲਾ ਪੰਜਵਾਂ। ਕਰ ਦੂਜਾ ਨਿਤ ਨਿਤ ਆ ਸੰਭਾਲੀਏ, ਮੂਲ ਨਾ ਮਨੋ ਵਸਾਰੀਏ, ਰਵ ਸੰਤਾਂ ਸੰਗਤ ਪਾਈਏ, ਜਿਤ ਜਮ ਕੇ ਪੰਥ ਨਾ ਜਾਈਏ, ਤੋ ਸਾ ਹਰ ਕਾ ਨਾਮ ਲੈ, ਤੇਰੇ ਕੁਲੇ ਨਾ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈ ਹੈ ਨਿਰਕ ਨ ਸਹੀ ਪਾਈਏ, ਤੱਤੀ ਵਾਹ ਨਾ ਲੱਗਈ, ਜਿਨ ਮਨ ਮੁੱਠਾ ਆਏ ਜੀਓ, ਹਰ ਅਮਿਓ ਰਸਾਇਨ ਪੀਵੀਏ, ਮੋ ਡਿੱਠੇ ਜਨ ਕੈ ਜੀਵੀਏ, ਕਰ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ, ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ। ਮਨ ਮੰਦੇ ਪ੍ਰਭ ਵਗਾਈ ਆਏ, ਰਸ ਭੋਗਣ ਪਾਤਸ਼ਾਹੀ ਆ, ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਕਾਰੇ ਲਾਗ ਜੀਓ, ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ, ਮਨ ਪਾਵੰਦਾ ਕੰਤ ਹਰ ਤੇਰਾ ਤਿਰੋ ਆ ਸੁਹਾਗ ਜੀਓ, ਅਟਲ ਪਦਾਰਥ ਪਾਇਆ ਪੈ ਬੰਜਨ ਕੀ ਸੁਰਨਾਇਆ, ਆਏ ਅੰਚਲ ਨਾਨਕ ਤਾਰਨ ਜਿੱਤਾ ਜਨਮੇ ਅਪਾਰ ਜੀਓ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਮਾਝ ਮਹੱਲਾ ਪੰਜਵਾਂ। ਘਰ ਤੀਜਾ ਹਰ ਜਪ ਜਪੇ ਮਨ ਧੀਰੇ, ਰਾਵ ਸਿਮਰ ਸਿਮਰ ਗੁਰਦੇਵ, ਮਿਟ ਗਏ ਭੈ ਦੂਰੇ, ਸਰਣ ਆਵੇ ਪਾਰ ਬ੍ਰਹਮ ਕੀ, ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧ ਕੇ, ਸਗਲ ਮਨੋਰਥ ਪੂਰੇ, ਘੜ ਘੜ ਇੱਕ ਵਰਤਦਾ ਜਲ ਥਲ ਮਹੀ ਅਲ ਪੂਰੇ, ਆਪ ਆ ਬਿਨਾਸਨ ਸੇਵੇ ਆ ਪਵਿੱਤਰ ਸੰਤਨ ਕੀ ਧੂਰੇ, ਸਭ ਛੁਡਾਈ ਖਸਮ ਆਪ, ਹਰ ਜਪ ਭਈ ਠਰੂਰੇ, ਕਰਤੇ ਕੀਆਤ ਪਾਪ ਸੋ ਦੁਸ਼ਟ ਮੁਏ, ਹੋਏ ਮੂਰੇ ਨਾਨਕ ਰੱਤਾ ਸੱਚ ਨਾਏ, ਅਰ ਵੇਖੈ ਸਦਾ ਹਜੂਰੇ। ਬਾਰਾਂ ਮਾਹ ਮਾਝ ਮਹੱਲਾ ਪੰਜਵਾਂ। ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਰਾਮ ਚਾਰ ਕੁੰਟ ਦੇ ਦਿਸ ਭਰਮੈ ਥੱਕ ਆਏ, ਪ੍ਰਭ ਕੀ ਸਾਮ ਧਿਣ ਤੋਂ ਦੇਥੇ ਬਾਰੀ, ਕਿਤਨੇ ਆਵੇ ਕਾਮ ਜਲ ਬਿਨਸਾ, ਕਮਲਾਵਤੀ ਉਪਜੇ ਨਾਹੀ ਦਾਮ, ਹਰ ਨਾਹ ਨ ਮਿਲੀਏ ਸਾਜਨੇ ਕਤ ਪਾਈਏ ਬਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟੀ, ਭੱਟ ਨਗਰ ਸੇਖ ਰਾਮ, ਸਰਬ ਸਿੰਗਾਰ

ਮਾਣਕ ਮੋਤੀ ਨਾਮ ਪ੍ਰਭੁ ਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਈ ਆ ਜੇ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪ ਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤੇ ਤਨੀ ਜਿਸ ਕਹਿ ਬਾਗ ਮਥਾਨਾ ਸੜਦ ਬੰਦਾ ਦਿਸ ਲੱਗੇ ਰਣਾਉਣਾ ਜਿੰਨਾ ਪਾ ਜਗ ਜੀਵਨ ਪੁਰਖ ਤੇ ਆ ਕੇ ਮਨ ਸੰਧੀ ਆਦ ਭਵ ਗੁਜੇ ਕੁਲ ਪਈ ਸੋ ਜਮਕੀ ਫਾ ਜਿਆ ਬੀਜੇ ਸੋਲਣੇ ਮੱਥੇ ਜੋ ਲਿਖੇ ਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀ ਹੈ ਸੁਧਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭਣ ਦੂਜਾ ਕੋ ਨਹੀ ਨਾਨਕੀ ਅਰਦਾਸ ਅਸਾੜ ਸੁਣਦਾ ਤਿਸ ਲਗੇ ਜਿਸ ਮਨ ਹਰ ਚਰਨ ਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾਵਿਆ ਦਿਸਨ ਛੱਬੇ ਸਾਰ ਅਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਤਿੰਨ ਕਹਿ ਸਤਬਲਹਾਰ ਨਾਨਕਰ ਜੀ ਮਾਇਆ ਕਰ ਸਭ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਰ ਜਿਨ ਰਾਮ ਨਾਮ ਰਹਾਰ ਪਾਤੇ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦੇਨਾ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਸੋਂ ਲੱਗਾ ਹੇਥ ਹੱਥ ਮਨੋੜੇ ਹੱਥ ਮਰੋੜੇ ਤਨ ਕਪੇ ਸਿਆ ਹੋਆ ਸੇਤ ਜਿਹਾ ਬੀਜੇ ਸੋਲਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਤ ਪ੍ਰਭ ਦੇਤ ਸੇ ਭਾਦੇ ਨਰਕ ਨਾ ਪਾਈਏ ਗੁਰੂ ਰੱਖਣ ਵਾਲਾ ਹੇ ਤਸਨ ਪ੍ਰੇਮੀ ਓ ਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਸੰਸਹਾਈ ਪ੍ਰੇਮ ਕਹਿ ਹੈ ਤਿਨ ਕਹਿ ਲਾਗਾ ਪਾਏ ਵੇਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਘਾਏ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰਕੰਤ ਮਿਲਾਈਆ ਸੇ ਵਿਛੜਕਤੇ ਨਾ ਜਾਹੇ ਪ੍ਰਭਿਣ ਦੂਜਾ ਕੋ ਨਹੀਂ ਨਾਨਕਰ ਸੁਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰ ਰਾਏ ਕਥਕ ਕਰਮ ਕੁਮਾਵਨੀ ਦੂਸ ਨ ਕਾਹੂ ਜੋਗ ਪਰਮੇਸ਼ੁਰ ਦੇ ਭੁੱਲਿਆ ਵਿਆਪਨ ਸਭੇ ਰੋਗ ਵਿਉਂ ਖੋਏ ਰਾਮ ਤੇ ਲੱਗਣ ਜਨਮ ਵਜੋ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਯੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਤੇਰੇ ਸਾਬਿਓਗ ਨਾਨਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਜ ਮਗਰ ਮੈਂ ਸੁਹਾਂਦੀਆਂ ਹਰ ਪਿਰ ਸੰਗ ਬੈਠੜੀਆਂ ਤਿਨਕੀ ਸੋਭਾ ਕਿਆ ਗਨੀ ਜੇ ਸਹਿ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਰੀ ਸੇ ਰਹਿਣ ਅਕੇਲੜੀਆਂ ਤੇਰੇ ਦੁੱਖ ਨਾ ਕਬੂ ਤਰੇ ਸੇ ਜਮ ਕੇ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਛੇ ਧੂੜ ਤਿੰਨਾ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਅਰਾਧਨਾ ਬਹੋੜ ਨਾ ਜਨਮੜੀਆਂ ਭੁੱਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਹੋ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ ਹੋਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪਏ ਨਾ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗੈਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆ ਬਾਹਰ ਜਾਉ ਲੱਖ ਬੇਰੀਆਂ ਸੱਜਣੇ ਅਗਮੇ ਅਗਾਹ ਸਰਮ ਪਈ ਨਾਰਾਇਣੇ ਨਾਨਕ ਦਰ ਪਈ ਆਪੋ ਸੁਬੰਧਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਭਾਗ ਮੱਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਅਰਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਵਾਲੇ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋ ਸੁਹਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ
ਅੜ ਸੜ ਤੀਰਥ ਸਗਲ ਪੋਨਾ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਨੰਦ ਉਪਾਰ ਜਨਾਰ ਸੱਜਣ ਪ੍ਰਗਟਿਆਏ ਸੰਸਵਾਈ ਪ੍ਰਾਰਾਮ ਕੇ ਕਰ ਕਿਰਪਾ ਦੀਆ ਮਲਾਏ ਸੇ ਸੁਹਾਵੀ ਸਰਬ ਸੁਖੁਣ ਦੁੱਖਾ ਨਾਹੀ ਜਾਏ ਚੁਪਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵੇ ਗੀਤ ਗੋਵਿੰਦੇ ਉਲਾਏ ਹਰ ਜਿਹਾ ਅਵਰਣਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸੁਵਾਰੇ ਓਨ ਨੇਚਲ ਦਿੱਤੀ ਅਨਜਾਏ ਸੰਸਾਰ ਸਾਗਰ ਤੇ ਰੱਖਿਆ ਨ ਬੌੜ ਨਾ ਜਨਮੇ ਧਾਏ ਜੇ ਵਾਏ ਕਿ ਅਨੇਕ ਗੁਣ ਤਰੇ ਨਾਨਕ ਜਰਣੀ ਪਾਏ ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤੁਮਾਏ ਜਿਨਾ ਜਿਨ ਨਾਮ ਧਿਆਏ ਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਪਵ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹੇ ਨੇਕੋ ਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੇ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਫਿਰ ਬਿਨ

ਹਰ ਕਿਰਪਾ ਪ੍ਰਭ ਰਾਖ ਲਿਓ, ਹੋਰ ਨਾਹੀ ਕਰਨ ਕਰੇਣ। ਹਾਰ ਤੁਧ ਬਿਨ ਖਾਕੂ ਰੁਲਣਾ, ਕਹੀਏ ਕਿੱਥੇ ਵੈਨ। ਨਾਨਕੀ ਬੇਨੰਤੀ ਆਰ ਸੋ ਜਨ ਦੇਖਾ ਨੈਣ ਜੀ ਕੀ ਬਿਰਥਾ, ਸੋ ਸੁਣ ਯਾਰ ਸਮਰੱਥ ਪੁਰਖ ਅਪਾਰ, ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ। ਸਸਰੇ ਪਈਏ ਕੰ ਸਸੁਰੈ ਪਈਏ ਤਿਸ ਕੰਤ ਕੀ ਵੱਡਾ, ਜਿਸ ਪਰਵਾਰ ਅਗ ਉਚਾਗਮ ਅਗਾਧ ਬੋਧ ਕਿਛੇ ਅੰਤ ਨਾ ਪਾਰਾਵਾਰ। ਸੇਵਾ ਸਾਧ ਸੁਭਾਵ ਸੀ ਸੰਤਾਂ ਕੀ ਹੋਏ ਚਾਰ, ਦੀਨਾ ਨਾ ਦਿਆਲ ਦੇ ਪਤ ਤੇ ਉਦਾਰਨ ਹਾਰਾ, ਜਗਾਦੀ ਰੱਖਦਾ ਸੱਚ ਨਾਮ ਕਰਤਾਰ, ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ।

ਦੇ ਤਿੰਨ ਕੈ ਸੱਦ ਬਲਹਾਰ ਸੰਤ ਅਰਾਧਨ ਸਦਾ ਸਦਾ ਸਭਨਾ ਕਾ ਬਖਸੰਦ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਨ ਜੇਂਦਾ ਗੁਰਸਪਰ ਸਭ ਦੀ ਅਰਾਧੀਆ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਰੈਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਬਰਨ ਸਰਬ ਕਲਾ ਪ੍ਰਭ ਪੂਰਨ ਮਾਨ ਬਾਣੀ ਥਾਉ ਹਰੇ ਉਡ ਗਈ ਮਨੇ ਅੰਦਰ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸੁਮਾਉ

0: ਜਾਏ ਨਾ ਸੁਜਈ ਕਿੱਥੇ ਕੂਕਣ ਜਾਉ ਗਿਆਨ ਬਿਨਾਸਨ ਤਾਂ ਮੈਂ ਹਰਣ ਉੱਚੇ ਅਗਮੇ ਉੱਚੇ ਅਗਮੇ ਅਮਾਉ ਮਨ ਵਿਛੜਿਆ ਹਰ ਮੇਲੀਏ ਨਾਨਕੇ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਉ
1: ਅਲਥ ਪਾਲਤਨਾ ਸੋਭਾ ਪਾਲਤਨਾ ਢੋਈ ਏਲਾ ਜਨਮ ਗਵਾਇਆ ਹਾਂ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਾਉ ਤਾਜੀ ਤੁਰਕੀ ਸੋਨਾ ਰੂਪਾ ਕੱਪੜ ਕਿਹੜੇ ਭਾਰਾ ਕੈਸੀ ਨਾਲ ਚੱਲੇ ਨਾਨਕ ਝੜ ਝੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨਿਮ ਦਵਾਲ ਸਾਰੀ ਪਸ ਮੰਦਰ ਕੀ ਢੇਰੀ ਸੱਚੇ ਸੱਚ ਨਾ ਦੇਹੀ ਕੈਸੀ ਅੰਧ ਜਾਣੇ ਸਭ ਮੇਰੀ ਸੋ ਲਾਂਕਾ ਸੋਨ ਮਾੜੀ ਸੱਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾ ਸੋ ਹਮਾਰਾ ਠਾਕਰ ਭੈਰਾ ਹਮ ਤਸਕੇ ਬਨ ਜਾਰੇ ਜੀਉ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵੱਲ ਲਹਿ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਿੰਨਾ ਕਿਉ ਰੱਖੋ ਘਰ ਬਾਰ ਮਨਾਹ ਮਾਰੇ ਲੁੱਟੈ ਨੀਤ ਨੇਤਾ ਕੈਸੀ ਅੱਗੇ ਕਰੀ ਬਗੌਰ ਜਨਾ ਸ੍ਰੀ ਰਾਮ ਨਾਮਾ ਉਤਰ ਮਨਾਹ ਅੱਗੇ ਜਮ ਦਾਲ ਬਿਖੂ ਖਨਾ ਰਹਾਉ ਸਾਰ ਮਡੋਲੀ ਰੱਖੇ ਦੁਆਰਾ ਪੀਤਰ ਬੈਠੀ ਸਾ ਧਨਾ ਹੀ ਅੰਮ੍ਰਿਤ ਕੇਲ ਕਰੇ ਤਕਾਮ ਅਵਰ ਲੁੱਟੇ ਸੋ ਪੰਚ ਜਨਾ ਟਾਹੇ ਮਡੋਲੀ ਲੁੱਟਿਆ ਦੋਹਰਾ ਸਾ ਤਨ ਪਕੜੀ ਏਕ ਜਿੰਦਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸਹਿ ਪੰਚ ਜਨਾ ਕਾਮ ਲੋੜੇ ਸੋਨਾ ਰੂਪਾ ਮਿਤ ਲੋੜੇ ਸੋ ਕਿਆਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜਮ ਪ੍ਰਭਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਦੇ ਘਟ ਪੀਤਰ ਮੁੰਦਰਾ ਕਾਇਆ ਕੀਜੇ ਪਿਤਾ ਪੰਚ ਚੇਲੇ ਵਸ ਕੀਜੇ ਰਾਵਲ ਇਹ ਮਨ ਜੇ ਡੁੰਡਾਤਾ ਜੋਗ ਜੋਤ ਇਵ ਵਾਪਸਤਾ ਏਕ ਸ਼ਬਦ ਦੂਜਾ ਹੋਰ ਨਾਸਤਾ ਕੰਧ ਮੂਲ ਮਨ ਲਾਪਸਤਾ ਰਹਾਉ ਮੁੰਡ ਮੁੜਾਇਆ ਜੇ ਗੁਰ ਪਾਈਏ ਹਮ ਗੁਰ ਕਿੰਨੀ ਗਿਆਤਾ ਹੂੰ ਤ੍ਰੈਪਨ ਤਾਰਨ ਹਰ ਸੁਆਮੀ ਇੱਕ ਨਚੇ ਅਦਾਤਾ ਕਰ ਪਟੰਬ ਗਲੀ ਮਨ ਲਾਪਸ ਸੰਸਾ ਮੂਲ ਸਭਸੰਤਾ ਇੱਕ ਚਰਨੀ ਜਿਤ ਲਾਭ ਲਭ ਲੋਭ ਕੀ ਲਾਪਸਤਾ ਜਾਪ ਸੁਨਰੰਜਨ ਰਸ ਮਨਾ ਕਾਹੇ ਬੋਲੇ ਜੋਗੀ ਕਪਟ ਘਣਾ ਰਹਾਉ ਕਾਇਆ ਕਮਲੀ ਹੰਸ ਆਣਾ ਮੇਰੀ ਮੇਰੀ ਕਰਤ ਵਿਹਾਣਤਾ ਪਰਮਤ ਨਾਨਕ ਗੀ ਦਾਸ ਹੈ ਫਿਰ ਪਾਸੇ ਸਿਧਾਣਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮਜ਼ਮੂਰ ਮਨ ਇੱਕ ਜੇ ਕਰ ਦ੍ਰਿੜ ਚਿੱਤ ਕੀਜੇ ਰਹੇ ਜਨਮ ਜਨਮ ਕੇ ਪਾਪ ਕਰਮ ਕਹਿ ਕੱਟਣ ਹਾਰਾ ਲੀਜੇ ਰਹੇ ਮਨ ਇੱਕੋ ਸਾਹਿਬ ਪਾਈ ਰਹੇ ਤੈ ਰਹਿ ਤੀਨ ਗੁਣਾ ਸੰਸਾਰ ਸਮਾਵੇ ਅਲੱਖ ਨਾ ਲਿਖਣਾ ਜਾਈ ਰਹਿ ਰਹਾ ਸਾਕਰ ਕਣ ਮਾਇਆ ਤਨ ਮਿੱਠੀ ਹੀ ਹਮ ਤੋ ਖੰਡ ਪਚਾਈ ਰਹਿ ਰਾਤ ਹਨੇਰੀ ਸੂਝ ਨਾਹੀ ਲੂਜ ਰੁਕਸ ਮੁਸਾਹ ਪਾਈ ਰਹਿ ਮਨ ਮਹਿ ਕਰੇ ਹਤੇ ਤਾ ਜੁਗ ਲੱਗ ਗਏ ਹੈ ਗੁਰਮੁਖ ਮਿਲੇ ਬੜਾਹੀ ਰਹਿ ਹੈ ਜੋ ਤਨ ਕੀਆ ਸੋਈ ਸੂਆ ਕਿਰਤ ਨਾ ਮਿਟਿਆ ਜਾਈ ਰਹਿ ਸੋ ਪਰ ਪਰੇ ਨਾ ਹੋਵੇ ਹੂਣ ਜੋ ਰੱਤ ਹੀ ਰੰਗ ਲਾਈ ਰਹਿ ਤਿਨ ਕੀ ਪੰਖ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰਹਿ ਗੌੜੀ ਚੇਤੀ ਮਹੱਲਾ ਪਹਿਲਾ ਕਤਕੀ ਮਾਹੀ ਬਾਪ ਕਰਕੇ ਰਾਹ ਕਿਦੂ ਥੋਂ ਹਮ ਆਹੇ ਅਗਨ ਬਿਮ ਜਲ ਪੀ ਧਰਮ ਨਵ ਜੈ ਕਾਹੇ ਕੰਮ ਉਪਾਏ ਮੇਰੇ ਸਹਿਬਾ ਕੌਣ ਜਾਣੇ ਗੁਣ ਤੇਰੇ ਕਾਹੇ ਨਜਹਣੀ ਅਵਗੁਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੈ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉੜਾਏ ਹੱਟ ਪੰਡਲ ਵਿੱਚ ਮੰਦਰ ਭੰਡੈ ਕਰ ਜੋਹਰੀ ਕਰ ਗਿਆ ਕਰ ਚੋਰੀ ਕਰ ਗਿਆ ਵਹਿ ਅੱਗੋਂ ਦੇਖੇ ਪਿੱਛੋਂ ਦੇਖੇ ਪੈਤੇ ਕਹਾਂ ਸਿਪਾਵੇ ਤੱਠ ਤੀਰਥ ਹਮ ਨਾਵ ਖੰਡ ਦੇਖੇ ਹੱਟ ਪੱਟਣ ਬੰਜਾਰਾ ਲੈ ਕੇ ਤਕੜੀ ਤੋਲਣ ਲੱਗਾ ਘੱਟ ਹੀ ਮੈਂ ਬੰਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਹੀ ਅਗੁਣ ਹਮਾਰੇ ਦਿਆ ਕਰੋ ਕਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜੀ ਆੜਾ ਅਗਨ ਬਰਾਬਰ ਤਪ ਹੈ ਪੀਤਰ ਹੋਵੇ ਕਾਤੀ ਪਰਮਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗੌੜੀ ਵਿਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸਾਂ ਕਾਹੈ ਦਿਨਸ ਗਵਾਇਆ ਖਾਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਨ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸੇ ਪਸਤਾਏ ਰਹੇ ਰਹਾ ਅਨੰਤਾ ਤਨ ਧਰਨੀ ਧਰੇ ਅਨੰਤ ਨ ਚਾਹਿਆ ਜਾਹੇ ਅਨੰਤ ਕੋ ਚਾਹਨ ਜੋ ਗਾਏ ਸੇ ਆਹੇ ਅਨੰਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਪਾਠ ਹੋਏ ਕਰਮਾਂ ਹੀ ਉੱਪਰ ਨਿਬੇੜੇ ਜੇ ਲੋਚੇ ਸਭ ਕੋ ਹੈ ਨਾਨਕ ਕਰਨਾ ਜਨ ਕੀਆ ਸੋਹੀ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਹਾ ਕਿਸੇ ਉਡਾਈ ਦੇ ਗੌੜੀ ਬਰਾਗਣ ਮਹੱਲਾ ਪਹਿਲਾ ਹਰਨੀ ਹੋਵਾ ਮਨ ਵਸਾਹ ਕੰਧ ਮੂਲ ਚਣ ਖਾਹ ਗੁਰਪ੍ਰਸਾਦੀ ਮੇਰਾ ਸੁਹ ਮਿਲੇ ਬਾਰ ਬਾਰ ਹਾਂ ਜਾਉ ਜੀਉ ਮੈਂ ਬੰਜਾਰ ਰਾਮ ਕੀ ਤੇਰਾ ਨਾਮ ਬਖਰ ਅਪਵਾਰ ਜੀ ਰਹਾ ਕੋਹਲ ਹੋਵਾ ਅੰਬਸਾ ਸਹਿਜ ਸਭ ਵਿਚਾਰ ਸਹਿਜ ਸਵਾਇ ਮੇਰਾ ਸੁਹ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਵਸਾ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸੁਹ ਵਸੈ ਹਾਂ ਲਉਂਗੀ ਵਸਾਰ ਨਾਗਨ ਹੋਵਾ ਤਰ ਵਸਾ ਸ਼ਬਦ ਵਸੇ ਪਉ ਜਾਹੇ ਨਾਨਕ ਸਦਾ ਸੁਹਗਣੀ ਜਨ ਜੋਤੀ ਜੋਤ ਸਮਾਹੇ ਗੌੜੀ ਪੁਰਬੀ ਦੀਪਕੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀ ਹੈ ਕਰਤੇ ਕਾਹੀ ਵਿਚਾਰੋ ਤੇਤੀ ਕਰ ਗਾਵੋ ਸੋ ਲਾ ਸਿਮਰੋ ਸੱਜਣ ਹਰ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੁਲਾ ਹਾਂ ਬਾਰੀ ਜਾਉ ਜਿਤ ਸੁਹੁਲੇ ਸਦਾ ਸੁਖ ਹੋਏ ਰਹਾ ਨਿਤ ਨੈ ਜਿਹੜੇ ਸੰਭਾਲੀਆ ਦੇਖਿਆ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ ਸਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਾਰਾ।

ਦੂਜਾ ਪੇ ਜਾਣੈ ਹੁਕਮੈ ਮਿਲੈ ਸ਼ਬਦ ਵਿਛਾਣੈ ਸਤਿਗੁਰ ਕੈ ਪਾਇ ਪਰਮ ਪਉ ਜਾਹੇ ਪੈ ਰਾਚੇ ਸਚ ਰੰਗ ਸਮਾਹੇ ਰਹਾ ਗੁਰ ਮਿਲਿਆ ਹਰ ਮਨ ਬਸੇ ਸੁਭਾਹੇ ਮੇਰਾ ਪ੍ਰਭੁ ਭਾਰਾ ਹਕੀਮਤ ਨਹੀਂ ਪਾਹੇ ਸ਼ਬਦ ਸਲਾਹੇ ਅੰਤ ਨਾ ਪੈਰਾ ਬਾਰ ਮੇਰਾ ਪ੍ਰਭੁ ਬਖਸ਼ੇ ਬਖਸ਼ਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਬਸੇ ਸਚ ਸੋਏ ਸੱਚ ਬਸਿਆ ਸੱਚੀ ਸਭਕਾਰ ਯੁਤਮ ਕਰਨੀ ਸ਼ਬਦ ਵਿਚਾਰ ਗੁਰ ਤੈ ਸੱਚੀ ਸੇਵਾ ਹੋਏ ਹੈ ਗੁਰਮੁਖ ਨਾਮ ਪਛਾਣੈ ਕੋਏ ਜੀਵੇ ਦਾਤਾ ਦੇਵਨ ਹਾਰ ਨਾਨਕ ਹਰ ਨਾਮ ਹੈ ਲੱਗੇ ਪਿਆਰ ਗੌੜੀ ਰੇ ਹਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਹੇ ਜਨ ਕੋਹੇ ਗੁਰ ਤੇ ਬੂਝੇ ਸੀ ਜੈ ਸੋਹੇ ਗੁਰ ਤੇ ਸਹਿਜ ਸੱਚ ਵਿਚਾਰ ਗੁਰ ਤੇ ਪਾਹੇ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਹੇ ਸੱਚੇ ਸਹਿਜ ਸੱਚ ਸਮਾਏ ਰਹਾ ਗੁਰ ਮਿਲਿਆ ਤ੍ਰਿਸ਼ਨਾ ਯਗਨ ਬਜਾਹੇ ਗੁਰ ਤੇ ਸ਼ਾਂਤ ਬਸੇ ਮਨ ਆਹੇ ਗੁਰ ਤੇ ਪਵਿੱਤ ਪਾਵਨ ਸੱਚ ਸੋਹੇ ਗੁਰ ਤੇ ਸ਼ਬਦ ਮਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਹੀ ਬਨ ਨਾਮੇ ਬਹੁਤਾ ਦੁਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਹੀ ਦਰਸ਼ਨ ਸੱਚੇ ਸੱਚੀ ਪਤ ਹੋਹੀ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਲਾਵਾ ਹੋਹੀ ਮਿਲ ਪ੍ਰੀਤਮ ਸੱਚੇ ਗੁਣ ਗਾਵਾਂ ਨਾਨਕ ਸੱਚੇ ਸੱਚ ਸਮਾਵਾਂ ਗੌੜੀ ਗਾਰੇਰੀ ਮਹੱਲਾ ਤੀਜਾ ਸੋ ਥਾਂ ਸੱਚ ਮਨ ਨਿਰਮਲ ਹੋਏ ਸੱਚ ਨਮਾਸ ਕਰੇ ਸੱਚ ਸੋਹੇ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸੱਚਾ ਆਪੇ ਆਪੇ ਕਰਮ ਹੋਵੇ ਸਤਸੰਗ ਮਲਾਹੇ ਹਰ ਗੁਣ ਗਾਵੇ ਬੈ ਸੋ ਥਾਹੇ ਰਹਾ ਜਲੋ ਇਹ ਜਹਿਬਾ ਦੂਜੀ ਪਾਹੇ ਹਰ ਰਸ ਨ ਚਾਖੇ ਫਿੱਕਾ ਅਲਾਹੇ ਬਿਨ ਬੂਝੇ ਤਨ ਮਨ ਫਿੱਕਾ ਹੋਏ ਹੈ ਬਿਨ ਨਾਮੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿ ਸੁਭਾਹੇ ਗੁਰ ਕਿਰਪਾ ਤੇ ਸੱਚ ਸਮਾਹੇ ਸੱਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਕੇ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਵਿਆਸ ਗੌੜੀ ਗਾਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨ ਪਾਹੇ ਹੋਮੈ ਵਿੱਚ ਗਾਵੇ ਬਿਰਥਾ ਜਾਹੇ ਗਾਵਣ ਗਾਵੇ ਜਿਨ ਰਾਮ ਪਿਆਰ ਸੱਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸਵਾਵੇ ਦੁਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇਹੇ ਭਗਤ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਧਾਰ ਭਗਤ ਕਰੇ ਮੂਰਖ ਆਪ ਜੁਣਾਵ ਹੈ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਹੈ ਨੱਚਿਆਂ ਟੱਪਿਆਂ ਭਗਤ ਨਾ ਹੋਏ ਹੀ ਸ਼ਬਦ ਮਰੇ ਭਗਤ ਪਾਵੇ ਜਨ ਸੋਏ ਭਗਤ ਬਸਲ ਭਗਤ ਰਾਹੇ ਸੋਹੇ ਸੱਚੀ ਭਗਤ ਵਿੱਚੋਂ ਆਪ ਖੋਹੇ ਮੇਰਾ ਪ੍ਰਭ ਸੱਚਾ ਸਭ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਗੌੜੀ ਗਰੇਰੀ ਮਹੱਲਾ ਤੀਜਾ ਮਨ ਮਾਰੇ ਤਾਤ ਮਰ ਜਾਹੇ ਬਿਨ ਮੂਏ ਕੈਸੀ ਹਰ ਪਾਏ ਮਨ ਮਰੇ ਦਾਰੂ ਜਾਣੇ ਕੋਹੇ ਮਨ ਸ਼ਬਦ ਮਰੇ ਬੂਝੇ ਜਨ ਸੋਏ ਜੈਨੂੰ ਬਖਸ਼ੇ ਦੇ ਬੜਿਆਹੀ ਜਿਸ ਨੂੰ ਬਖਸ਼ੇ ਦੇ ਬੜਿਆਹੀ ਗੁਰਪ੍ਰਸਾਦ ਹਰ ਬਸੇ ਮਨ ਆਈ ਰਹਾ ਗੁਰਮੁਖ ਕਰਨੀ ਕਾਰ ਘੁਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗੁਰਮੁਖ ਦਾਰਾ ਗੁਰ ਅੰਕਸ ਮਾਰ ਜਵਾਲਨ ਹਾਰਾ ਮਨ ਅਸਾਧ ਸਾਧੇ ਜਨ ਕੋਹੇ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸੁਭਾਰ ਹੋਮੈ ਵਿੱਚੋਂ ਤਜੇ ਵਿਕਾਰ ਜੋ ਤੁਰ ਲਿਖਿਆ ਹਮੇਲ ਮਲਾਹੇ ਕਦੇ ਨਾ ਵਿਛੜੇ ਸ਼ਬਦ ਸਮਾਹੇ ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਗੌੜੀ ਗਾਰੇਰੀ ਮਹੱਲਾ ਤੀਜਾ ਹੋਮੇ ਵਿੱਚ ਸਭ ਜਗ ਪਾਰਾਨਾ ਦੂਜੇ ਪਾਏ ਪਰਮ ਭੁਲਾਨਾ ਬਹੁਤ ਚਿੰਤਾ ਚਿਤਬੇ ਆਪ ਨਾ ਪਛਾਣਾ ਧੰਦਾ ਕਰਤਿਆਂ ਆਮਦਨ ਵਹਾਨਾ ਹਿਰਦੇ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਕਰ ਰਸਮ ਰਸਾਈ ਰਹਾ ਗੁਰਮੁਖ ਹਿਰਦੇ ਜਨ ਰਾਮ ਪਛਾਤਾ ਜਗ ਜੀਵਨ ਸੇਵ ਜਗ ਚਾਰ ਜਾਤਾ ਹੋਮੇ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭੂ ਕਰਮ ਵਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮੁਲਾਹੇ ਧਾਵਤ ਵਰਜੈ ਠਾਕ ਰਹਾਏ
ਨਾਮ ਨਾਮ ਉਮਿਦ ਗੁਰ ਤੇ ਪਾਹੇ ਕਰ ਕਿਰਪਾ ਤੇ ਹਰ ਬਸੇ ਮਨ ਆਏ ਰਾਮ ਰਾਮ ਕਰਦਿਆਂ ਸੁਖ ਸ਼ਾਂਤ ਸਰੀਰ ਅੰਤਰ ਬਸੇ ਨਾ ਲਾਗੇ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਸ਼ੀਰ ਗੌੜੀ ਗਾਰੇਰੀ ਮਹੱਲਾ ਤੀਜਾ ਸੋ ਕਿਉਂ ਬਿਸਰੈ ਜਿਸ ਕੇ ਜੀ ਪੁਰਾਨਾ ਸੋ ਕਿਉਂ ਬਿਸਰੈ ਸਭ ਮਹਿ ਸਮਾਨਾ ਜਿਤ ਸੇਵਿਆ ਦਰਗਾਹ ਪਤ ਪਰਵਾਨਾ ਹਰ ਕੇ ਨਾਮ ਬਿਟੋ ਵੱਲ ਜਾਹੂ ਤੂੰ ਬਿਸਰੇ ਤਾਂ ਤਦ ਹੀ ਮਰ ਜਾਮ ਰਾਮ ਤੈਨ ਤੂੰ ਬਿਸਰੇ ਜੇ ਤੁਦ ਆਪ ਲਾਹੇ ਤੈਨ ਤੂੰ ਬਿਸਰੇ ਜੇ ਦੂਜੇ ਪਾਏ ਮਨ ਮਖਿਆਨੀ ਜੁਨੀ ਪਾਹੇ ਜਨ ਇੱਕ ਮਨ ਤੁੱਠਾ ਸੇ ਸਤੁਰ ਸੇਵਾ ਲਾਏ ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਹੇ ਗੁਰਮਤੀ ਹਰ ਨਾਮ ਸਮਾਹੇ ਜਿੰਨਾ ਪੋਤੇ ਪੁੰਨ ਸੇ ਗਿਆਨੀ ਗਿਆਨ ਵਿਚਾਰੀ ਜਿੰਨਾ ਪੋਤੇ ਪੁੰਨ ਤਨ ਹੋਮੇ ਮਾਰੀ ਨਾਨਕ ਜੋ ਨਾਮ ਰੱਤੇ ਤਨ ਕੋ ਬਲਿਹਾਰੀ ਗੌੜੀ ਗਰੇਹੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੇ ਗੁਰ ਸ਼ਬਦ ਮਾਰ ਮਨ ਮਹਿ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹੀਂ ਪਾਏ ਜਿਸ ਕੀ ਬਾਣੀ ਤਿਸ ਮਹਿ ਸਮਾਣੀ ਤੇਰੀ ਕਥ ਕਥਾ ਹੈ ਗੁਰ ਸ਼ਬਦ ਬਖਾਣੀ ਰਹਾ ਜੈ ਸਤਿਗੁਰ ਤੈ ਸਤ ਸੰਗਤ ਗੁਣ ਆਹੀ ਜੈ ਸਤਿਗੁਰ ਸਹਿਜੇ ਹਰ ਗੁਣ ਗਾਹੀ ਜੈ ਸਤਿਗੁਰ ਤਹਾਂ ਹੋਮੇ ਸਭ ਜੁਲਾਈ ਗੁਰਮੁਖ ਸੇਵਾ ਮੇਲੀ ਥਾਂ ਪਾਹੇ ਗੁਰਮੁਖ ਯੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਹੇ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸੋ ਲੱਗੇ ਪਿਆਰ ਨਾਨਕ ਨਾਮ ਰੱਤੇ ਤਨ ਕੋ ਜੈਕਾਰ ਗੌੜੀ ਗਰੇਰੀ ਮਹੱਲਾ ਤੀਜਾ ਏਕ ਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬਹੁ ਸੰਤਰ ਸਭ ਸੁਖ ਲੰਗਾ ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ ਏਕ ਅਜਰ ਇੱਕੋ ਹੈ ਸੋਹੀ ਗੁਰਮੁਖ ਵਿਚਾਰੇ ਮਿਰਲਾ ਕੋਈ ਰਹਾ ਸਹਿਜ ਭਾਵੇ ਪ੍ਰਭ ਸਭ ਨੀ ਤਾਹੀ ਕਹਾਂ ਕਵਤ ਪ੍ਰਗਟ ਪ੍ਰਭ ਵੰਤ ਬਣਾਈ ਆਪੇ ਸੁਤਿਆ ਦੇ ਜਗਾਹੀ ਤਿਸਕੀ ਕੀਮਤ ਕਿਨਹ ਨ ਪਾਈ ਕਹਿ ਕਹਿ ਕਥਨ ਕਹੇ ਸਭ ਕੋਹੀ ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸਬਦ ਮਲਾਹੇ ਵੱਡੀ ਵਡਿਆਈ ਗੁਰ ਸੇਵਾ ਤੇ ਪਾਹੇ ਨਾਨਕ ਨਾਮ ਰੱਤੇ ਹਰ ਨਾਮ ਸਮਾਹੇ ਗੌਣੀ ਗਰੇਹੀ ਮਹੱਲਾ ਤੀਜਾ ਮਨਮੁਖ ਸੁੱਤਾ ਮਾਇਆ ਮੋਹੇ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਭੇ ਨੋਹੇ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਉ ਆਸਤ ਅਨਾੜੀ ਕਦੇ ਨਾ ਬੂਝੇ ਕਥਨੀ ਕਰੇ ਤੈ ਮਾਇਆ ਨਾਲ ਲੂਝੇ ਅੰਧ ਅਗਿਆਨੀ ਕਦੇ ਨਾ ਸੂਝੇ ਇਸ ਜਗ ਮੈਂ ਰਾਮ ਨਾਮ ਸਤਾਰਾ ਬਿਰਲਾ ਕੋ ਪਾਵੇ ਗੁਰ ਸ਼ਬਦ ਵਿਚਾਰਾ ਆਪੇ ਤਰੇ ਸਗਲੇ ਕੁਲ ਰਾਹ ਇਸ ਕਲਯੁਗ ਮੈਂ ਕਰਮ ਧਰਮ ਕੋ ਹੀ ਕਲੀ ਕਾਹ ਜਨਮ ਚੰਡਾਲ ਕਹਿ ਘਰ ਹੋਈ ਨਾਨਕ ਨਾ ਬਿਨਾ ਕੋ ਮੁਫਤ ਨਾ ਹੋਈ ਗੌੜੀ ਮਹੱਲਾ ਤੀਜਾ ਗਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸੱਚੇ ਰਾਤੇ ਹਰ ਗੇ ਪ੍ਰਵਾਹ ਸੱਚੇ ਮਹਿਲ ਸੱਚ ਨਾਮ ਸਮਾਹ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਭਉ ਜਲ ਉਤਰ ਪਾਰ ਰਾਮ ਭਰਮੇ ਆਵੇ ਭਰਮੇ ਜਾਏ ਇਹ ਜਗ ਜਨ ਮਨ ਦੂਜੇ ਪਾਹੇ ਮਨ ਮੁਖ ਨਾ ਚੇਤੇ ਆਵੇ ਜਾਹੇ ਆਪ ਭੁਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀ ਬੜਾ ਹੀ ਚਾਕਰੀ ਲਾਇਆ ਮਹਾਂ ਦੁਖ ਕੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਲਾਹੇ ਇੱਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਜਪੇ ਨੌ ਨੌ ਨਿਧ ਪਾਹੇ ਗੌੜੀ ਗਰੇਰੀ ਮਹੱਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਤਨ ਪਛੂੰ ਜਾਹੇ ਗੁਰ ਸੇਵਾ ਤੇ ਮਨ ਪਤੀ ਆਏ ਸੇ ਧਨਵੰਤ ਹਰ ਨਾਮ ਕਮਾਹੇ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਂ ਪਾਹੀ ਰਾਮ ਆਪ ਪਛਾਣੇ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੇਂ ਸੋਏ ਹਰ ਗੁਣ ਗਾਵੇ ਮਤ ਉੱਤਮ ਹੋਏ ਸਹਿਜੇ ਸਹਿਜ ਸਮਾਵੇ ਸੋਏ ਦੂਜੇ ਪਾਏ ਨ ਸੇਵਿਆ ਜਾਹੇ ਹੋਮੇ ਮਾਇਆ ਮਹਾਂ ਬਿਖ ਖਾਹੇ ਪੁੱਤ ਕੁਟੰਬ ਗ੍ਰਹਿ ਮੋਹ ਮਾਇਆ ਮਨਮੁਖ ਆਉਂਦਾ ਆਵੇ ਜਾਏ ਹਰ ਹਰ ਨਾਮ ਦੇਵ ਜਨ ਸੋਹੈ ਆਂਦਨ ਭਗਤ ਗੁਰ ਸਬਦੀ ਹੋਏ ਗੁਰਮੁਖ ਬਿਰਲਾ ਬੂਝੇ ਕੋਏ ਨਾਨਕ ਨਾਮ ਸਮਾਵੇ ਸੋਹੈ ਗੌੜੀ ਗਰੇਹੀ ਮਹੱਲਾ ਤੀਜਾ
ਗੁਰ ਸੇਵਾ ਜੁਗਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਅਖੋਟ ਨਾਮ ਤਨ ਹਰ ਤੋਟ ਨਾ ਹੋਈ ਐਥੇ ਸਦਾ ਸੁਖ ਅੰਦਰ ਸੋਭਾ ਹੋਈ ਇਹ ਮਨ ਮੇਰੇ ਪਰਮ ਨਕੀਜੈ ਹੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾ ਸਤਿਗੁਰ ਸੇਵੇ ਸੇ ਮਹਾਂਪੁਰਖ ਸੰਸਾਰ ਹੈ ਆਪ ਉਦਰੇ ਕੁਲ ਸਗਲ ਨਸਤਾਰੇ ਹਰ ਕਾ ਨਾਮ ਰੱਖੇ ਹੁਰ ਧਾਰੇ ਨਾਮ ਰਤੇ ਭੌਜਲ ਉਤਰੇ ਪਾਰੇ ਸਤਿਗੁਰ ਸੇਵੇ ਸਦਾ ਮਨ ਦਾਸਾ ਹੋਮੇ ਮਾਰ ਕਮਲ ਪੁਰਗਾ ਸਾਈ ਆਂਦਨ ਵਾਜੈ ਨਿਜ ਘਰ ਵਾਸਾ ਨਾਮ ਰਤੇ ਕਰਮ ਹੈ ਉਦਾਸਾ ਸਤਿਗੁਰ ਸੇਵੇ ਹੈ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਬਖਾਣੀ ਆਂਦਨ ਜਪੇ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨ ਕੇਵਲ ਨਰਬਾਣੀ ਗੌੜੀ ਗਰੇਰੀ ਮਹੱਲਾ ਤੀਜਾ ਸਤਿਗੁਰ ਮਿਲੇ ਵਡਭਾਗ ਸੰਯੋਗ ਹਿਰਦੇ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਨੀ ਨਾਮ ਹਰ ਧਿਆਹੇ ਜਨਮ ਜੀਤ ਲਾਹਾ ਨਾਮ ਪਾਏ ਰਹਾ ਗਿਆਨ ਧਿਆਨ ਗੁਰਮ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿਨੇ ਵਿਰਲੇ ਚਾਖ ਡਿੱਠਾ ਕਰਮ ਕਾਢ ਬਹੁ ਕਰੇ ਅਚਾਰ ਬਿਨ ਨਾਮੇ ਤਰਗ ਤਰਗ ਹੰਕਾਰ ਬੰਧਨ ਬੱਧ ਮਾਇਆ ਫਾਸ ਜਨ ਨਾਨਕ ਛੁੱਟੇ ਗੁਰਪੁਰਗਾਸ ਮਹੱਲਾ ਤੀਜਾ ਗੌੜੀ ਵਿਰਾਗਣ ਜੈਸੀ ਧਰਤੀ ਉੱਪਰ ਹਮੇਗਲਾ ਵਸਤ ਹੈ ਕਿਆ ਧਰਤੀ ਹਿਮਦ ਹੈ ਪਾਣੀ ਨਾਹੀਂ ਜੈਸੇ ਧਰਤੀ ਮਦੇ ਪਾਣੀ ਪਰਗਸਿਆ ਬਿਨ ਭਾਗਾਂ ਬਰਸ ਤੁਰਾਹੀ ਬਾਬਾ ਤੂੰ ਐਸੇ ਪਰਮ ਚਗਾਹੀ ਜੋ ਕਸ ਕਰਤ ਹੈ ਸੋਹੀ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾ ਐਸਰੀ ਪਰਖ ਹੋਏ ਕਹਿ ਕਿਆ ਹੋਏ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਸੀਂ ਮਹਿ ਸਮਾਈ ਇਤਨਾ ਜਨਮ ਪੂਲ ਪਰੇ ਸਹਿ ਜਾਂ ਪਾਇਆ ਤਾਂ ਭੁੱਲੇ ਨਾਹੀ ਜਾਂ ਕਾ ਕਾਰਜ ਸੋਈ ਪਰ ਜਾੜੈ ਜੇ ਗੁਰ ਕੇ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਗਵਾਹੀ ਨਾਨਕ ਤਤ ਤਤਸੋ ਮਿਲਿਆ ਪਨਰੁਖ ਜਨਮ ਨਾਹੀ ਗੌੜੀ ਬ੍ਰਾਹਮਣ ਮਹੱਲਾ ਤੀਜਾ ਸਬਜਾ ਕਾਲੇ ਬਸ ਵਾਧਾ ਦੂਜੇ ਪਾਹੇ ਹੋਮੇ ਕਰਮ ਕਮਾਉ ਮਨ ਮਿਲੇ ਸੁਜਾਈ ਮੇਰੇ ਮਨ ਗੁਰਚਰਨੀ ਚਿਤ ਲਾਹੇ ਗੁਰਮੁਖ ਨਾਮ ਨਿਧਾਨ ਹੈ ਦਰਗਾਹ ਲੈ ਛੁੜਾਏ ਰਹਾ ਲੱਖ ਚੁਰਾਸੀ ਪਰਮ ਦੇ ਮਨ ਹਟ ਹੋਵੇ ਜਾਹੇ ਗੁਰ ਕਾ ਸ਼ਬਦ ਨਾ ਚਿਨਿਓ ਫਿਰ ਫਿਰ ਜੂਨੀ ਪਾਏ ਗੁਰਮੁਖ ਆ ਪਛਾਣਿਆ ਹਰ ਨਾਮ ਵਸਿਆ ਮਨ ਆਹੇ ਆਂਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨਮੁਖ ਸ਼ਬਦ ਮਰਹਿ ਪ੍ਰਤੀਤ ਹੋਏ ਹੋਮੇ ਤਜੇ ਬਕਾਰ ਜਨ ਨਾਨਕ ਕਰਮੀ ਪਾਈਨਾ ਹਰ ਨਾਮਾ ਭਗਤ ਭੰਡਾਰ ਗੌੜੀ ਬਰਾਕਣ ਮਹੱਲਾ ਤੀਜਾ ਪਹਿਆੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਫੇਬ ਕੁੜੈ ਗੁਣ ਸੰਭਾਲੈ ਸੋਹਰੇ ਬਸ ਪਾਇਆ ਗੁਰਮੁਖ ਸਹਿਜ ਸੰਭਾਵਣੀ ਹਰ ਹਰ ਮਨ ਪਾਇਆ ਸੁਸਰੈ ਪਾਈਏ ਪੈਰ ਵਸੈ ਕਹੋ ਕਿਤ ਵਿਦ ਵਿਦ ਪਾਈਏ ਆਪ ਅੰਦਰ ਨਿਰੰਜਨ ਅਲੱਖ ਹੈ ਆਪੇ ਮਹਲਾਈਏ ਰਹਾਉ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਏ ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਏ ਹੋਮੈ ਦੁਵਿਧਾ ਬਿਨ ਸਜਾਇ ਸਹਿਜੈ ਸੁਖ ਸਮਾਈਏ ਸਭ ਆਪੇ ਹੀ ਆਪ ਵਰਤਦਾ ਆਪੇ ਨਾ ਲਾਈਏ ਮਨਮੁਖ ਗਰਭ ਨਾ ਪਾਏ ਹੋ ਅਗਿਆਨ ਅਣ ਹੈ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਗਰਭ ਜੂਨੀ ਬਸ ਪਾਇੰਦੇ ਗਰਭ ਇਹ ਗੱਲ ਜਾਣੇ ਮੇਰੇ ਕਰਤੇ ਹੀ ਮੈਂ ਭਾਉਂਦਾ ਮਨਮੁਖ ਪ੍ਰਭਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਧਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ ਵੀਰਾ ਹਰ ਹਰ ਬਖਸ਼ ਮੁਲਾਹਿ ਪ੍ਰਭੂ ਜਨ ਨਾਨਕ ਪੀਰਾ ਗੌੜੀ ਬ੍ਰਾਹਮਣ ਮਹੱਲਾ ਤੀਜਾ ਸਤਿਗੁਰੂ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮਰਾਰਾ ਸਹਿਬ ਸਾਖਤ ਮਟਾਈਆ ਚੁੱਕਾ ਅੰਧਿਆਰਾ ਧਰਮਸਤਕ ਜਨ ਕੋ ਲਿਖਿਆ ਤਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਏ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨ ਚਸਾਨਾ ਜੀਵਤੀ ਗੁਰਮਿਲੋਂ ਹਰ ਰਸ ਪੀਵਾ ਰਹਾਉ ਹਾਂ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਾਂ ਲੀਨੀ
ਧੰਨ ਧੰਨ ਹੈ ਗੁਰ ਸਤਿਪੁਰਖ ਹੈ ਜਨ ਭਗਤ ਹਰ ਜੀਨੀ ਜਿਸ ਗੁਰ ਤਿੰਘ ਹਰ ਪਾਇਆ ਸੋ ਗੁਰ ਹਮਕੀਨੀ।

ਸਰਨਾਂਗਤ ਰਾਖ ਲਿਹ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰਿ ਹਰਿ ਮਨ ਧਿਆਇਆ ਸੱਜਣ ਸਾਜਨ ਹਰਿ ਪ੍ਰਭ ਪਾਇਆ ਕਰ ਸੁਹੜਾ ਗਾਇਆ ਹਰ ਦਿਹਾਤ ਰਾਹ ਧਾਰ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ਜਨ ਨਾਨਕ ਮੰਗੇ ਧੂੜ ਤਨ ਜਨ ਸਤਿਗੁਰ ਪਾਇਆ ਗੌੜੀ ਗ੍ਰਹਿ ਮਹੱਲਾ ਚੌਥਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਂਡਵ ਸ਼ਾਸਤਰ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰਿ ਹਰਿ ਜਪ ਪੜਿਆ ਨਾ ਜਾਣਾ ਕਿਆ ਹੈ ਗਤ ਰਾਮ ਹਮਾਰੀ ਹਰਿ ਭਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਾ ਸੰਨਿਆਸੀ ਭਭੂਤ ਲਾਇ ਦੇਹ ਸਵਾਰੀ ਪਾਤਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰਿ ਗਾਸਤ ਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੇ ਸੂਦ ਵੈਸ ਪਰ ਕਿਰਤ ਕਮਾਵੇ ਮੈਂ ਮੂਰਖ ਹਰਿ ਨਾਮ ਛੁਡਾਵੇ ਸਭ ਤੇਰੀ ਸ੍ਰੇਸ਼ਟ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਉਲੈ ਹਰਿ ਟੇਕ ਟਕਾਹੀ ਗੌੜੀ ਗਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਜ ਮਿਲ ਸਾਧੂ ਸੰਗਤ ਜਨ ਕੀ ਤਰ ਭੌਜਲ ਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮਲਾਹੇ ਹਰ ਰਸ ਰਸਨਾ ਰਾਮ ਗੁਣ ਗਾਏ ਰਹਾ ਜੋ ਜਨ ਤਿਆਵੇ ਹਰ ਹਰ ਨਾਮਾ ਤੈਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉੱਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿੱਤ ਭਾਵੇ ਜਨ ਪਗ ਰਿਣ ਬਡਭਾਗੀ ਪਾਏ ਸੰਤ ਜਿਨਾ ਸੋ ਪ੍ਰੀਤ ਬਨ ਆਹੀ ਜਨ ਕੋ ਲਿਖਤ ਲਿਖਿਆ ਤੁਰ ਪਾਈ ਸੇ ਜਨ ਨਾਨਕ ਨਾਮ ਸਮਾਹੀ ਗੌੜੀ ਗਹਿ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁਤਖਾਹੇ ਮੀਨੇ ਪ੍ਰੀਤ ਪਈ ਜਲ ਨਾਹੇ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਹੇ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਨ ਮਿਲਿਆ ਦੁਖ ਜਾਏ ਹਮਾਰੇ ਰਹਾ ਜੋ ਮਿਲ ਵਿਸਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਫਿਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੇ ਜਲ ਧਾਰਾ ਨਿਰਭਰ ਪ੍ਰੀਤ ਮਾਇਆ ਦੇਖ ਗੁਜ਼ਾਰਾ ਹਰ ਜਨ ਪ੍ਰੀਤ ਜਪੇ ਨਿਰੰਕਾਰਾ ਨਾਥ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੈ ਗੁਰਮੁਖ ਪ੍ਰੀਤ ਗੁਰਮਿਲੇ ਗੱਲਾਟੈ ਜਨ ਨਾਨਕ ਪ੍ਰੀਤ ਸਾਧ ਪਗ ਚਾਟੈ ਗੌੜੀ ਗਰੇਰੀ ਮਹੱਲਾ ਚੌਥਾ ਭੀਖ ਕੋ ਪ੍ਰੀਤ ਭੀਖ ਪ੍ਰਭ ਪਾਹੈ ਭੁੱਖੇ ਪ੍ਰੀਤ ਹੋਵੇ ਅਨ ਖਾਹੈ ਗੁਰਸਿੱਖ ਪ੍ਰੀਤ ਗੁਰਮੇਲ ਅਗਾਹੇ ਹਰ ਦਰਸ਼ਨ ਦੇਹ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰਹ ਮਹਾਰਸ਼ੀ ਰਹਾ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਸਰੈ ਪ੍ਰੀਤ ਖੀਰ ਮੁਖ ਖਾਹੈ ਹਿਰਦੈ ਵਸੈ ਦੇਖੇ ਮਾਹੇ ਗੁਰਸਿੱਖ ਪ੍ਰੀਤ ਗੁਰੂ ਮੁਖ ਬੁਲਾਏ ਹੋਰ ਸਾ ਪ੍ਰੀਤ ਮਾਇਆ ਮੋਹ ਕਾਚਾ ਬਿਨ ਜਾਏ ਪੂਰਾ ਹੈ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਵਰ ਸਾਚਾ ਗੌੜੀ ਗਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਨੀ ਜਨ ਹਰ ਜਪਿਆ ਤਨ ਪਿਛੈ ਛੁੱਟੀ ਗਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਤਨ ਸਭ ਪਾਪ ਲੈ ਜਾਈ ਰਹਾ ਜਪ ਗੁਰ ਮਿਲਿਆ ਤਬ ਮਨ ਬਸ ਵਾਇਆ ਤਾਪਤ ਬੰਚ ਰਹੇ ਹਰ ਧਿਆਇਆ ਆਂਦਨ ਨਗਰੀ ਹਰ ਗੁਣ ਗਾਇਆ ਸਤਿਗੁਰ ਪਗ ਤੂਰ ਜਨਾ ਮੁਖ ਲਾਹੀ ਤਿੰਨ ਧੂੜ ਤਿਆਗੇ ਹਰ ਲਿਵ ਲਾਈ ਤਿੰਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾਹ ਮੁਖ ਉਂਜਲ ਪਾਹੀ ਗੁਰਸੇਵਾ ਆਪ ਹਰ ਭਾਵੇ ਕ੍ਰਿਸ਼ਨ ਬੁਲਾ ਮੁਦਰ ਗੁਰ ਪਗ ਲਗ ਧਿਆਵੇ ਨਾਨਕ ਗੁਰਮੁਖ ਹਰ ਆਪ ਤੁਰਾਵੇ ਗੌੜੀ ਗਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਬ ਰਿਹਾ ਮਨ ਬਾਰੀ ਹਰ ਆਪੇ ਤਪ ਤਪੇ ਲਾਇ ਧਾਰੀ ਐਸਾ ਮੇਰਾ ਰਾਮ ਰਿਹਾ ਭਰਪੂਰ ਨਿਕਟ ਵਸੈ ਨਹੀਂ ਹਰ ਦੂਰ ਰਹਾ ਹਰ ਆਪੇ ਸ਼ਬਦ ਸੁਰਤ ਤੁਹਾਨੂੰ ਆਪੇ ਹਰ ਆਪੇ ਵੇਖੇ ਵਿਖਸੇ ਆਪੇ ਹਰ ਆਪ ਜਪਾਹੇ ਆਪੇ ਹਰ ਜਾਪੇ ਹਰ ਆਪੇ ਸਾਰੰਗ ਅੰਮ੍ਰਿਤ ਧਾਰਾ ਹਰਿ ਅੰਮ੍ਰਿਤ ਆਪੀ ਆਵਣ ਹਰਾ ਹਰ ਆਪ ਕਰੇ ਆਪੇ ਨਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਸਤਾਰਾ ਹਰ ਆਪੇ ਨਾਨਕ ਪਾਵੇ ਪਾਰਾ ਗੌੜੀ ਬ੍ਰਾਗਣ ਮਹੱਲਾ ਚੌਥਾ ਸੋ ਹਮਾਰਾ ਤੂੰ ਤਹੀਂ ਜੈਸੀ ਤੂੰ ਰਾਸ ਦੇ ਤੈਸੀ ਹਮ ਲੇਹ ਹਰ ਨਾਮ ਬਣ ਜੇ ਰੰਗ ਸੋ ਸੇ ਆਪ ਦਿਆਲ ਹੋਏ
हम बन जाहे राम कै हर वंज कुमावे दे रास रे रौ लाहा हर भगतन खटिया हर सच्चे सो मन भाया हर जाप हर बखर लदिया जम जगाती निर्णाया होर वंज करे व्यापारिये अनंत तनंगी दुख माया ओह जहे वंज हर लाया फल ते हाथन पाया हर हर वंज सोजन करे है जिस कृपाल होए प्रभु दे ही जन नानक सौ हर सेविया फिर लेखा मूल न ले गौड़ी वहरा गुण महला चौथा जो जननी कृपालती सत की कर आसा बड़ा हुए तन खट दे है कर भोग बुलासा तो हर जन प्रीत हर रखदा दे आप हदासा मेरे राम मैं मूर्ख हर राख मेरे कुसैया जानकी उपमा तुझे बड़िया रहा मंदर कर आनंद हर हर जस मन भावे सब रस मिठे मुख लगे जां हर गुण गावे हर जन परवार सुधार है एक ही कुली सब जगत छुड़ावे जो कुछ की जा सो हर की जाए हर की बड़े आई हर जी तेरे तू वरतदा हर पूज कराई हर भगत भंडार लहाइंदाई आप ही बरदाई लाला हट बहजिया क्या तिश्चित राई जे राज बहाले तां हर गुलाम कासी को हर नाम कड़ाई जन नानक हर का दास है हर की वड़ियाई गौड़ी रघुन महला चौथा करसानी करसान कर है लोचे जो लाहे हल जोते उद्यम कर रे मेरा पुत ती खाए तो हर जन हर हर जप करे हर यंत छुड़ा है मैं मूर्ख की गत की जे मेरे राम गौर सतगुर सेवा हर लाए हम काम रहा लह तुरे सुधा करी सुधा गर ताप है तन खट्टे आसा करे माया मोह बधावे तो हर जन हर हर बोलता हर बोल सुख पावे बैक संचे हट बाणिया बह हाट कमावे मोह झूठ बसारा झूठ कहा झूठे लपटा है तो हर जन हर तन सचिया हर खर्च लै जाए ए माया मोह कुटुंब है पह दूजे पास गुरमत

0: ਹਰ ਪੁਰਾਣੀ ਚੱਕਰੀ ਕਰਹਿ ਨਰਪਦ ਰਾਜੇ ਅਰਥ ਸਭ ਮਾਇਆ ਕੇ ਬੰਧ ਕੇ ਡਾਂ ਲਹਿ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿੱਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਹਸੂਦ ਕੀਜੇ ਬਹੁ ਭਾਂਤ ਕਰ ਮਾਇਆ ਕੇ ਤਾਈ ਜਾਂ ਲਾਹਾ ਦੇ ਤਾਂ ਸੁਖ ਮੰਨੈ ਟੁੱਟੇ ਮਰ ਜਾਹੀ ਜੋ ਗੁਣ ਸਾਂਝੀ ਗੁਰ ਸੁ ਕਰੈ ਨਿਤ ਨਿਤ ਸੁਖ ਪਾਈ ਜਿਤਨੇ ਭੂਖ ਅਨ ਰਾਸ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰਿ ਆਪ ਕਿਰਪਾ ਕਰੈ ਸੋ ਵੇਚੇ ਗੁਰ ਆਗੈ ਜਨ ਨਾਨਕ ਹਰਿ ਰਸ ਤ੍ਰਿਪਤਿਹਾ ਫਿਰ ਭੁੱਖ ਨ ਲਾਗੈ ਗੌੜੀ ਉਰਾਗੁਣ ਮਹੱਲਾ ਚੌਥਾ ਹਮਰੈ ਮਾਨਚਤ ਹਰਿ ਆਸ ਨਿਤ ਕਿਉਂ ਦੇਖਾਂ ਹਰਿ ਦਰਸ ਤੁਮਾਰਾ ਜਨ ਪ੍ਰੀਤ ਲਾਹੀ ਸੋ ਜਾਣਦਾ ਹਮਰੇ ਮਾਨਚਤ ਹਰਿ ਬਹੁਤ ਪਿਆਰਾ ਹੋਂ ਕੁਰਬਾਣੀ ਗੁਰੂ ਆਪਣ ਹੈ ਜਨ ਵਿਛੜਿਆ ਮਿਲਿਆ ਮੇਰਾ ਸੱਜਣ ਹਾਰਾ ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰਿਦੁਆਰ ਮਤ ਨਿਰਗੁਣ ਹਮ ਮੇਲੇ ਕਬ ਹੂੰ ਆਪਣੀ ਕਿਰਪਾ ਧਾਰ ਹਮ ਹਮਰੇ ਅਵਗੁਣ ਬਹੁਤ ਬਹੁਤ ਹੈ ਹੋ ਬਾਰ ਬਾਰ ਹਰਿ ਗਣਤ ਨਾ ਆਵੇ ਤੂੰ ਗੁਣਦਾਤਾ ਹਰਿ ਹਰਿ ਦਿਆਲ ਹੈ ਹਰਿ ਗਾਪੇ ਬਖਸ਼ ਲਈ ਹਰਿ ਭਾਵੇ ਹਮ ਪਰ ਅਪਰਾਧੀ ਰੱਖੇ ਗੁਰਸੰਗਤੀ ਉਪਦੇਸ਼ ਦਿਓ ਹਰਿ ਨਾਮ ਛੁਡਾਵੇ ਤੁਮਰੈ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਪ ਗੁਰ ਬੋਲੋ ਤਬ ਵਿਸਮ ਹੋਏ ਜਾਹੇ ਹਮ ਐਸੇ ਅਪਰਾਧੀ ਅਬਰ ਕੋਈ ਰੱਖੇ ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧ ਮੇਰਾ ਸਖਾ ਸੁਹਾਏ ਜੋ ਹਮਰੀ ਬਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਜਾਣੋ ਤਾਂ ਬਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਹ ਜਿਤ ਮਿਲਿਆ ਚੁੱਕੇ ਸਭ ਸੋਖ ਸੰਤਾਪੇ
1: ਅਨਰਸਾ ਜਿਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ

ਸਾਰ ਇਸ ਹੀ ਪੀਤਰ ਸੁਣੀ ਅਥ ਸਾਹੂ ਕਣ ਵਪਾਰੀ ਜਾਂ ਕਾਉਆਂ ਵਸਾਹੂ ਨਾਮ ਰਤਨ ਕੋ ਬਿਉਹਾਰੀ ਅੰਮ੍ਰਿਤ ਭੋ

ਜਿਤ ਭੀਤਰ ਬੁਲਾਵੇ। ਤੂੰ ਵਾਢੀ ਸ਼ਾਹੋ ਜਾ ਕੇ ਕੋਟ ਵਣਜਾਰੇ, ਕਵਣ ਸੁਦਾਤਾ ਲੈ ਸੰਚਾਰੇ। ਖੋਜਤ ਖੋਜਤ ਨਿਜ ਕਰ ਪਾਇਆ, ਮੂਲ ਰਤਨ ਸਾਜ ਦਿਖਲਾਇਆ। ਕਰ ਕਿਰਪਾ ਜਬ ਮੇਲੇ ਸਾਹੇ, ਕਹੋ ਨਾਨਕ ਗੁਰ ਕਹਿਵੇ ਸਾਹ। ਗੌੜੀ ਮਹਲਾ ਤੀਜਾ ਗੁਆਰੇਰੀ।

ਸਾਧ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਉ ਪਾਸਾ ਵਿਆਪਤ ਗ੍ਰਿਸਤ ਵਿਆਪਤ ਉਦਾਸਾ

ਜਾਂਕੀ ਸੋਭਾ ਘੱਟ ਘੱਟ ਬਣੀ। ਜਿਸ ਸਿਮਰਤ ਦੁੱਖ ਡੇਰਾ ਟਹੇ, ਜਿਸ ਸਿਮਰਤ ਜਮ ਕਿਛੂ ਨਾ ਕਹੇ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਣ ਤਰੇ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣੇ ਉਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੁਖੋ ਨਾਮ ਨਿਵਾਸ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਸਤਿਗੁਰ ਦਰਸ਼ਨ ਯਗਨ ਨਿਵਾਰੀ, ਸਤਿਗੁਰ ਪੇਟ ਤਹਉਮੇ ਮਾਰੀ, ਸਤਿਗੁਰ ਸੰਗ ਨਾਹੀ ਮਨ ਡੋਲੈ, ਅੰਮ੍ਰਿਤ ਬਾਣੀ ਗੁਰਮੁਖ ਬੋਲੈ, ਸਭ ਜਗ ਸਾਚਾ ਜਾਂ ਸੱਚ ਮਹਿ ਰਾਤੇ, ਸੀਤਲ ਸਾਂਤ ਗੁਰ ਤੇ ਪ੍ਰਭ ਜਾਤੇ ਰਾਮ, ਸੰਤ ਪ੍ਰਸਾਦ ਜਪੇ ਹਰ ਨਾਉ, ਸੰਤ ਪ੍ਰਸਾਦ ਹਰ ਕੀਰਤਨ ਗਾਓ, ਸੰਤ ਪ੍ਰਸਾਦ ਸਗਲ ਦੁੱਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁੱਟੇ, ਸੰਤ ਕਿਰਪਾ ਤੇ ਮਿਟੇ ਮੋਹ ਪਰਮ, ਸਾਧ ਰੇਨ ਮੱਜਲ ਮੱਜਨ ਸਭ ਧਰਮ, ਸਾਧ ਕਿਰਪਾਲ ਦਿਆਲ ਗੋਬਿੰਦ, ਸਾਧਾ ਮੈਂ ਅਮਰੀ ਜਿੰਦਾ, ਕਿਰਪਾ ਨਿਧ ਕਿਰਪਾਲ ਤੇ ਆਵੋ, ਸਾਧ ਸੰਗ

ਜਾਂ ਕੇ ਕਰਮ ਪ੍ਰਾਪਤ ਹੋਏ। ਦੁਖ ਰੋਗ ਕਛ ਭਉ ਨਾ ਵਿਆਪੇ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ, ਪਾਰ ਬ੍ਰਹਮ ਪਰਮੇਸ਼ਵਰ ਧਿਆਈਏ, ਗੁਰਪੂਰੇ ਤੇ ਮਤ ਪਾਈਏ ਰਹਾਉ। ਕਰਨਕ ਰਾਵਣ ਹਾਰ ਦਿਆਲ ਜੀ ਜੰਤ, ਸਗਲੇ ਪ੍ਰਤਪਾਲਕ ਮੈਂ ਗੋਚਰ ਸਦਾ ਬੇਅੰਤਾ, ਸਿਮਰ ਮਣਾ ਪੂਰੇ ਗੁਰਮੰਤਾ। ਜਾਂ ਕੀ ਸੇਵਾ ਸਰਬਨ ਦਾਨ, ਪ੍ਰਭ ਕੀ ਪੂਜਾ ਪਾਈਏ ਮਾਨ, ਜਾਂ ਕੀ ਟਹਿਲ ਨਾ ਬਿਰਥੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੋਖਣ ਦਾਨ ਹਰ ਲਖ ਸੁਆਮੀ।

ਬਖਸ਼ਣਾ ਮੇਟੇ ਕੋਏ, ਸਿਮਰ ਸਿਮਰ ਪ੍ਰਭ ਨਿਰਭਉ ਹੋਏ। ਆੜ ਪੈਰ ਸਿਮਰੋ ਪ੍ਰਭ ਨਾਮ, ਅਨਕ ਤੀਰਥ ਮੱਜਨੇ ਇਸ਼ਨਾਨ, ਪਰ ਬ੍ਰਹਮ ਕੀ ਸਰਣੀ ਪਾਹੇ, ਕੋਟ ਕਲੰਕ ਖਿਨ ਮੈਂ ਮਿਟ ਜਾਹੇ।

ਸਾ ਸਦਾ ਜਪ ਜਪਣਾ ਮੰਤਰ ਤੰਤਰ ਔਖਦ ਪੁਨਹ ਚਾਰ ਹਰ ਹਰ ਨਾਮ ਜੀ ਪ੍ਰਾਣੀ ਉਧਾਰ ਸਾਚਾ ਧਨ ਪਾਇਓ ਹਰ ਰੰਗ ਦੁੱਤਰ ਤਰੇ ਸਾਧ ਕੈ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖਟਿਓ ਜਾਂ ਕਾ ਨਹੇ ਸੁਮਾਰ ਜਿਸੇ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਈ ਨਾ ਹੈ ਗੌੜੀ ਗੁਵਾਰੇ ਰੀ ਮਹੱਲਾ ਪੰਜਵਾਂ।

ਲਿਖ ਲੇਖਨ ਕਾਗਦ ਮਸਵਾਨੀ ਰਾਮ ਨਾਮ ਹਰਿ ਅੰਮ੍ਰਿਤ ਬਾਣੀ ਰਾਮ। ਇਹ ਕਾਰਜ ਤੇਰੇ ਜਾਏ ਬਿਕਾਰ, ਸਿਮਰਤ ਰਾਮ ਨਾਹੀ ਜਮ ਮਾਰ। ਧਰਮ ਰਾਏ ਕੇ ਦੂਤ ਨਾ ਜੋਏ, ਮਾਇਆ ਮਗਨ ਨ ਕਛੂਏ ਮੋਹੈ। ਉਦਰੇ ਆਪ ਤਰੇ ਸੰਸਾਰ, ਰਾਮ ਨਾਮ ਜਪੇ ਓਂਕਾਰ। ਆਪ ਕਮਾਵੋ ਅਵਰਾਇ ਉਪਦੇਸ, ਰਾਮ ਨਾਮ ਹਿਰਦੇ ਪਰਵੇਸ਼। ਜਾਂ ਕੇ ਮਾਥੇ ਹੋ ਨਿਧਾਨ, ਸੋਈ ਪੁਰਖ ਜਪੈ ਭਗਵਾਨ।

ਪੰਜਵਾਂ ਕਲਯੁਗ ਮੈਂ ਮਿਲਿਆ ਏ ਸੰਯੋਗ, ਜਿਚਰ ਆਗਿਆ ਤਿਚਰ ਭੋਗੇ ਭੋਗ, ਜਲੇ ਨਾ ਪਾਈਏ ਰਾਮ ਸੁਨੇਹੀ, ਕਿਰਤ ਸੰਯੋਗ ਸਤੀ ਉਠ ਹੋਈ ਰਹਾ, ਕਿਰਤ ਸੰਯੋਗ ਸਤੀ ਉਠ ਹੋਈ ਰਹਾ, ਦੇਖਾ ਦੇਖੀ ਮਨ ਹਟ ਜਲ ਜਾਈਏ, ਪ੍ਰਸੰਗ ਨਾ ਪਾਵੇ ਬਹੁਜੂਨ ਭਵਾਈ ਹੈ, ਸੀਲ ਸੰਜਮ ਪ੍ਰਿਆ ਆਗਿਆ ਮਾਨੇ, ਤਿਸ ਨਾਰੀ ਕੋ ਦੁਖ ਨਾ ਜਮਾਨੇ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣੇ ਆ, ਧਨ ਸਤੀ ਦਰਗਹਿ ਪਰਵਾਨੇ ਆ। ਗੌੜੀ ਗੁਵਾਰੇ ਦੀ ਮਹੱਲਾ ਪੰਜਵਾਂ, ਅੰਮ ਧਨਵੰਤ ਭਾਗੜ ਸਚਨਾਏ, ਹਰ ਗੁਣ ਗਾਵੇ ਸਹਿ ਸੁਭਾਈ ਰਾਓ, ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਅਤੋਲ, ਖਾਵੇ ਖਰਚੇ ਰਲ ਮਿਲ ਪਾਈ, ਤੋਟ ਨ ਆਵੇ ਵੱਧ ਦੋ ਜਾਈ, ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜਾਨੇ ਲਿਆ ਰਲਾਏ। ਗੌੜੀ ਮਹੱਲਾ ਪੰਜਵਾਂ, ਡਰ ਡਰ ਮਰਤੇ ਜਬ ਜਾਨੀਐ ਦੂਰ, ਡਰ ਚੁੱਕਾ ਦੇਖਿਆ ਭਰਪੂਰ, ਸਤਿਗੁਰੇ ਆਪਣੇ ਕੋ ਬਲਹਾਰੇ, ਛੋੜ ਨਾ ਜਾਈ ਸਰ ਪਰ ਤਾਰੇ ਰਾਓ, ਦੁੱਖ ਰੋਗ ਸੁਖ ਬਿਸਰੇ ਜਬ ਨਾਮ, ਸਦਾ ਆਨੰਦ ਜਾਂ ਹਰ ਗੁਣ ਗਾਮ, ਬੁਰਾ ਭਲਾ ਕੋਈ ਨਾ ਕਹੀਜੈ, ਛੋੜ ਮਾਨ ਹਰ ਚਰਨ ਗਹੀਜੈ, ਕਹੋ ਨਾਨਕ ਗੁਰ ਮੰਤਰ ਚਿਤਾਰ, ਸੁਖ ਪਾਵੇ ਸਾਚੇ ਦਰਬਾਰ। ਗੌੜੀ ਮਹੱਲਾ ਪੰਜਵਾਂ, ਜਾਂ ਕਾ ਮੀਤ ਸਾਜਨ ਹੈ ਸਮੀਆਂ,

0: ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰਮਿਲ ਸੋਐ ਗੌੜੀ ਮਹੱਲਾ ਪੰਜਵਾਂ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ ਰਾਵ ਮੀਤ ਹਮਾਰਾ ਬੇਪਰਵਾਹ ਗੁਰ ਕਿਰਪਾ ਤੇ ਮੋਹੇ ਸਨਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕਰ ਮੇਰੇ ਮਹਾਨ ਮੋਤ ਨਾਨਕ ਪ੍ਰਭ ਤੇਰੇ
1: ਮਾਧੋ ਜਾਂ ਕਉ ਹੈ ਆਸ ਤੁਮਾਰੀ ਤਾਂ ਕੋ ਕੁਛ ਨਹੀਂ ਸੰਸਾਰੀ ਰਹਾਉ ਜਾਂ ਕਹਿ ਹਿਰਦੈ ਠਾਕਰ ਹੋਏ ਤਾਂ ਕਉ ਸੰਸਾ ਨਹੀਂ ਕੋਏ ਜਾਂ ਕਉ ਤੁਮ ਦੀਨ ਪ੍ਰਭ ਧੀਰ ਤਾਂ ਕਹਿ ਨਿਕਟ ਨਾ ਆਵੈ ਪੀਰ ਕਉ ਨਾਨਕ ਮੈਂ ਸੁਖ ਹਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਗੌੜੀ ਮਹੱਲਾ ਪੰਜਵਾਂ ਦੁਰਲਭ ਦੇਹ ਪਾਏ ਵਡਭਾਗੀ ਨਾਮ ਨਾ ਜਪੋ ਤੈ ਆਤਮ ਕਾਤੀ ਮਾਰ ਨਾ ਜਾਈ ਜਨਮ ਬਿਸਰਤ ਰਾਮ ਨਾਮ ਬਿਹੂਣ ਜੀਵਨ ਕੌਣ ਕਾਮ ਰਹਾਉ ਕਾਤ ਪੀ ਖੇਲਤ ਹਸਤ ਵਿਸਤਾਰ ਕਵਨਾਰਥ ਮ੍ਰਿਤਕ ਸੰਸਾਰ ਜੋ ਨਾ ਸੁਣੇ ਜਸ ਪਰਮਾਨੰਦਾ ਪਸ਼ੂ ਪੰਖੀ ਦਰੰਗ ਜੋਨ ਤੇ ਮੰਦਾ ਕੋ ਨਾਨਕ ਗੁਰਮੰਤਰ ਦੜਾਇਆ ਕੇਵਲ ਨਾਮ ਰਿਦ ਮਹਿ ਸਮਾਇਆ ਗੋੜੀ ਮਹੱਲਾ ਪੰਜਵਾਂ ਜਾਂ ਕੀ ਮਾਈ ਕਾ ਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ ਕਾਹੇ ਕੋ ਮੂਰਖ ਪਗਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਓ

0: ਨਾਹੀ ਕਹੋ ਨਾਨਕ ਗੁਰਖੁ ਲੇਖ ਪਾਟ ਮੁਕਤ ਪੈ ਪਿੰਸੈ ਭਰਮ ਥਾਟ ਗੋੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਜੋ ਵੱਡਾ ਜਿਨ ਰਾਮ ਲਿਵ ਲਾਈ ਰਹੋ ਭੂਮੀ ਭੂਮ ਉੱਪਰ ਨਿਤ ਲੂਜੈ ਛੋੜ ਚਲੇ ਤ੍ਰਿਸ਼ਨਾ ਨੇ ਬੂਜੈ ਕਹੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗੋੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸਨਾਨ ਸਭ ਕੁਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਨ ਜਨ ਤਾਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜੋਗ ਹਰ ਕੇ ਮਾਰਗ ਪਤਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨਹਾਰ ਸਦ ਵਸੇ ਹਜੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਉ ਸੰਤ ਕੇ ਸੰਗ ਮਿਟਿਆ ਹੰਕਾਰ ਦ੍ਰਿਸ਼ਟਾ ਵੈ ਸਭ ਏਕ ਓਂਕਾਰ ਸੰਤ ਸੋ ਪ੍ਰਸੰਨ ਆਏ ਵਸੇ ਪਾਂਚਾ ਅੰਮ੍ਰਿਤ ਨਾਮ ਹਿਰਦੇ ਮੈਂ ਸੰਚਾ ਕਹੋ ਨਾਨਕ ਜਾ ਕੇ ਪੂਰੇ ਕਰਮ ਤਿਸ ਭੇਟੇ ਸਾਧੂ ਕੇ ਚਰਨ ਕੌੜੀ ਮਹੱਲਾ ਪੰਜਵਾਂ ਹਾਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰ ਤਾਸ ਸਭ ਨਾਸੈ ਸਾਹ ਮਤ ਪੂਰਾ ਜੇਤ ਹਰ ਗੁਣ ਗਾਵੈ ਵੱਡੇ ਭਾਗ ਸਾਧੂ ਸੰਗ ਪਾਵੈ ਰਹਾਉ ਸਾਹ ਸੰਗ ਪਾਏ ਪਾਈਏ ਨਿਧ ਨਾਮਾ ਸਾਹ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨ ਪ੍ਰਵਾਨ ਗੁਰਪੂਰਾ ਗੁਰਪੂਰੇ ਤੇ ਨਾਮ ਵਿਖਾਣ ਕਹੋ ਨਾਨਕ ਸੋ ਜਨ ਪ੍ਰਵਾਨ ਜਾ ਕੇ ਹਿਰਦੈ ਵਸੇ ਭਗਵਾਨ
1: ਗੌੜੀ ਮਹੱਲਾ ਪੰਜਵਾਂ ਇੱਕ ਸੋ ਜਾ ਕਾਮਨ ਰਾਤਾ ਵਿਸਰੀ ਸੈ ਪਰਾਈ ਦਾਤਾ ਬਿਨ ਗੋਬਿੰਦ ਨਾ ਦੀਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾਉ ਮਨ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਿਹ ਨਾ ਡੋਲੈ ਜਾ ਕੇ ਹਰ ਤਨ ਸੋ ਸਚ ਸਾਹੋ ਗੁਰਪੂਰੈ ਕਰ ਦੀਨੋ ਵੇ ਸਾਹੋ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾ ਨਾਮ ਭਗਤ ਕੇ ਪ੍ਰਾਣ ਆਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦੇਵਾਏ ਰਹਾਉ ਨਾਮ ਭਗਤ ਕੈ ਸੁਖ ਸਥਾਨ ਨਾਮ ਰਤ ਸੋ ਭਗਤ ਪ੍ਰਵਾਨ ਹਰ ਕਾ ਨਾਮ ਜਨ ਕੋ ਧਾਰੈ ਸਾਸ ਸਾਸ ਜਨ ਨਾਮ ਸਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਜ ਤਾ ਕਾ ਮਨ ਰਪਾ ਲਾਗ ਗੌੜੀ ਮਹੱਲਾ ਪੰਜਵਾ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਪ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸਰਾ ਮਿਟਿਆ ਮੇਰੀ ਹਥੀ ਬਲਾਏ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿੱਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਪ ਸਹਿਜੇ ਪਾਇਓ ਦੁਖ ਦਰਦ ਭਰਮ ਭਾਉ

ਚਰਨ ਠਾਕੁਰ ਕੇ ਮਾਰਗ ਧਾਵ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਓ ਨੇਤਰ ਸੰਦਨ ਕਾ ਦਰਸ਼ਨ ਪੇਖ ਪ੍ਰਭ ਅਬਿਨਾਸੀ ਮਨ ਮੈਂ ਦੇਖ ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤਰਾਸ ਮਿਟਾਏ ਚਰਨ ਕਮਲ ਠਾਕੁਰ ਉਰਤਾਰ ਦੁਲੱਭ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾ ਜਾ ਕੋ ਆਪਣੀ ਕਿਰਪਾ ਧਾਰੈ ਸੋਜਨ ਰਸਨਾ ਨਾਮ ਸੁਚਾਰੈ ਹਰ ਰਸ ਹਰ ਬਿਸਰਤ ਸਹਿਸਾ ਦੁਖ ਵਿਆਪੈ ਸਿਮਰਤ ਨਾਮ ਭਰਮ ਭਉ ਭਾਗੈ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਤਾ ਕੋ ਮਾਇਆ ਅਗਨ ਨ ਪੋਹੈ ਮਾਨ ਤਨ ਮੁਖ ਹਰ ਨਾਮ ਦਯਾਲ ਨਾਨਕ ਤਜੀ ਅਲੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾ ਛਾਠ ਸਿਆਣਪ ਬਹੁ ਚਤੁਰਾਈ ਗੁਰਪੁਰੇ ਕੀ ਟੇਕ ਟਿਕਾਈ ਦੁਖ ਬਿਨ ਸਹਿ ਸੁਖ ਸਹਿ ਸੁਖ ਹਰ ਗੁਣ ਗਾਏ ਗੁਰਪੁਰਾ ਭੇਟਿਆ ਲਿਵ ਲਾਏ ਰਹਾਉ ਹਰ ਕਾ ਨਾਮ ਦੀਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤ ਅਨੰਦ ਭਏ ਦੁਖ ਅਨੰਦ ਭਏ ਗੁਰਮਿਰਤ ਕਿਰਪਾਲ ਕਰ ਕਿਰਪਾ ਕਾਟੇ ਜਮਜਾਲ ਕਹੋ ਨਾਨਕ ਗੁਰਪੁਰਾ ਪਾਇਆ ਤਾਤੇ ਬਹੁਰ ਨ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾ ਰਾਖ ਲਿਆ ਗੁਰਪੁਰਾ ਆਪ ਮਨਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋ ਵਹਿ ਦਰਬਾਰੇ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਤੈ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਇਆਲ ਪਏ ਸਗਲੇ ਜੀ ਭਾਈ ਗੁਰਪੁਰੇ ਜਪ ਕਿਰਪਾ ਕਰੀ ਭਣਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾ ਨਿਕ ਰਸਾ ਖਾਏ ਜੈਸੇ ਢੋਰ ਮੋਹਗੀ ਜੇਵਰੀ ਵੱਧ ਦਿਓ ਚੋਰ ਮ੍ਰਿਤਕ ਦੇ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਅਨਕ ਵਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮਾਹੇ ਡਰਾਇਆ ਸਗਲ ਸ੍ਰੀ

ਅਕਾਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਉਣ ਜਾਣ ਰਹੇ ਸੁਖ ਸਾਰੇ, ਭੈ ਬਿਨ ਸੇ ਨਿਰਭਉ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ, ਰਹਾਓ ਚਰਨ ਕਮਲ ਅੰਤਰ ਧਾਰੇ, ਅਗਨ ਸਾਗਰ ਗੁਰ ਪਾਰ ਉਤਾਰੇ, ਬੁੜਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਢੇ, ਕਹੋ ਨਾਨਕ ਜਿਸ ਗੁਰ ਬਲਿਹਾਰੀ, ਜਿਸ ਭੇਟ ਗਦ ਭਈ ਹਮਾਰੀ, ਗਾਉੜੀ ਮਹੱਲਾ ਪੰਜਵਾ, ਸਾਧ ਸੰਗ ਤਾਕੀ ਸਰਨੀ ਪਰ ਹੋ, ਮਨ ਤਨ ਆਪਣਾ ਆਗੈ ਧਰਹੋ, ਅੰਮ੍ਰਿਤ ਨਾਮ ਪੀਵਹੁ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ, ਰਹਾਓ ਤਾਜ ਅਭਿਮਾਨ ਜਨ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ, ਸਾਧ ਸਾਧ ਪ੍ਰਭ ਮਨਹਿ ਸੰਭਾਲੇ, ਸੋ ਧਨ ਸੰਚ ਹੋ ਜੋ ਚਾਲੈ ਨਾਲੇ, ਤਿਸੈ ਪ੍ਰਾਪਤ ਜਿਸ ਮਸਤਕ ਭਾਗ, ਕਹੋ ਨਾਨਕ ਤਾਕੀ ਚਰਣੀ ਲਾਗ, ਗੌੜੀ ਮਹੱਲਾ ਪੰਜਵਾ, ਸੁਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਰਹਾਓ ਮਿਟ ਗਈ ਚਿੰਤਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣਤਾਸਾ, ਦੁਖ ਨਾਠੇ ਸੁਖ ਆਏ ਸਮਾਏ,

ਸਾਥ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛੁਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਓ ਸਗਲ ਸਗਲ ਰੋਕਾ ਬਿਨਸਿਆ ਥਾਓ ਸਹਿ ਸੁਭਾਅ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾ ਭਲੇ ਦਿਰਸ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਬੇਲਾ ਕੋ ਹਾਓ ਬਲ ਜਾਓ ਜਿਤ ਮੇਰਾ ਮਨ ਜਪੈ ਹਰ ਨਾਓ ਰਹਾਓ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਹੋ ਮਾਤਾ ਸੰਤ ਨਮਸਕਾਰਸ ਚਰਨ ਪੁਨੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਾਉੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ

ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾ ਜਿਸ ਸਿਮਰ ਦੁਖ ਸਭ ਜਾਏ ਨਾਮ ਰਤਨ ਹਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇੱਕ ਸਬਿੰਨ ਨਾਹੀ ਦੂਜਾ ਕੋਏ ਜਾਗ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀ ਸਖਾ ਹਰ ਏਕ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਵ ਰਹੇ ਆਸਰ ਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਭੈ ਮਹਿ ਬਿਰਚਿਓ ਸਭ ਸੰਸਾਰਾ ਤਿਸ ਭੋ ਨਾਹੀ ਜਿਸ ਨਾਮ ਆਧਾਰਾ ਭਾਉ ਨ ਵਿਆਪੈ ਤੇਰੀ ਸਰਣਾ ਜੋ ਤੁਧ ਭਾਵੈ ਸੋਈ ਕਰਣਾ ਰਹਾਉ ਸੋ ਘਰ ਮੈਂ ਆਵਣ ਜਾਣਾ ਤਿਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਨ ਮਹਾਂ ਵਿਆਪੈ ਮਾਇਆ ਸੇ ਸੀਤਲ ਜਿਨ ਸਤਿਗੁਰ ਪਾਇਆ ਰਾਖ ਲੇ ਪ੍ਰਭ ਰਾਖ ਨਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਜਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤਮ ਮਨ ਵਸੇ ਤਉ ਦੁਖ ਨ ਵੇਲਾ ਗੈ ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੈ ਪਾਰ ਬ੍ਰਹਮ ਅਪਰੰਪਰ ਸਵਾਮੀ ਸਗਲ ਕਢਾ ਕੇ ਅੰਤਰ ਜਾਮੀ

ਕਣ ਬਿਨਾ ਜੈਸੇ ਥੋਤਰ ਤੁਖਾ, ਨਾਮ ਬਿਹੂਨ ਸੁਨੇ ਸੇਰ ਮੁਖਾ, ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ ਰਹਾਉ, ਨਾਮ ਬਿਨਾ ਨਾਹੀ ਮੁਖ ਭਾਗ, ਭਰਤ ਬਿਹੂਨ ਕਹਾ ਸੁਹਾਗ, ਨਾਮ ਵਿਸਾਰ ਲੱਗੈ ਅੰਨ ਸਵਾਏ, ਤਾਂ ਕੀ ਆਸ ਨਾ ਪੂਜਾ ਕਾਏ, ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ, ਗਾਉੜੀ ਮਹੱਲਾ ਪੰਜਵਾ, ਤੂੰ ਸਮਰਾਤੂ ਹੈ ਮੇਰਾ ਸਵਾਮੀ, ਸਭ ਕੁਛ ਤੁਮ ਤੇ ਤੁਮ ਅੰਤਰ ਜਾਮੀ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਣ ਉਧਰ ਹੈ ਜਨ ਕੋਟ, ਰਹਾਉ ਜੇਤੇ ਜੀ ਤੇਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੂਕ ਨੇਰੇ, ਜੋ ਕਿਛ ਕਰ ਜੋ ਕਿਛ ਵਰਤੈ ਸਭ ਤੇਰਾ ਭਾਣਾ, ਹੁਕਮ ਬੂਝੈ ਸੋ ਸੱਚ ਸਮਾਣਾ, ਕਰ ਕਿਰਪਾ ਦੀਜੈ ਪ੍ਰਭ ਪ੍ਰਧਾਨ, ਨਾਨਕ ਸਿਮਰੈ ਨਾਮ

ਤਾਂ ਕੋ ਦੁੱਖ ਸੁਪਨੇ ਭੀ ਨਾ ਹੀ ਰਹਾਉ ਸਭ ਨਿਧਾਨ ਸਰਬ ਨਿਧਾਨ ਰਾਖੇ ਜਨ ਮਾਹੇ ਤਾਂ ਕੈ ਸੰਗ ਕਿਲ ਬਿਖ ਦੁਖ ਜਾਹੇ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮਜਨ ਰਹਿਆ ਸਮਾਏ ਕਰ ਕਿਰਪਾ ਪ੍ਰਭ ਬਿਨੋ ਸੁਨੀ ਜੈ ਦਾਸ ਕੀ ਧੂਰ ਮਾਂ ਨਾਨਕ ਕੋ ਦੀ ਜੈ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੈ ਕਾਮ ਰਹਾਓ ਰਹਿਣ ਦਿਨ ਸਗੁਣ ਗਾਓ ਅਨੰਤਾ ਗੁਰਪੁਰੇ ਕਾ ਨਿਰਮਲ ਮੰਤਾ

ਹਿਰਦੈ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰ ਮਿਲ ਨਿਸਤਾਰੇ। ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ। ਰਹਾਉ ਦੁਲੱਭ ਦੇ ਹੋਈ ਪਰਵਾਨ, ਨਾਨਕ ਤੇ ਪਾਇਆ ਨਾਮ ਨਿਸ਼ਾਨ। ਹਰ ਸਿਮਰਤਕ ਪੂਰਨ ਸਦ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ। ਜਤ ਕਦ ਦੇਖੋ ਤਤ ਰਹਿਆ ਸਮਾਏ, ਨਾਨਕ ਦਾਸ ਹਰ ਕੀ ਸਰਣ ਆਏ। ਗੌੜੀ ਮਹੱਲਾ ਪੰਜਵਾ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ। ਜਪ ਜਪ ਜੀਵਾ ਸਤਿਗੁਰ ਨਾਓ, ਪਾਰਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ ਰਹਾਓ। ਚਰਨ ਕਮਲ ਹਿਰਦੈ ਉਰ ਧਾਰੀ, ਮਨ ਤਨ ਧਨ ਗੁਰ ਪ੍ਰਾਨ ਧਾਰੀ, ਸਫਲ ਜਨਮ ਹੋਵੇ ਪ੍ਰਵਾਨ, ਗੁਰ ਪਾਰਬ੍ਰਹਮ ਨਿਕਟ ਕਰ ਜਾਣ, ਸੰਤ ਤੁਰ ਪਾਈਏ ਵਡ ਭਾਗੀ। ਨਾਨਕ ਗੁਰ ਭੇਟ ਥਰ ਸਿਓ ਲਿਵ ਲਾਗੀ। ਗੌੜੀ ਮਹੱਲਾ ਪੰਜਵਾ, ਕਰੈ ਤੋ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਦਾ ਚੋਰ। ਰਾਮ ਰਮੈ ਸੋਈ ਰਸ ਰਾਮਾਣਾ, ਜਲ ਥਲ ਮਹੀਅਲ ਏਕ ਸਮਾਣਾ। ਰਹਾਉ ਅੰਤਰ ਬਿਖ ਬੁਖ ਅੰਮ੍ਰਿਤ ਅੰਮ੍ਰਿਤ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਮਪੁਰ ਬਾਦਾ ਚੋਟਾਂ ਖਾਵੈ। ਅਨਕ ਪੜਦੇ ਮੈਂ ਕਮਾਵੈ ਕਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਮਾਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਗੌੜੀ ਮਹੱਲਾ ਪੰਜਵਾ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੁਰਾ ਜਿਸ ਦੇਵ ਬੁਝਾਏ। ਹਰ ਰੰਗ ਰਾਤਾ ਸੋ ਮਨ ਰਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ। ਰਹਾਉ ਸੰਤੈ ਸੰਗ ਬੈਸ ਗੁਣ ਗਾਏ, ਤਾ ਕਾ ਰੰਗ ਨਾ ਉਤਰੈ ਜਾਏ, ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਆਨ ਰੰਗ ਫੀਕੇ ਸਭ ਮਾਇਆ, ਗੁਰ ਰੰਗੇ ਸੇ ਭਏ ਨਿਹਾਲ, ਕਹੋ ਨਾਨਕ ਗੁਰ ਭਏ ਹੈ ਦਇਆਲ। ਗੌੜੀ ਮਹੱਲਾ ਪੰਜਵਾ, ਸਿਮਰਤ ਸਵਾਮੀ ਕਿਲ ਵਿਖ ਨਾਸੇ, ਸੁਖ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਰਹਾਉ ਸਾਧ ਸੰਗ ਕਛ ਭਉ ਨਾ ਭਰਾਤੀ, ਗੁਣ

ਹਾਰ ਸਿਮਰਤ ਸਭ ਮਿਟੇ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਉਚਰਹੁ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ। ਸੁਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਕਾਮ ਕ੍ਰੋਧ ਲੋਭ ਮਦ ਖੋਏ, ਸਾਧਕ ਸੰਕਲਪਖ ਸਭ ਧੋਏ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਜੀ ਦੀਜਾ ਸਾਦਰ ਵਾਲਾ, ਗੌੜੀ ਮਹੱਲਾ ਪੰਜਵਾ, ਜਿਸ ਕਾ ਦੀਆ ਪਹਿਨੈ ਖਾਏ, ਜਿਸ ਕੋ ਤਿਸ ਸਿਉ ਆਲਤ ਕਿਉਂ ਬਣੈ ਮਾਏ, ਖਸਮ ਵਿਸਾਰ ਆਨ ਕੰਮ ਲੱਗਹੇ, ਕੌਡੀ ਬਦਲੇ ਰਤਨ ਤਿਆਗ ਹੈ ਰਹਾਓ, ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾਸ ਸਲਾਮ ਕਰਤ ਕਤ ਸੋਭਾ, ਅੰਮ੍ਰਿਤ ਰਸ ਖਾਵਹੇ ਖਾਨ ਪਾਨ, ਜਨ ਕੀ ਦੀਏ ਜਿਨ ਦੀਏ ਤਿਸੇ ਨਾ ਜਨ ਹੈ ਸਵਾਨ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ ਲਿਓ ਪ੍ਰਭ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾ, ਪ੍ਰਭ ਕੇ ਚਰਨ ਮਨ ਮਾਹੇ ਨਿਤਾ ਮਨ ਮਾਹੇ ਧਿਆਨ, ਸਗਲ ਤੀਰਥ ਮੱਜਨ ਇਸਨਾਨ, ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਰਹਿ ਜਾਈ ਰਹਾਓ, ਹਰ ਕੀ ਕਥਾ ਰਿਦ ਮਾਹੇ ਬਸਾਈ, ਮਨ ਬਾਂਛਤ ਸਗਲੇ ਪਲ ਪਾਈ, ਜੀਵਨ ਮਰਨ ਜਨਮ ਪਰਵਾਨ, ਜਾਗਰ ਦਵਸੈ ਭਗਵਾਨ, ਕਹੋ ਨਾਨਕ ਸੇ ਜਨ ਪੂਰੇ, ਜਿਨਾ ਪ੍ਰਾਪਤ ਸਾਧੂ ਧੂਰੇ, ਗੌੜੀ ਮਹੱਲਾ ਪੰਜਵਾ, ਖਾਦਾ ਪੈਨ ਦਾ ਮੁਕਰ ਪਾਏ, ਤਿਸ ਸਿਉ ਤਿਸ ਨੋ ਜੋ ਹੈ ਦੂਤ ਧਰਮ ਰਾਏ, ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਭਰਮ ਹੈ ਬਹੁ

ਆਪਣੇ ਸਵਾਇ ਹਿਰਦੈ ਲੈ ਧਾਰਿਆ, ਦੁੱਖ ਦਰਦ ਰੋਗ ਸਗਲ ਬਿਤਾਰਿਆ, ਰਸਨਾ ਗੀਤੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ, ਅਨਿਕ ਬਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਗੌੜੀ ਮਹੱਲਾ ਪੰਜਵਾ, ਕੋਟ ਬਿਘਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ, ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ ਮਿੱਟੀ ਖੁਦ ਤਾਸ, ਰਹਾਓ ਸਰਬ ਕਲਿਆਣ, ਸੁਖ ਸਹਿਜ ਨਿਧਾਨ, ਜਾਗਰਦੈ ਵਸੈ ਭਗਵਾਨ। ਔਖਦ ਮੰਤਰ ਤੰਤ ਸਭ ਸਾਰ, ਕਰਨ ਹਰਦੈ ਮਹਿ ਧਾਰ, ਤਾਜ ਸਭ ਭਰਮ ਭਜਿਓ ਪਾਰ, ਬ੍ਰਹਮ ਕਹੁ ਨਾਨਕ ਟਾਲਿਓ ਧਰਮ। ਗੌੜੀ ਮਹੱਲਾ ਪੰਜਵਾ, ਕਰ ਕਿਰਪਾ ਭੇਟੇ ਗੁਰਸੋਈ, ਤਿਤ ਬਲ ਰੋਗ ਨ ਵਿਆਪੈ ਕੋਈ, ਰਾਮ ਰਮਣ ਤਰਨ ਭੈ ਸਾਗਰ, ਸਰਨ ਸੂਰ ਪੁਫਾਰੇ ਜਮਕਾਗਰ। ਰਹਾਓ ਸਤਿਗੁਰ ਮੰਦਰ ਦੀ ਓ ਹਰ ਨਾਮ, ਇਹ ਆਸਰ ਪੂਰਨ ਭਏ ਕਾਮ, ਜਾਪ ਤਪ ਸੰਜਮ ਪੂਰੀ

ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸਵਾਮੀ ਮਿਲ ਨਾਨਕ ਹਰ ਅੰਤਰ ਜਾਮੀ ਕੌੜੀ ਮਹੱਲਾ ਪੰਜਵਾਟ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਸਵਾ ਨਿਵਾਰੇ ਐਸਾ ਹਰ ਰਸ ਮੋਹ ਸਭ ਕੋਏ ਸਰਬ ਕਲਾ ਪੂਰਨ

ਸਿਮਰਤ ਨਾਮ ਮੁਕਤ ਫਲ ਪਾਹੇ, ਉਕਤ ਸਿਆਣਪ ਇਸਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਗਾਉੜੀ ਮਹੱਲਾ ਪੰਜਵਾ, ਥਾਤੀ ਪਾਈ ਹਰ ਕੋ ਨਾਮ, ਪਿਚਰ ਸੰਸਾਰ ਪੂਰਨ ਸਭ ਕਾਮ, ਵੱਡ ਭਾਗੀ ਹਰ ਕੀਰਤਨ ਗਾਈਐ, ਗੋਪਾਲ ਬੰਮ ਤੂੰ ਦੇਹ ਤਾਂ ਪਾਈਐ, ਰਹਾਉ ਹਰ ਕੇ ਚਰਨ ਹਿਰਦੈ ਵਰਧਾਰ, ਭਵ ਸਾਗਰ ਚੜ ਉਤਰ ਹੈ ਪਾਰ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁਖ ਨਾ ਹੋਏ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਹਿ ਪਾਈਐ ਮਾਨ, ਗਾਉੜੀ ਮਹੱਲਾ ਪੰਜਵਾ, ਜਲ ਥਲ ਮਹੀਲ ਪੂਰਨ ਹਰ ਮੀਤ, ਭਰਾ ਬਿਨ ਭਰਾ ਬਿਨ ਭਰਾਮ ਬਿਨ ਸੇ ਗਾਏ ਗੁਣ ਨੀਤ, ਉਠਤ ਸੋਵਤ ਹਰ ਸੰਗ ਪਹਿਰਉਆ, ਜਾਗੇ ਸਿਮਰਨ ਜਮ

ਜਨ ਆਸਾਦ ਅਨਾਥ, ਨਾਨਕ ਪ੍ਰਭ ਰਾਖੇ ਦੇਹਾਥ। ਗੌੜੀ ਮਹੱਲਾ ਪੰਜਵਾ। ਹਰ ਹਰ ਨਾਮ ਮੱਜਨ ਕਰ ਸੂਚੇ, ਕੋਟ ਗ੍ਰਹਿਣ ਫੁਨ ਪੁੰਨ ਫਲ ਮੂਚੇ। ਰਹਾਓ ਹਰ ਕੇ ਚਰਨ ਹਿਰਦੇ ਮਹਿ ਬਸੇ, ਜਨਮ ਜਨਮ ਕੇ ਕਿਲ ਵਿਖ ਨਸੇ। ਸਾਧ ਸੰਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਟ ਨ ਆਇਆ। ਮਨ ਬਚ ਕ੍ਰਮ ਗੋਬਿੰਦ ਆਧਾਰ, ਤਾਤੇ ਛੁੱਟਿਓ ਤਾਤੇ ਛੁੱਟਿਓ ਬਿਖ ਸੰਸਾਰ। ਕਰ ਕਿਰਪਾ ਪ੍ਰਭ ਕੀਨੋ ਆਪਣਾ, ਨਾਨਕ ਜਾਪ ਜਪੇ ਹਰ ਰਬ ਜਪਨਾ। ਗੌੜੀ ਮਹੱਲਾ ਪੰਜਵਾ। ਪਉ ਸਰਨਾਇ ਜਨ ਹਰ ਜਾਤੇ, ਮਨ ਤਨ ਨਿਰਮਲ ਮਨ ਤਨ ਸੀਤਲ ਚਰਨ ਹਰ ਰਾਤੇ। ਭੈ ਪੰਜਨ ਪ੍ਰਭ ਮਨ ਨਾ ਬਸਾਹੀ, ਜਰ ਡਰਪਤ ਡਰਪਤ ਜਨਮ ਬਹੁਤ ਜਾਹੀ। ਰਹਾਓ ਜਾ ਕਰਦ ਬਸਿਓ ਹਰ ਨਾਮ, ਸਗਲ ਮਨੋਰਥ ਤਾ ਕੇ ਪੂਰਨ ਕਾਮ। ਜਨਮ ਜਰਾ ਮਿਰਤ ਜਿਸ ਵਾਸ, ਸੁਸਮਰਥ ਸਿਮਰ ਸਾਸ।

ਬਾਹਰ ਰੱਖਿਓ ਹਿਰਦੈ ਸਮਾਲ, ਘਰ ਆਏ ਗੋਬਿੰਦ ਲੈ ਨਾਲ। ਹਰ ਹਰ ਨਾਮ ਸੰਦਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ, ਰਹਾਓ ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ, ਚਰਨ ਕਮਲ ਹਿਰਦੈ ਮਹਿਰਾ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਗੌੜੀ ਮਹੱਲਾ ਪੰਜਵਾ, ਧਨ ਹਿਉ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਵਸਾਏ, ਰਹਾਓ ਆਪ ਬਿਪਤ ਤਹਾ ਜਹਾਂ, ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ। ਹਰ ਬਿਸਰੈ ਦੁਖ ਰੋਗ ਘਨੇਰੇ, ਪ੍ਰਭ ਸੇਵਾ ਜਮ ਲਗੈ ਨਾ ਨੇਰੇ, ਜੋ ਸੋਵਟ ਭਾਗੀ ਨੇ ਚਲ ਥਾਨ, ਜਹ ਜਪੀਏ ਪ੍ਰਭ ਕੇਵਲ ਨਾਮ, ਜਹ ਜਾਈਏ ਤਹ ਨਾਲ ਮੇਰਾ ਸਵਾਮੀ, ਨਾਨਕ ਉਪਮਲਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਣ ਪੜਿਆ ਪਰਮ ਗਤ ਪਾਵੈ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਤਨ ਮਾਲ, ਰਹਾਓ ਰੂਪਵੰਤ ਸੋ ਚਤੁਰ ਸਿਆਣਾ, ਜਨਮ ਜਿਨ ਜਨ ਜਮਾਨਿਆ ਪ੍ਰਭ ਕਾ ਭਾਣਾ, ਜਗ ਮੈਂ ਆਇਆ ਸੋ ਪ੍ਰਵਾਨ, ਘਟ ਘਟ ਆਪਣਾ ਸਵਾਮੀ ਜਾਣ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਣੀ ਤਾ ਕਾ ਮਨ ਲਾਗ। ਗੌੜੀ ਮਹੱਲਾ ਪੰਜਵਾ, ਹਰ ਕੇ

ਨਾਮ ਰਗਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਤਰ ਸੁਹਾਗ ਗੌੜੀ ਮਹੱਲਾ ਪੰਜਵਾਂ ਤੋਤੀ ਖੋਲ ਵਿਛਾਏ ਹੇਠ ਗਰਤਪ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਤੇ ਆਈਐ ਰਹਾਉ ਪੂਜਾ ਤਿਲਕ ਕਰਤ ਇਸ਼ਨਾਨਾ ਚੁਰੀ ਕਾੜ ਲੇਵੈ ਹਾਥ ਦਾਨਾ ਵੇਦ ਪੜ੍ਹੈ ਮੁਖ ਮਿੱਠੀ ਬਾਣੀ ਜੀਹਾਂ ਕਹਤ ਨਾ ਸੰਗੈ ਪੁਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਿਮ ਵਿਚਾਰੈ ਗੌੜੀ ਮਹੱਲਾ ਪੰਜਵਾਂ ਤਿਰ ਕਰ ਵੈ ਸਿਉ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀ ਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗਰਾਤੇ ਪਾਏ ਨਾ ਜਲੈ ਹਰ ਸੰਗਰਾਤੇ ਮਾਇਆ ਨਹੀਂ ਛਲੈ ਹਰ ਸੰਗ ਹਰਾਤੇ ਨਹੀਂ ਡੂਬੈ ਜਲੈ ਹਰ ਸੰਗਰਾਤੇ ਸੋ ਫਲ ਫਲਾ ਸਭ ਪੈ ਮਿਟਹੇ ਤੁਮਾਰੇ ਨਾਏ ਪੇਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗਰਾਤੇ ਮਿਟੈ ਸਭ ਚਿੰਤਾ ਹਰ ਸਿਓ ਜੋ ਹਰ ਸਿਓ ਸੋ ਰਚੈ ਜਿਸ ਸਾਧਕਾ ਮੰਤਾਉ ਹਰ ਸੰਗਰਾਤੇ ਜਮਕੀ ਨਹੀਂ ਤ੍ਰਾਸ ਹਰ ਸੰਗਰਾਤੇ ਪੂਰਨ ਆਸ ਹਰ ਸੰਗਰਾਤੇ ਦੁੱਖ ਨਾ ਲਾਗੈ ਹਰ ਸੰਗਰਾਤਾ ਅੰਧਨ ਜਾਗੈ ਹਰ ਸੰਗਰਾਤਾ ਸਹਿਜ ਕਰ ਵਸੈ ਹਰ ਸੰਗਰਾਤੇ ਭ੍ਰਮ ਪਉ ਨਸੈ ਹਰ ਸੰਗਰਾਤੇ ਮਤ ਉਤਮ ਹੋਏ ਹਰ ਸੰਗਰਾਤੇ ਨਿਰਮਲ ਸੋਏ ਕਹੁ ਨਾਨਕ ਤਿਨ ਕਉ ਵੱਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ